ਭਾਵਨਾ ਬਣਾਇਆ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਆਪ ਵਿਰਾਜਮਾਨ, ਅਸੀਂ ਨਿਮਾਣੇ ਦੇ ਸਿੱਖ ਉਹਦੀ ਸਿਫਤ ਕਰ ਰਹੇ ਹਾਂ ਆਪਣੇ ਪਾਪਾਂ ਨੂੰ ਧੋਣ ਦੇ ਲਈ। ਆਨੰਦਪੁਰ ਦਾ ਕਿਲਾ, ਕੁਝ ਸਿੱਖ ਸਤਿਗੁਰ ਜੀ ਨੂੰ ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪ ਜੀ ਕਿਸੇ ਗੁਪਤ ਜਗ੍ਹਾ 'ਤੇ ਚਲੇ ਜਾਓ, ਅਸੀਂ ਇਸ ਕਿਲੇ ਵਿੱਚ ਹਾਂ, ਇਹਨਾਂ ਫੌਜਾਂ ਦਾ ਜਿਵੇਂ ਵੀ ਹੋਵੇ ਮੁਕਾਬਲਾ ਕਰਾਂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰ ਭਰ ਆਏ, ਉਹ ਵੀ ਸਿੰਘ ਨੇ ਜਿਹੜੇ ਮੌਤ ਤੋਂ ਡਰ ਕੇ ਮੈਨੂੰ ਬੇਦਾਵਾ ਲਿਖਿਆ, ਇਹ ਵੀ ਸਿੰਘ ਨੇ ਜਿਹੜੇ ਕਹਿੰਦੇ ਨੇ ਅਸੀਂ ਮੌਤ ਨਾਲ ਆਪੇ ਜੱਫੀ ਪਾਵਾਂਗੇ, ਸਤਿਗੁਰੂ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਕਿਸੇ ਗੁਪਤ ਜਗ੍ਹਾ ਨਿਕਲੇ। ਉਹ ਮੇਰੇ ਇੰਨੇ ਵਿਸ਼ਵਾਸੀ ਸਿੰਘ ਇੱਕ ਬਦਾਵਾ ਲਿਖਣ ਵਾਲੇ ਅਤੇ ਇੱਕ ਮੌਤ ਨੂੰ ਕਬੂਲ ਕਰਨ ਵਾਲੇ, ਮਹਾਰਾਜ ਨੇ ਕਿਹਾ ਫਿਰ ਨਿਕਲਾਂਗੇ ਇਕੱਠੇ। ਆਵਾਜ਼ ਦੇ ਪ੍ਰੋਗਰਾਮ ਬਣ ਗਿਆ ਵੀ ਅੱਜ ਰਾਤ ਕਿਲੇ ਚੋਂ ਨਿਕਲਣਾ। ਇਹਨਾਂ ਨੇ ਗਊ ਆਟੇ ਦੀ ਬਣਾ ਕੇ ਸੌਂ ਖਾਧੀ, ਕੁਰਾਨ ਦੀ ਕਸਮ ਖਾਧੀ, ਹੁਣ ਗੁਰੂ ਘਰ ਦੇਖਿਓ। ਕਹਿੰਦੇ ਜਿਤਨੇ ਕੀਮਤੀ ਵਸਤਰ, ਕੀਮਤੀ ਪੁਸ਼ਾਕੇ, ਕੀਮਤੀ ਵਸਤੂਆਂ ਉਹ ਢੇਰੀ ਬਣਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ, ਕੋਈ ਮੋਹ ਨਹੀਂ। ਕਾਫੀ ਸਾਰਾ ਖਜ਼ਾਨਾ ਦਰਿਆ ਦੀ ਭੇਟ ਕਰ ਦਿੱਤਾ, ਲੋੜ ਅਨੁਸਾਰ ਖੱਚਰਾਂ ਘੋੜਿਆਂ 'ਤੇ ਰੱਖ ਲਿਆ। ਅੱਧੀ ਰਾਤ ਦਾ ਸਮਾਂ ਤੇ ਆਵਾਜ਼ ਦੇ ਕੇ ਆਖਿਆ ਸਿੱਖਾਂ ਦਾ ਗੁਰੂ ਸਿੰਘਾਂ ਸਮੇਤ ਕਿਲਾ ਛੱਡ ਰਿਹਾ ਹੈ।

0: ਰਾਤ ਦਾ ਸਮਾਂ ਸੀ। ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਸੁੱਤੀਆਂ ਸੀ। ਕਹਿੰਦੇ ਆਪਸ ਵਿੱਚ ਭਾਜੜ ਪੈ ਗਈ। ਆਪਸ ਵਿੱਚ ਕਟਾ ਵੱਡੀ ਸ਼ੁਰੂ ਹੋ ਗਈ, ਇੰਨੀ ਹਫੜਾ ਦਫੜੀ ਕਿ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿਹਨੂੰ ਫੜਨਾ ਕਿਹਨੂੰ ਮਾਰਨਾ। ਇੱਧਰ ਕਿਲ੍ਹਾ ਛੱਡਿਆ ਜਾ ਰਿਹਾ, ਸਕੀਮ ਬਣਾਈ ਸੀ ਭਾਈ ਉਹਦੇ ਸਿੰਘ ਕੁਝ ਸਿੰਘਾਂ ਨੂੰ ਲੈ ਕੇ ਅਤੇ ਫੌਜ ਦਾ ਮੁਕਾਬਲਾ ਕਰ ਰਹੇ ਨੇ ਮੁਗਲਾਂ ਦੀ, ਅਤੇ ਗੁਰੂ ਸਾਹਿਬ ਹੋਰ ਸਿੰਘਾਂ ਨੂੰ ਲੈ ਕੇ ਸਰਸਾ ਪਾਰ ਕਰ ਰਹੇ। ਕਹਿੰਦੇ ਭਾਈ ਉਹਦੇ ਸਿੰਘ ਨੇ ਇਤਿਹਾਸ ਲਿਖਿਆ ਕਿ ਬਹੁਤ ਵੱਡਾ ਦਸਤਾਰਾ ਸਜਾਇਆ, ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ, ਉਹਦਾ ਬਹੁਤ ਵੱਡਾ ਦਸਤਾਰਾ ਇਸ ਰੂਪ 'ਚ ਸਜਾਇਆ ਹੋਇਆ ਵੇਖ ਕੇ ਇਹੀ ਸਮਝ ਰਹੇ ਸੀ ਇਹ ਗੁਰੂ ਗੋਬਿੰਦ ਸਿੰਘ। ਉਹਨਾਂ ਦੇ ਮਨ ਵਿੱਚ ਇਹ ਸੀ ਜੀਂਦਿਆਂ ਫੜ ਗਏ। ਇਸ ਲਈ ਕਹਿੰਦੇ ਬਹੁਤ ਨੁਕਸਾਨ ਹੋਇਆ, ਤੀਰ ਮਾਰਦੇ ਨਹੀਂ ਸੀ ਭਾਈ ਉਹਦੇ ਸਿੰਘ ਨੂੰ, ਉਹ ਸਿੰਘਾਂ ਨੂੰ ਨਾਲ ਲੈ ਕੇ ਲੋਥਾਂ ਦੀਆਂ ਲੋਥਾਂ ਵਿੱਚ ਆ ਰਹੇ। ਇੱਧਰ ਸਤਿਗੁਰੂ ਨਿਕਲ ਰਹੇ ਨੇ ਸਰਸਾ ਦਾ, ਜਦੋਂ ਇਹਨਾਂ ਨੇ ਵੇਖਿਆ ਬਹੁਤ ਨੁਕਸਾਨ ਹੋ ਰਿਹਾ ਅਤੇ ਫਿਰ ਤੀਰਾਂ ਦੀ ਪੁਛਾੜ ਕੀਤੀ ਅਤੇ ਰੌਲਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਲਓ। ਜਦੋਂ ਕੋਲ ਗਏ ਕਿਸੇ ਪਛਾਣਿਆ ਹੀ ਭਾਈ ਉਹਦੇ ਸਿੰਘ, ਬੜੀ ਸ਼ਰਮ ਆਈ। ਉਹ ਰਾਤ ਦਾ ਸਮਾਂ ਸਭ ਪਾਸੇ ਰੌਲਾ ਪਿਆ, ਗੁਰੂ ਕਿੱਧਰ ਗਿਆ? ਹੁਣ ਅਗਲਾ ਗਰੁੱਪ ਸੀ ਭਾਈ ਜੀਵਨ ਸਿੰਘ ਰੰਗਰੇਟੇ ਦਾ, ਜਿਹਨੇ ਫੌਜਾਂ ਨੂੰ ਰੋਕਿਆ। ਸਤਿਗੁਰੂ ਅੱਗੇ ਨਿਕਲ ਗਏ, ਕਹਿੰਦੇ ਪਹਾੜਾਂ ਉੱਤੇ ਬਾਰਿਸ਼ ਪੈਣ ਨਾਲ ਸਰਸਾ ਨਦੀ ਵੀ ਚੜ੍ਹੀ। ਅਨੇਕਾਂ ਸਿੰਘ ਰੁੜ ਗਏ, ਕੀਮਤੀ ਸਹਿਤ ਰੁੜ ਗਿਆ। ਸਹਿਤ ਕਹਿੰਦੇ ਨੇ ਜੋ ਲਿਖਤ, ਬੜੇ ਬੜੇ ਅਨਮੋਲ ਲਿਖਤਾਂ। ਇਹ ਉਹ ਸਮਾਜ ਹੈ ਜਿਹੜਾ ਫਿਰ ਸੁਣਦੇ ਹੋ ਨਾ ਕਿ ਸਰਸਾ ਨਦੀ ਟੱਪੇ ਤੇ ਵੇਖੋ ਕੀ ਆ ਰਿਹਾ, ਭਾਈ ਜੀਵਨ ਸਿੰਘ ਅੰਗਰੇਜ਼ਾਂ ਦਾ ਮੁਕਾਬਲਾ ਕਰ ਰਿਹਾ। ਆ ਜੇ ਕਲਗੀਆਂ ਲਾ, ਭਾਈ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ, ਆਸਾ ਜੀ ਦੀ ਵਾਰ, ਅੱਖ ਸਤਨਾਮ। ਇਸ ਪੰਡਾਲ ਵਿੱਚ ਤੁਹਾਡੇ ਚੋਂ ਕੋਈ ਬੈਠਾ ਲੇਟ ਉੱਠਣ ਵਾਲਾ, ਇਹ ਸਾਖੀ ਅੱਜ ਉਹਦੇ ਹਿਰਦੇ 'ਚ ਵੱਸ ਜਾਵੇ। ਜੰਗ ਦਾ ਸਮਾਂ, ਹਫੜਾ ਦਫੜੀ ਪਈ, ਕੈਸਾ ਨਾਜ਼ੁਕ ਸਮਾਂ। ਔਰ 250 ਸਿੰਘ ਦੀ ਦੀਵਾਰ ਬਣਾ ਦਿੱਤੀ, ਦੀਵਾਰ ਢਾਈ ਸੌ ਸਿੰਘ ਦੀਵਾਨ ਬਿਠਾ ਦਿੱਤਾ ਆਸਾ ਜੀ ਦੀ ਵਾਰ। ਅੱਜ ਜੇ ਕਲਗੀਆਂ ਵਾਲੇ ਦੇ ਸਿੱਖ ਕਹਾਉਂਦੇ ਹੋ ਅੰਮ੍ਰਿਤ ਵੇਲਾ ਨਾ ਛੱਡੋ, ਅੰਮ੍ਰਿਤ ਵੇਲਾ ਸੰਭਾਲਿਓ ਗੁਰੂ ਪਿਆ। ਦੇਖ ਲਓ ਜੰਗ ਦੇ ਮੈਦਾਨ ਵਿੱਚ
1: پڑھ لو پیارے.

ਇੱਕ ਟੰਗ ਹੁੰਦਾ ਜੀ, ਟੰਗ ਜਿਹਦਾ ਡਿਊਟੀ ਹੁੰਦੀ ਹੈ ਰਿਪੋਰਟ ਦੇਣੀ ਜਸੂਸੀ ਦੀ। ਸਾਰੀ ਦਰਖਤ ਤੇ ਚੜਿਆ ਟੰਗ, ਆ ਕੇ ਕੀ ਰਿਪੋਰਟ ਦਿੰਦਾ, ਮਹਾਰਾਜ ਜਿਹੜੀ 250 ਸਿੰਘਾਂ ਦੀ ਕੰਧ ਖਿਲਾਰੀ ਸੀ ਉਹ 250 ਸਿੰਘ ਸ਼ਹੀਦ ਹੋ ਚੁੱਕੇ। ਭਾਈ ਦਇਆ ਸਿੰਘ ਜੀ ਦੀਵਾਨ 'ਚ ਬੈਠੇ ਤੇ ਅੱਖਾਂ ਲਾਲ ਕਹਿਣ ਲੱਗੇ, ਅੱਜ ਆਸਾ ਜੀ ਦੀ ਵਾਰ ਨਾ ਸੁਣ ਸਰਵਣ ਕਰਦੇ ਹੋ ਸਾਥੀ। ਮਹਾਰਾਜ ਜੀ ਦਾ ਜਵਾਬ, 250 ਹੋਰ ਇਹ ਵੀ ਸ਼ਹੀਦ ਹੋ ਜਾਂਦਾ, ਦਇਆ ਸਿੰਘ ਤੂੰ ਵੀ ਸ਼ਹੀਦ ਹੋ ਜਾਂਦਾ, ਦਇਆ ਸਿੰਘ ਮੈਂ ਵੀ ਲਿਖ ਕੇ ਲੱਗ ਜਾਂਦਾ, ਤਾਂ ਵੀ ਆਸਾ ਜੀ ਦੀ ਵਾਰ ਮੈਨੂੰ ਮਹਿੰਗੀ ਨਹੀਂ। ਮੇਰੇ ਪਿਆਰ ਵਾਲੇ ਸਿੱਖ ਜਦੋਂ ਇਹ ਸਾਖੀ ਸੁਣਨਗੇ, ਅੰਮ੍ਰਿਤ ਵੇਲਾ ਸੰਭਾਲਣਗੇ, ਇਹ ਸੌਦਾ ਮੈਨੂੰ ਮਹਿੰਗਾ ਨਹੀਂ। ਉਹ ਜਦੋਂ ਟਾਂਗੂ ਨੇ ਆਖਿਆ ਜੀ 250 ਸਿੰਘ ਦੀ ਦੀਵਾਰ ਜੋ ਖੁਲਾਰੀ ਸੀ ਸ਼ਹੀਦ ਹੋ ਚੁੱਕੀ ਹੈ, ਤੇ ਮਹਾਰਾਜ ਨੇ ਇੰਜ ਮੱਥਾ ਟੇਕਿਆ, ਕਹਿੰਦੇ ਸੋ ਕਰੇ ਜੇ ਤਿਸੇ ਰਜਾਇ। 24 ਛੱਕਾ ਖੀਰਲੀ ਪੰਗਤੀ ਹੈ ਜਿਹੜੀ, ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਏ, ਸਾਈ ਕਾਰ ਕਮਾਵਣੀ ਧੁਰ ਛੋਟੀ ਤਿੰਨੇ ਵਾਏ, ਨਾਨਕੇ ਕੀ ਬਾਹਰੀ ਔਰ ਦੂਜੀ ਨਾਈ ਜਾਏ, ਸੋ ਕਰੇ ਜੇ ਤਿਸੇ ਰਜਾਇ। ਇੰਨੀ ਪੰਕਤੀ ਮੂੰਹੋਂ ਬੋਲ ਕੇ ਸੋ ਕਰੇ ਜੇ ਤਿਸੇ ਰਜਾਇ। ਹੁਣ ਫੌਜਾਂ ਮਗਰ ਨੇ ਇਤਿਹਾਸ ਲਿਖਿਆ, 3-4 ਕਤਾਰਾਂ ਬਣ ਗਈਆਂ। ਕੁਝ ਸਿੱਖ ਅਫਰਾ ਦਫਰੀ ਕਿਸੇ ਕਤਾਰ 'ਚ, ਕੋਈ ਕਿਸੇ ਕਤਾਰ 'ਚ, ਕੋਈ ਕਿਸੇ ਕਤਾਰ 'ਚ। ਛੋਟੇ ਸਾਹਿਬਜ਼ਾਦੇ ਵੀ ਵਿਛੜ ਗਏ, ਮਾਤਾ ਜੀ ਵੀ ਵਿਛੜ ਗਏ। ਇਹ ਅਗਾਂਹ ਜਾ ਕੇ ਮਹਾਰਾਜ ਨੇ ਇੱਕ ਚਮਕੌਰ ਦੀ ਗੜੀ ਹੈ, ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਕੋਲੋਂ ਖਾਲੀ ਕਰਵਾ ਕੇ ਉੱਥੇ ਨਿਵਾਸ ਕੀਤਾ, ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਨ ਲਈ। ਅਤੇ ਧਿਆਨ ਦੇਣਾ, ਚਮਕੌਰ ਦੀ ਗੜੀ ਵੇਲੇ ਹੁਣ 250 ਚੋਂ ਵੀ 40 ਜਾਂ 50 ਸਰੀਰ, ਕਿਤੇ 40 ਇਤਿਹਾਸ ਗਿਣਤੀ ਮਿਲਦੀ, ਕਿਤੇ 50, ਇੰਨੇ ਰਹਿ ਗਏ ਬੱਚੇ ਸਾਹਿਬਜ਼ਾਦੇ ਨਾਲ ਨੇ ਦੋਵੇਂ ਵੱਡੇ। ਇੱਥੇ ਅੱਲਾ ਯਾਰ ਯੋਗੀ ਖਾਂ, ਅੱਲਾ ਯੋਗੀ ਖਾਂ ਯਾਰ, ਸ਼੍ਰੋਮਣੀ ਕਮੇਟੀ ਨੇ ਵੀ ਉਹਦੀਆਂ ਕਵਿਤਾਵਾਂ ਦੀ ਕਿਤਾਬ ਛਾਪੀ ਹੈ, ਉਹਨੇ ਜਗ੍ਹਾ ਦਾ ਨਜ਼ਾਰਾ ਲਿਖਿਆ ਹੈ।

ਕਿ ਚਮਕੌਰ ਦੀ ਗੜੀ ਨੂੰ ਗੁਰੂ ਪਿਆਰਿਓ ਲੱਖਾਂ ਦੀ ਤਾਦਾਦ ਦੀ ਫੌਜ ਦਾ ਘੇਰਾ ਸੀ। ਗੜੀ ਉੱਤੇ ਮੁਗਲਾਂ ਦਾ ਬਹੁਤ ਨੁਕਸਾਨ, ਜੋ ਗਰੁੱਪ ਅੱਗੇ ਆਉਂਦਾ ਤੀਰਾਂ ਦੀ ਪੁਛਾਲ, ਬਹੁਤ ਨੁਕਸਾਨ ਹੋਇਆ ਮੁਗਲਾਂ ਦਾ। ਅਤੇ ਹੁਣ ਫਿਰ ਉਸ ਗੜੀ ਵਿੱਚੋਂ ਪੰਜ ਸਿੰਘਾਂ ਦਾ ਜੱਥਾ ਨਿਕਲਦਾ ਮੁਗਲਾਂ ਦਾ ਮੁਕਾਬਲਾ ਕਰ। ਤਿੰਨ ਚਾਰ ਜੱਥੇ ਜਾਣ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਲਗੀਆਂ ਵਾਲੇ ਕਹਿੰਦੇ ਨੇ,

ਮੌਤ ਦੇ ਘਾਟ ਉਤਾਰਿਆ। ਹੁਣ ਜਦੋਂ ਤੀਰ ਮੁੱਕ ਗਏ ਤੇ ਕਹਿੰਦੇ ਫਿਰ ਆਪਣੀ 3 ਫੁੱਟ ਵਾਲੀ ਸ੍ਰੀ ਸਾਹਿਬ ਕੱਢ ਲਈ। ਹੁਣ ਸੋਥੀ ਕੁਝ ਚਿਰ ਮੁਕਾਬਲੇ ਤੋਂ ਬਾਅਦ ਕਲਗੀਆਂ ਲੱਗ ਪਿਓ ਆਪ ਵੇਖ ਰਹੇ ਬੱਚੇ ਦਾ। ਕੁਝ ਚਿਰ ਬਾਅਦ ਕਹਿੰਦੇ ਉਹ ਜਿਹੜੀ 3 ਫੁੱਟ ਦੀ ਸ੍ਰੀ ਸਾਹਿਬ ਉਹਦੇ ਵੀ 2 ਟੁੱਟੇ ਹੋਏ ਤੇ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਹੁਣ ਮਿਆਨ ਕੱਢ ਲਈ, ਖਾਲੀ ਮਿਆਨ ਹੀ ਕੱਢ ਲਈ ਸਤਨਾਮ ਉਹਦੇ ਨਾਲ ਹੀ ਕਈਆਂ ਦੇ ਸਿਰ ਗੁੰਡੇ। ਫਿਰ ਆਖਰ ਸ਼ਹੀਦੀ ਪ੍ਰਾਪਤ ਕੀਤੀ। ਹੁਣ ਉਸੇ ਗੜੀ ਵਿੱਚ ਛੋਟਾ ਵੀਰ ਸਾਹਿਬਜ਼ਾਦਾ ਜੁਝਾਰ ਸਿੰਘ ਉਹ ਕੀ ਕਹਿੰਦਾ, ਪਿਤਾ ਜੀ ਹੁਣ ਮੈਨੂੰ ਭੇਜੋ, ਤੂੰ ਕਰ ਲਏਗਾ ਮੁਕਾਬਲਾ। ਅੱਲਾ ਯਾਰ ਯੋਗੀ ਖਾਨ ਨੇ ਉਸ ਸਮੇਂ ਨੂੰ ਇੰਝ ਲਿਖਿਆ ਜੀ ਧਿਆਨ ਦੇ,

ਕਈਆਂ ਸਿੱਖਾਂ ਲਈ ਇੱਕ ਗੁਰੂ ਬਣਾਉਣਾ ਔਖਾ। ਉੱਥੋਂ ਫਿਰ ਤਾੜੀ ਮਾਰ ਕੇ ਪੰਥ ਖਾਲਸੇ ਦਾ ਹੁਕਮ ਮੰਨ ਕੇ ਤਿੰਨ ਸਿੰਘ ਨਾਲ ਚਮਕੌਰ ਦੀ ਗੜੀ ਚੋਂ ਨਿਕਲੇ ਨੇ। ਆਵਾਜ਼ ਦੇ ਕੇ ਸਿੱਖਾਂ ਦਾ ਗੁਰੂ ਚੱਲਿਆ। ਇਸ ਥਾਂ ਦਾ ਪਿਛਲੇ ਹਫ਼ਤੇ ਦਾ ਇਹ ਸੀਨ ਚੱਲ ਰਿਹਾ ਜੀ, ਜਿਹੜੇ ਦਿਨ ਬੀਤੇ ਆ। ਤੇ ਮਹਾਰਾਜ ਨੇ ਤਿੰਨਾਂ ਸਿੰਘਾਂ ਨੂੰ ਕਿਹਾ ਸੀ ਵੀ ਧਰੂ ਤਾਰੇ ਦੀ ਸਿਹਤ 'ਤੇ ਤੁਰਿਆਣਾ, ਜੇ ਵਿਛੜ ਗਏ ਤੇ ਇਹਦੀ ਸਿਹਤ 'ਤੇ ਤੁਰਿਆ, ਕਿਉਂ ਕਈ ਲੱਖਾਂ ਦਾ ਘੇਰਾ ਸੀ। ਔਰ ਇੱਥੇ ਜੇ ਉਹ ਸਾਥੀ ਕੋਈ ਤੁਹਾਡੇ 'ਚੋਂ ਬੈਠਾ ਕੇਸਾਂ ਦੀ ਬੇਦਗੀ ਕਰਦਾ ਹੋਵੇ, ਇੱਥੇ ਸਾਥੀ ਸੀ। ਹੁਣ ਦੱਸੋ, ਚਮਕੌਰ ਦੀ ਗੜੀ 'ਚ ਮਹਾਰਾਜ ਕੋਈ ਜੋੜਾ ਨਹੀਂ ਸੀ, ਜੰਗ ਦੇ ਮੈਦਾਨ 'ਚ ਕਈ ਕੁਝ ਖਿਲ ਰਿਹਾ ਸੀ, ਜੋੜਾ ਪਾ ਕੇ ਨਹੀਂ। ਇੱਥੇ ਮਹਾਰਾਜ ਨੰਗੇ ਪੈਰੀ ਨਿਕਲੇ ਜੇ ਚਮਕੌਰ ਦੀ ਗੜੀ 'ਚੋਂ। ਕਾਰਨ ਕੀ? ਮਹਾਰਾਜ ਜੋੜਾ ਦੇ ਪਾ ਲਓ। ਮਹਾਰਾਜ ਕਹਿੰਦੇ ਕਈ ਸਿੰਘ ਮੇਰੇ ਸ਼ਹੀਦ ਹੋਏ ਪਏ ਨੇ, ਕੋਈ ਕਿਤਰਾ ਤੇ ਕੋਈ ਕਿਤਰਾ। ਜੇ ਰਾਤ ਦੇ ਹਨੇਰੇ ਵਿੱਚ ਕਿਸੇ ਸਿੱਖ ਦੇ ਕੇਸਾਂ ਨੂੰ ਮੇਰਾ ਜੋੜਾ ਲੱਗ ਗਿਆ, ਮੈਂ ਕਿੱਥੇ ਲੇਖਾ ਦਿਆਂ? ਇਹਨਾਂ ਅਰਦਾਸ ਦੇ ਗਲ 'ਚ ਕੱਪੜਾ ਪਿਆ, ਇਹਦੇ ਨਾਲ ਮੂੰਹ ਪੂੰਝੀਦਾ, ਕੋਈ ਚੀਜ਼ ਹੱਥ ਧੋਣੇ ਹੁਣ ਉਸ ਤੋਂ ਬਾਅਦ ਪੂੰਝ ਲਈਦੇ। ਜਿਹੜਾ ਗੱਲ ਦਾ ਅਧੂਰੀ ਆ, ਇਹ ਦਾਸਤਾਂ ਦੀ ਕਿਸਤਾਂ 'ਚ ਨਹੀਂ ਬਣਦਾ, ਇਹਦੇ ਨਾਲ ਮੂੰਹ ਪੂੰਝਿਆ, ਇਹਨੂੰ ਕਿਸਤਾਂ 'ਚ ਨਹੀਂ ਬਣਦਾ। ਕਲਗੀ ਵਾਲੇ ਪਾਤਸ਼ਾਹ ਨੇ ਕੇਸਾਂ ਦਾ ਇੰਨਾ ਸਤਿਕਾਰ, ਯਤਨ ਕਰਿਆ ਕਰੋ। ਪਿੱਛੇ ਸੁਣਿਆ ਹੀ ਹੈ ਪ੍ਰਕਰਨ ਆਪ ਜੀ, ਨੰਗੇ ਸਿਰ ਦੀ ਫਿਰਨਾ ਸਿੱਖ ਲਈ ਸੰਕੋਚ, ਜੰਗਲ ਪਾਣੀ ਜਾਣਾ ਨੰਗੇ ਸਿਰ ਸੰਕੋਚ, ਪ੍ਰਸ਼ਾਦਾ ਛਕਣਾ ਨੰਗੇ ਸਿਰ ਸੰਕੋਚ। ਮਹਾਰਾਜ ਆਪ ਚਮਕੌਰ ਦੀ ਗੜੀ ਚੌਦੀ ਰਾਤ ਤਾੜੀ ਮਾਰ ਕੇ ਨਿਕਲੇ ਨੇ, ਸਿੱਖਾਂ ਦਾ ਗੁਰੂ ਚੱਲਿਆ ਜੀ। ਪਰ ਵੇਖ ਲਓ ਵੀ ਜੋੜਾ ਨਹੀਂ ਪਾਇਆ, ਕਈ ਕੁਝ ਖਿਲ ਰਿਹਾ ਜੀ, ਕਿ ਰਾਤ ਦੇ ਹਨੇਰੇ ਵਿੱਚ ਮੇਰਾ ਜੋੜਾ ਕਿਸੇ ਸਿੱਖ ਦੇ ਕੇਸਾਂ ਨੂੰ ਨਾ ਲੱਗ। ਕਿਤੇ ਐਵੇਂ ਥੋੜ੍ਹੇ ਕਹਿੰਦੇ ਪੈਰ ਥੱਲੇ ਤੇ ਜੋੜਾ ਉਹਨੇ ਫਿਰ ਕਿੱਥੋਂ ਪੈਣਾ? ਇਤਿਹਾਸ ਲਿਖਿਆ ਜੀ, ਤਿੰਨੇ ਸਿੰਘ ਨਾਲੋਂ ਵਿਛੜ ਗਏ, ਇਕੱਲੇ ਮਹਾਰਾਜ। ਦੁੱਧ ਵੇਚਣ ਵਾਲੇ ਦੋ ਸਰੀਰ ਸੀ, ਉਹਨਾਂ ਨੇ ਪਛਾਣ ਲਿਆ ਸਵੇਰ ਉਸ ਤੇ। ਕਹਿਣ ਲੱਗੇ, ਅਸੀਂ ਬਾਦਸ਼ਾਹ ਨੂੰ ਸੁਣਿਆ ਦਿੰਦੇ ਹਾਂ, ਗੁਰੂ ਗੋਬਿੰਦ ਸਿੰਘ ਇੱਥੇ ਨੇ, ਇਨਾਮ ਮਿਲੇਗਾ। ਮਹਾਰਾਜ ਨੇ ਆਪਣਾ ਖੰਜਰ ਦਿੱਤਾ ਜਿਹਨੂੰ ਸੋਨਾ ਲੱਗਾ ਸੀ, ਕਹਿਣ ਲੱਗੇ ਇਹ ਲੈ ਲਓ, ਇਹਨੂੰ ਵੇਚ ਕੇ ਜੋ ਮਾਇਆ ਨਾ ਮੰਨੇ। ਕਹਿੰਦੇ ਉਸ ਤੋਂ ਬਾਅਦ ਮਹਾਰਾਜ ਨੇ ਨਿੱਕੀ ਪੱਗ ਡੰਡੀ ਦੀ ਪਿੰਡਾਂ ਉੱਥੇ ਹੋ ਗਏ ਪੱਗ ਡੰਡੀ। ਉਸ ਪੱਗ ਡੰਡੀ ਤੇ ਉੱਥੇ ਜੇ ਸਮਾਂ ਕੰਢੇ ਪੈਰਾਂ ਵਿੱਚ ਕੰਢੇ ਮਾਛੀ ਵਾੜੇ ਦਾ ਜੰਗਲ, ਉਹ ਵੀ ਤਿੰਨੇ ਸਿੰਘ ਲੱਭਦੇ ਪਏ। ਇੱਧਰ ਮਹਾਰਾਜ ਜਦੋਂ ਆਏ ਇੱਕ ਪੱਥਰ ਨੂੰ ਸਰਾਣਾ ਬਣਾ ਕੇ ਗਲੇ ਦੇ ਹਜ਼ੂਰੀਏ ਨੂੰ ਹੀ, ਜਿਹੜਾ ਸਰੀਰ ਪੂਰਾ ਨਹੀਂ ਆ ਰਿਹਾ, ਪੈਰ ਨੰਗੇ ਉੱਤੇ ਪਾ ਕੇ ਨੰਗੀ ਸ਼ਮਸ਼ੀਰ ਆ ਕੇ ਫੜ ਕੇ ਲੇਟੇ ਪਏ। ਉਸ ਵੇਲੇ ਸ਼ਬਦ ਉਚਾਰਿਆ,

చంపడే మారలో

Right.

0: ਗੱਜ ਕੇ ਆਖੋ ਸਾਰੇ
1: ਸਤਨਾਮ।
0: ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਆਰ ਚ ਫਿਰ ਆਖੋ ਗੱਜ ਕੇ ਸਤਨਾਮ। ਸਿੱਖੀ ਦੇ ਮਹਿਲਾਂ ਚ ਜਨਮ ਮਿਲਿਆ ਸ਼ੁਕਰਾਨੇ ਵਿੱਚ ਆਖੋ ਸਤਨਾਮ। ਪਤਾ ਨਹੀਂ ਕਿਹੜਾ ਪਿਛਲਾ ਕਰਮ ਹੈ ਸਤ ਸੰਗਤ ਮਿਲੀਏ ਆਖੋ ਸਤਨਾਮ। ਸਾਡਾ ਬੱਚਾ 16-17 ਸਾਲ ਤੋਂ ਟੱਪ ਜੇ ਮਾਂ ਪਿਓ ਨੂੰ ਆਸ ਲੱਗ ਜਾਂਦੀ ਹੈ ਇਹ ਕਦੋਂ ਹੁਣ ਕਮਾ ਕੇ ਕੁਝ ਕਰ ਲਿਆ ਕਦੇ। ਉਹਨੂੰ ਇਹੋ ਜਿਹੀ ਪੜ੍ਹਾਈ 'ਚ ਪਾਉਂਦੇ ਆ ਵੀ ਚੰਗੀ ਨੌਕਰੀ ਨਾ ਮਿਲ ਜੇ 20-22 ਸਾਲ ਲੱਗੇ, ਇਹੋ ਜਿਹੇ ਕਾਰੋਬਾਰ 'ਚ ਪਾਉਂਦੇ ਨੇ ਬਈ ਉਡੀਕ ਹੈ ਕਦੋਂ ਕਮਾ ਕੇ ਪੁੱਤਰ ਕਰ ਲਿਆ।

ਕਲਗੀਆਂ ਵਾਲੇ ਨੂੰ ਵੀ ਆਪਣੇ ਸਿੱਖ ਕੋਲੋਂ ਇੱਕ ਉਡੀਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਡੀਕਦੇ ਨੇ ਮੇਰੇ ਸਿੱਖ ਨੇ ਜਨਮ ਲਿਆ ਇਸ ਮਾਤ ਲੋਕ ਵਿੱਚ, ਇਹਦਾ ਮਨ ਕਦੋਂ ਜਾਗੇਗਾ। ਮੇਰੇ ਸਿੱਖ ਦਾ ਮਨ ਕਦੋਂ ਜਾਗੇਗਾ।

ਆਪਸ ਵਿੱਚ ਹਿਸਾਬ ਕਿਤਾਬ ਹੋਣਾ ਹੋਵੇ ਮੈਨੂੰ ਕਸਰ ਨਾ ਲੱਗ ਜੇ, ਫਲਾਣੇ ਨੂੰ ਜਿੰਨੀ ਮਰਜ਼ੀ ਕਸਰ ਲੱਗ ਜੇ, ਜਿਹਦਾ ਮਨ ਜਾਗਿਆ ਉਹ ਕਸਰ ਲਾ ਕੇ ਖੁਸ਼ ਨਹੀਂ, ਕਸਰ ਖਾ ਕੇ ਖੁਸ਼। ਅੰਮ੍ਰਿਤਸਰ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਸੰਗਤ ਦੇ ਕਿਲੇ ਵਿੱਚ, ਰਿਸ਼ਤੇਦਾਰੀ ਦੇ ਕਿਲੇ ਵਿੱਚ ਕਦੀ ਕਦੀ ਤੁਹਾਨੂੰ ਜ਼ਰੂਰ ਮੇਲ ਹੁੰਦਾ ਹੋਏਗਾ, ਜਿਹਦਾ ਮਨ ਜਾਗਿਆ ਹੋਵੇ ਤੇ ਜਦੋਂ ਉਹਦਾ ਮੇਲ ਹੋ ਜੇ ਤੇ ਤੁਸੀਂ ਕਹਿੰਦੇ ਹੋ ਅੱਜ ਮੇਰੇ ਤੇ ਰੱਬ ਖੁਸ਼ ਹੋ ਗਿਆ, ਇਹਦਾ ਮੇਲ ਹੋ ਗਿਆ। ਮਨ ਜਾਗੇ ਵਾਲੇ ਦੀ ਖੁਸ਼ਬੋ ਹੀ ਕੁਝ ਹੋਰ, ਜਿਹਦਾ ਨਹੀਂ ਜਾਗਿਆ ਉਹਦੀ ਖੁਸ਼ਬੋ ਕੁਝ ਹੋਰ। ਜਿਹਦਾ ਮਨ ਨਹੀਂ ਜਾਗਿਆ ਕਸਰ ਲਾ ਕੇ ਖੁਸ਼, ਜਿਹਦਾ ਮਨ ਜਾਗਿਆ ਕਸਰ ਖਾ ਕੇ ਖੁਸ਼। ਜਿਹਦਾ ਮਨ ਨਹੀਂ ਜਾਗਿਆ, ਫਲਾਣੇ ਵੇਲੇ ਮੈਨੂੰ ਮਾਣ ਨਹੀਂ ਮਿਲਿਆ, ਅੰਦਰ ਅੱਗ ਲੱਗ ਗਈ। ਜਿਹਦਾ ਮਨ ਜਾਗ ਪਿਆ ਹੈ ਉਹਨੂੰ ਚਾਨਣਾ ਹੋ ਗਿਆ, ਮਾਣ ਲੈਣ ਦੀ ਚੀਜ਼ ਨਹੀਂ ਦੇਣ ਦੀ ਚੀਜ਼ ਹੈ। ਆਖੋ ਸਤਨਾਮ। ਮਾਣ ਦੇਣ ਦੀ ਚੀਜ਼, ਜਿਸ ਦਿਨ ਤੈਨੂੰ ਮਾਣ ਦੇਣਾ ਆ ਗਿਆ ਮਿਲਣਾ ਆਪਣੇ ਆਪ ਸ਼ੁਰੂ ਹੋ ਜਾਵੇ। ਬੜੀ ਪਿਆਰੀ ਖੁਸ਼ਬੋ ਹੁੰਦੀ ਜੇ ਜਿਹਦਾ ਮਨ ਜਾਗ ਪਏ ਸੰਗਤ ਜੀ, ਬੜੀ ਪਿਆਰੀ ਖੁਸ਼ਬੋ ਜੀ ਉਸ ਬੰਦੇ ਦੀ। ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਵੇਖ ਕੇ, ਮੈਨੂੰ ਵੇਖ ਕੇ ਉਡੀਕਦੇ ਜੇ ਮੇਰੀਆਂ ਬੱਚੀਆਂ ਦਾ, ਮੇਰੇ ਬੱਚਿਆਂ ਦਾ ਮਨ ਕਦੋਂ ਜਾਗੇਗਾ। ਇਹ ਮਨ ਜਾਗੇ ਕਿਵੇਂ? ਆਓ ਅੱਜ ਬਾਬਾ ਜੀ ਸੇਵਾ ਲੈਣ।

ਕਿਵੇਂ ਜਾਗੇਗਾ। ਤੁਸੀਂ ਗੁਰਬਾਣੀ ਪੜ੍ਹੋ ਨਾ ਜੀ, ਗੁਰਬਾਣੀ ਨੇ ਇੱਕ ਇਸ਼ਾਰਾ ਦਿੱਤਾ ਹੈ ਕਿ ਮਨ ਜਿਹੜਾ ਉਹ ਜਿਹੋ ਜਿਹੀ ਸੰਗਤ ਮਿਲੇ ਉਹਦਾ ਅਸਰ ਕਬੂਲ ਹੈ। ਗੁਰਬਾਣੀ ਦੀਆਂ ਪੰਕਤੀਆਂ ਵੀ ਨੇ, ਕਬੀਰ ਮਨ ਪੰਖੀ ਭਇਓ ਉਡ ਉਡ ਦਹਿਦ ਸਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਸੰਗਤ ਦਾ ਅਸਰ ਕਬੂਲ ਹੈ। ਜੇ ਤੂੰ ਚਾਹੁੰਦਾ ਤੇਰਾ ਮਨ ਜਾਗ ਪਵੇ ਤੇ ਫਿਰ ਕੀ ਰਸਤਾ ਹੈ। ਇੱਕ ਰਸਤਾ ਜੇ ਮਨ ਜਾਗਣ ਦਾ, ਕਹਿੰਦੇ ਤੈਨੂੰ ਮਨ ਨੂੰ, ਤੇਰੇ ਮਨ ਨੂੰ ਜਾਗੇ ਹੋਏ ਮਨ ਵਾਲੇ ਦੀ ਸੰਗਤ ਹੋ ਜਾਵੇ। ਅੱਜ ਕੇ ਆਖੋ ਸਤਨਾਮ। ਇਹ ਅਸਰ ਕਬੂਲ ਹੈ, ਬਾਣੀ ਨੇ ਕਿਹਾ। ਪੰਛੀ ਜਾਮ ਨੂੰ ਤੇ ਬਹਿ ਗਿਆ, ਉਹਨੂੰ ਟੁੱਕ ਮਾਰਤਾ। ਕਿਸੇ ਹੋਰ ਫਲ ਤੇ ਬਹਿ ਗਿਆ ਉਹਨੂੰ। ਕਹਿੰਦੇ ਮਨ ਹੈ ਪੰਛੀ ਦੀ ਤਰ੍ਹਾਂ, ਇਹਨੂੰ ਜਿਹੋ ਜਿਹੀ ਸੰਗਤ ਮਿਲ ਜੇ ਰੰਗ ਲਾ। ਐ ਮਨਾ ਜੇ ਤੂੰ ਜਾਗਣਾ ਚਾਹੁੰਦਾ, ਇੱਕ ਰਸਤਾ ਹੈ ਜਾਗਣ ਦਾ, ਜਿਸ ਦਾ ਗੁਰੂ ਦੀ ਕਿਰਪਾ ਨਾਲ ਮਨ ਜਾਗ ਚੁੱਕਾ, ਤੈਨੂੰ ਕਿਤੇ ਉਹਦਾ ਸੰਗ ਹੋਏ। ਸ਼੍ਰੋਮਣੀ ਕਮੇਟੀ ਨੇ ਤਾਂ ਹੀ ਅਰਦਾਸ ਵਿੱਚ ਇਹ ਲਫ਼ਜ਼ ਦਰਜ ਕੀਤੇ ਨੇ, ਇੱਥੇ ਆ ਕੇ ਜ਼ੋਰ ਦੇ ਕੇ ਮੰਗਿਆ ਕਰੋ, ਜ਼ੋਰ ਦੇ ਕੇ। ਜਿਹਦਾ ਮਨ ਜਾਗਿਆ ਜ਼ਰੂਰੀ ਨਹੀਂ ਤੁਹਾਨੂੰ ਸਰੀਰ ਕਰਕੇ ਮਿਲਿਆ, ਟੇਪ ਚੋਂ ਵੀ ਮਿਲ ਜਾਂਦਾ। ਟੇਪ ਸੁਣਦੇ ਪਏ ਹੋ ਕਿਸੇ ਬਖਸ਼ੇ ਦੀ, ਬਸ ਉਹਦਾ ਜਾਗਿਆ ਟੇਪ ਸੁਣ ਕੇ ਹੀ ਤੁਹਾਡਾ ਜਾਗਦੇ। ਕਿਤਾਬ ਪੜ੍ਹ ਕੇ ਵੀ ਜਾਗ ਸਕਦਾ ਬਖਸ਼ੇ। ਸਤਸੰਗਤ ਵਿੱਚ ਬੈਠਿਆਂ ਵੀ ਬਚਨ ਸੁਣ ਕੇ ਉਂਝ ਸੰਗ ਹੋ ਜੇ। ਇੱਕ ਵਾਰੀ ਭੈਣਾ ਬੋਲਿਓ, ਇੱਕ ਵਾਰੀ ਭਾਈ ਅਰਦਾਸ ਕਰਿਓ, ਬਾਬਾ ਜੀ।

0: ਕਰਨ ਦੇ ਕੋਈ ਟੁੱਟਾ ਕੋਈ ਟੁੱਟਾ ਗੁਰੂ ਨਾਨਕ ਦੇ ਘਰ ਨਾਲ ਜੁੜ ਜਾਵੇ। ਕਿਵੇਂ ਨਾ ਮਾਲਕ ਫਿਰ ਗਲਵਕੜੀਆਂ ਚ ਲਵੇ, ਕਿਵੇਂ ਨਾ ਮਾਲਕ ਆਖੇ ਜਨ ਨਾਨਕ ਧੂੜ ਮੰਗੇ। ਇਧਰੋਂ ਹਨੇਰਾ ਪੈ ਗਿਆ, 8 ਵਜ ਗਏ ਹੈ, ਅਰਦਾਸ ਨਿਕਲਦੀ ਪਈ ਬਾਬਾ ਗੁਰੂ ਅਰਜਨ ਦੇਵ ਅੱਜ ਦੀ ਦਿਹਾੜੀ ਖਾਲੀ ਚਲੀ ਗਈ ਮਹਾਰਾਜ ਕਿਰਪਾ ਕਰੋ। ਤੇ ਉਧਰੋਂ ਭਾਈ ਲੱਖੂ ਧਾੜਵੀ ਉਹ ਕਹਿੰਦਾ ਹਨੇਰਾ ਪੈ ਗਿਆ ਵੀ ਅੱਜ ਕਿੱਧਰ ਡਾਕਾ ਮਾਰਨਾ, ਗੱਜ ਕੇ ਹੱਕ ਇਹ ਨੀ ਪਤਾ ਅੱਜ ਤੇਰੀਆਂ ਭੈੜੀਆਂ ਆਦਤਾਂ ਨੂੰ ਡਾਕਾ ਪੈ ਜਾਣ, ਅੱਜ ਤੈਨੂੰ ਕੋਈ ਡੀਕ ਰਿਹਾ ਹੱਕ
1: ਸਤਨਾ।
0: ਉਹ ਭਾਈ ਲੱਖੂ ਧਾੜਵੀ ਲੁੱਟਣ ਵਾਲਾ ਉਹ ਹਨੇਰਾ ਪਿਆ ਤੇ ਆਪਣੇ ਕੰਮ ਨਿਕਲਿਆ। ਇੱਧਰ ਗੁਰੂ ਕਾ ਸਿੱਖ ਭਾਈ ਪੁਰਾਣਾ ਕਹਿੰਦਾ ਪਿਆ ਅੱਜ ਦਿਹਾੜੀ ਨਹੀਂ ਪਈ, ਕਹਿੰਦੇ ਉਧਰੋਂ ਹੀ ਇਹ ਲੰਘਿਆ। ਜਦੋਂ ਖੜਾਕ ਹੋਇਆ ਲੰਘਣ ਦਾ ਭਾਈ ਪੁਰਾਣਾ ਆਵਾਜ਼ ਦਿੰਦੇ, ਉਹ ਪੁਰਖਾ ਉਹ ਭਲਿਆ ਪੁਰਖਾ ਕੀ ਨਾਂ ਤੇਰਾ? ਬੜੇ ਕਹਿੰਦੇ ਕੌੜੇ ਬਚਨ ਵਿੱਚ ਬੋਲਿਆ ਭਾਈ ਲੱਖੂ, ਕਹਿੰਦੇ

0: ਕਹਿੰਦੇ ਤੂੰ ਮੈਨੂੰ ਸਰਕਾਰ ਕੋਲ ਫੜਾਉਣਾ ਤਾਂ ਮੇਰਾ ਨਾਮ ਉਹੀ ਨਾ ਪਤਾ ਕਿ ਅੱਜ ਤੇਰੇ ਬਦਲਣ ਦੀ ਵਾਰੀ ਆ ਗਈ, ਸਰਕਾਰ ਕੋਲ ਨੀ ਤੈਨੂੰ ਸੱਚੀ ਸਰਕਾਰ ਕੋਲ ਲੈ ਜਾਣਾ। ਗੱਜ ਕੇ ਹੱਕ
1: ਵਾਹਿਗੁਰੂ।
0: ਉਹ ਭਾਈ ਕੀ ਨਾਂ ਤੇਰਾ? ਅੱਗੋਂ ਨਾਂ ਨੀ ਦੱਸਿਆ, ਭਾਈ ਲੱਖੂ। ਕੀ ਆਖਿਆ ਅੱਗੋਂ? ਤੂੰ ਮੇਰਾ ਨਾਂ ਪੁੱਛ ਕੇ ਕੀ ਲੈਣਾ? ਉਹ ਪੁਰਖਾ, ਤੂੰ ਐਡੇ ਤੌੜੇ ਬਚਨ ਕਿਉਂ ਬੋਲ ਰਿਹਾ ਭਾਈ ਪੁਰਾਣਾ ਜੀ? ਮੈਂ ਤੇ ਤੇਰਾ ਨਾਂ ਹੀ ਪੁੱਛਿਆ, ਮੈਂ ਤੇ ਤੇਰਾ ਨਾਂ ਹੀ ਪੁੱਛਿਆ ਭਾਈ ਲੱਖੂ। ਐ ਬਾਵਾਂ ਕੜਾ ਕੇ ਕੋਲ ਖਲੋ ਗਏ, ਕਹਿੰਦੇ ਮੇਰਾ ਨਾਂ ਭਾਈ ਲੱਖੂ ਏ, ਦੱਸ ਕੀ ਕੰਮ ਏ ਤੈਨੂੰ ਮੇਰੇ ਨਾਲ? ਭਾਈ ਪੁਰਾਣਾ ਹੱਥ ਜੋੜ ਕੇ ਕਹਿੰਦੇ ਮੇਰੀ ਦਿਹਾੜੀ ਨਹੀਂ ਪਈ, ਬਹਿ ਜਾ ਸਤਸੰਗ ਕਰ ਲਈਏ। ਆ ਜਾ ਕੋਈ ਗੁਰੂ ਦੀ ਗੱਲ ਕਰ ਲਈ। ਭਾਈ ਲੱਖੂ ਕਹਿੰਦਾ ਮੈਂ ਵਾਂ ਧਾੜਵੀ ਲੁੱਟਣ ਵਾਲਾ, ਕਿਤੇ ਉਹ ਨਾ ਹੋਵੇ ਕਿ ਮੇਰਾ ਕੋਈ ਵਾਰ ਤੇਰੇ ਤੇ ਹੀ ਚੱਲ ਜਾਵੇ, ਇੰਨੀ ਬੜੀ ਏ, ਮੈਂ ਜਾ ਰਿਹਾ ਜਿੱਧਰ ਜਾਣਾ। ਕਹਿੰਦੇ ਭਾਈ ਪੁਰਾਣੇ ਨੇ ਪੈਰ ਫੜ ਲਏ, ਕਹਿੰਦੇ ਬੈਠ ਜਾ ਪਿਆਰਿਆ, ਸਤਸੰਗ ਕਰ ਲਈ। ਉਹ ਤੈਨੂੰ ਸੁਣਿਆ ਨੀ ਕਿ ਮੈਂ ਸਾਖੀ ਪੜ ਰਿਹਾ ਸਾਂ, ਮੈਨੂੰ ਇੱਕ ਗੱਲ ਨਜ਼ਰ ਆਈ। ਮੈਂ ਕਿਹਾ ਵੇਖੋ ਕੋਈ ਜਿੰਨਾ ਮਰਜ਼ੀ ਕੌੜਾ ਬੋਲੇ, ਰੱਬ ਦੇ ਪਿਆਰੇ ਆਪਣੀ ਮਿਠਾਸ ਨਹੀਂ ਛੱਡਦੇ। ਭਾਈ ਪੁਰਾਣਾ ਜੀ ਨੇ ਨਹੀਂ ਛੱਡੇ ਮਿੱਠੇ ਬੋਲ, ਉਹਨਾਂ ਨੇ ਛੱਡੇ। ਇਹ ਗੁਣ ਵਾਲੀ ਬਾਤ ਹੈ। ਬੋਲਿਓ ਪਿਆਰ ਨਾਲ ਜੀ।

ਕਿ ਗੁਰੂ ਨਾਨਕ ਦੀ ਜਵਾਨ ਜੇ ਹੁਣ ਸੰਸਾਰ ਤੇ ਚੱਲੋ, ਕਿਸੇ ਨੂੰ ਫਾਰਸੀ ਆਉਂਦੀ, ਕਿਸੇ ਨੂੰ ਅੰਗਰੇਜ਼ੀ ਆਉਂਦੀ, ਕਿਸੇ ਨੂੰ ਹਿੰਦੀ ਆਉਂਦੀ, ਕਿਸੇ ਨੂੰ ਪੰਜਾਬੀ ਆਉਂਦੀ, ਪੰਜਾਬੀ ਵਾਲਾ ਅੰਗਰੇਜ਼ੀ ਨਹੀਂ ਪੜ੍ਹ

ਅੱਜ ਇੰਨੀ ਸੰਗਤ ਬੈਠੀ ਉਹ ਬੇਸ਼ੱਕ ਅੰਗਰੇਜ਼ੀ ਸਿੱਖੋ, ਬੇਸ਼ੱਕ ਹਿੰਦੀ ਸਿੱਖੋ, ਉਰਦੂ ਸਿੱਖੋ, ਫਾਰਸੀ ਸਿੱਖੋ, ਪੰਜਾਬੀ ਸਿੱਖੋ, ਪਰ ਗੁਰੂ ਨਾਨਕ ਦੀ ਅਸਲੀ ਜ਼ਬਾਨ ਨਾ ਭੁੱਲ ਜਾਣਾ, ਮਿੱਠ ਬੋਲਣਾ।

ਗਿਆਨ ਜ਼ਰੂਰ ਸਿੱਖ ਲੈਣੀ। ਜਿੰਨੀਆਂ ਸੱਸਾਂ ਬੈਠੀਆਂ ਜੇ ਆਪਣੀਆਂ ਨੂੰਹਾਂ ਲਈ ਇਹ ਜ਼ਬਾਨ ਜ਼ਰੂਰ ਸਿੱਖ ਲੈਣੀ। ਜਿੰਨੇ ਵੀ ਇੱਥੇ ਬੈਠੇ ਜੇ ਆਪਣੇ ਗੁਆਂਢੀਆਂ ਲਈ ਮੱਲੇ ਲਈ ਇਹ ਜ਼ਬਾਨ ਜ਼ਰੂਰ ਸਿੱਖ ਲੈਣੀ। ਬਾਕੀ ਭਾਵੇਂ ਰਹਿ ਜਾਣ ਸਿੱਖਣੀ, ਉਹ ਵੀ ਸਿੱਖੋ। ਆ ਗੁਰੂ ਨਾਨਕ ਦੀ ਜ਼ਬਾਨ ਹੈ। ਭਾਈ ਲੱਖੂ ਖਾਣ ਨੂੰ ਪਵੇ ਤਾੜ,

ਹੋਇਆ ਭਾਈ, ਉਹ ਦੋ ਮਿੰਟ ਸਤਸੰਗ ਕਰ ਲਈਏ। ਇਹ ਜਵਾਨ ਸਿੱਖੀ ਹੈ ਜੀ। ਤੁਸੀਂ ਇੱਕ ਗਾਥਾ ਸੁਣਦੇ ਹੋ ਨਾ, ਕੋਈ ਮਹਾਂਪੁਰਸ਼ ਜਾ ਰਹੇ ਸੀ ਤੇ ਪਾਣੀ ਦੇ ਵਿੱਚ ਕੋਈ ਬਿੱਛੂ ਡੁੱਬਦਾ ਪਿਆ ਸੀ। ਉਹਨਾਂ ਨੇ ਫੜ ਕੇ ਤਰਸ ਆ ਗਿਆ ਵੀ ਕੱਢ ਦਈਏ, ਦਇਆ ਆ ਗਈ। ਫੜ ਕੇ ਕੱਢਿਆ ਤੇ ਉਹਨੇ ਡੰਗ ਮਾਰਦਾ, ਡੰਗ ਮਾਰਨ ਨਾਲ ਫਿਰ ਇੱਥੋਂ ਛੁੱਟ ਗਿਆ। ਉਹਨਾਂ ਫਿਰ ਦੁਬਾਰਾ ਕਿਹਾ ਕੱਢ ਦਈਏ, ਵਿਚਾਰਾ ਗੋਤੇ ਖਾਂਦਾ ਪਿਆ ਬਿੱਛੂ। ਦੁਬਾਰਾ ਕੱਢਣ ਲੱਗੇ ਉਹਨੇ ਫਿਰ ਡੰਗ ਮਾਰਤਾ, ਉਹ ਫਿਰ ਹੱਥ ਕੰਬਿਆ ਤੇ ਫਿਰ ਡਿੱਗ ਪਿਆ। ਮਹਾਂਪੁਰਸ਼ਾਂ ਦਾ ਚੇਲਾ ਕਹਿੰਦਾ ਜੀ ਤੁਸੀਂ ਕੀ ਲੈਣਾ, ਦੋ ਵਾਰੀ ਇਹਨੇ ਡੰਗ ਮਾਰਤਾ, ਛੱਡੋ ਇਹਨੂੰ ਡੁੱਬਣ ਦਿਓ, ਛੱਡੋ ਇਹਨੂੰ ਡੁੱਬਣ ਦਿਓ, ਕੀ ਕੱਢ ਕੇ ਲੈਣਾ। ਮਹਾਂਪੁਰਸ਼ ਸੇਵਕ ਨੂੰ ਕਹਿੰਦੇ ਆ ਇੱਕ ਬਿੱਛੂ ਆਪਣੇ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਤੇ ਮੈਂ ਆਪਣਾ ਸੁਭਾਅ ਬਚਾਉਣ ਵਾਲਾ ਕਿਵੇਂ ਛੱਡ ਦਿਆਂ। ਆਪਣੇ ਮਾਤਾ ਪਿਤਾ ਦੀਆਂ 10 ਮਿੰਟ ਲੱਤਾਂ ਘੁੱਟਿਆ ਕਰੋ, ਇੱਕ ਪਾੜ ਜਪਜੀ ਸਾਹਿਬ ਵੀ ਘੱਟ ਕਰ ਲਓ, ਉਹ 10 ਮਿੰਟ ਤੁਹਾਡੇ ਜਿਹੜੇ ਨੇ ਉਹਦੇ ਵਰਗੀ ਸੇਵਾ ਕਰੀ।

ਨੀ ਪਤੀ ਅੱਗੇ ਤਿੰਨ ਪੱਬੇ ਪੜੇ ਬੱਚਾ ਮਾਂ ਬਾਪ ਅੱਗੇ ਤਿੰਨ ਪੱਬੇ ਪੜੇ ਆਖੋ ਸਤਨਾਮ ਤੇਰੀ ਭਗਤੀ ਨੂੰ ਬਲ ਮਿਲੇ।

0: ਤੇ ਕੰਮ ਆ ਗਿਆ ਇੱਕ ਧਾੜਵੀ ਚੌਂਕੜਾ ਮਾਰ ਕੇ ਬਹਿ ਗਿਆ ਭਾਈ ਲੱਖੂ ਕਹਿਣ ਲੱਗਾ ਮੇਰੇ ਵੀ ਕਾਰੋਬਾਰ ਦਾ ਸਮਾਂ ਹੁੰਦਾ ਜਹਰ
1: ਸਤਨਾਮ
0: ਮੈਂ ਵੀ ਜਿਨ੍ਹਾਂ ਨੂੰ ਅਗਾਂਹ ਕਾਰਵਾਈ ਲੁੱਟਣਾ ਮੇਰਾ ਵੀ ਟਾਈਮ ਹੁੰਦਾ ਜਾ ਰਿਹਾ ਪਰ ਤੇਰੇ ਕਹਿਣ ਤੇ 5 ਮਿੰਟ ਮੈਂ ਬਹਿ ਜਾਂਦਾ ਦੱਸ ਕੀ ਹੁੰਦਾ ਸਤਨਾਮ ਕਹਿ ਦਿਓ ਗੱਜ ਕੇ ਸਤਨਾਮ ਭਾਈ ਪੁਰਾਣਾ ਗੁਰੂ ਅਰਜਨ ਦੇਵ ਜੀ ਨੂੰ ਅਰਦਾਸ ਕਰਦਾ ਮਹਾਰਾਜ ਕਿਰਪਾ ਕਰਿਓ ਜੇ ਅੱਜ ਇਹ ਬਦਲ ਜਾਏ ਤੇ ਸੱਚੇ ਪਾਤਸ਼ਾਹ ਵੱਡੀ ਦਿਹਾੜੀ ਪੈ ਗਈ ਵੱਡਾ ਦਰਖਤ ਪੁੱਟਿਆ ਗਿਆ

ਤੇ ਭਾਈ ਪੁਰਾਣਾ ਜੀ ਨੇ ਪਹਿਲਾ ਤੀਰ ਛੱਡਿਆ। ਕਹਿੰਦੇ ਆ ਜਿਹੜੇ ਡਾਕੇ ਮਾਰਦਾ ਧਾੜਵੀ ਵਾਲੇ ਕੰਮ ਕਰਦਾ ਇਹਦੇ ਨਾਲ ਕੱਲਾ ਰੋਟੀ ਖਾਂਦਾ ਕਿ ਸਾਰੇ ਪਰਿਵਾਰ ਦੀ? ਕਹਿੰਦਾ ਮੇਰਾ ਸਾਰਾ ਪਰਿਵਾਰ ਉਹਦੀ ਰੋਟੀ ਚੱਲਦੀ। ਤੇ ਭਾਈ ਪੁਰਾਣਾ ਜੀ ਕਹਿੰਦੇ ਜਦੋਂ ਮੌਤ ਆਉਣੀ ਹੈ ਤੇਰਾ ਪਰਿਵਾਰ ਤੇਰੀ ਇਸ ਧਾੜਵੀ ਡਾਕੇ ਮਾਰਨ ਦਾ ਲੇਖਾ ਜਿਹੜਾ ਉਹ ਤੇਰੇ ਨਾਲ ਦਏਗਾ? ਤੇਰਾ ਪਰਿਵਾਰ ਦੱਸ ਉਸ ਲੇਖੇ ਵੇਲੇ ਤੇਰਾ ਸਾਥ ਦਏਗਾ ਜਿਨ੍ਹਾਂ ਦੇ ਕਰਕੇ ਤੂੰ ਇਹ ਕੰਮ ਕਰ ਰਿਹਾ? ਕਹਿਣ ਲੱਗਾ ਨਹੀਂ, ਉਦੋਂ ਲੇਖਾ ਤੇ ਮੈਨੂੰ ਹੀ ਦੇਣਾ। ਸੱਪ ਸਤਨਾ ਦੇਖੋ ਜੀ, ਹੁਣ ਮਨ ਜਾਗਣ ਲੱਗਾ ਸ਼ੁਰੂ ਹੋ ਗਈ, ਤੀਜੀ ਅੱਖ ਗਿਆਨ ਦੀ ਸ਼ੁਰੂ ਹੋ ਗਈ, ਸਾਡੀ ਵੀ ਖੁੱਲ ਗਈ। ਬੱਚਿਆਂ ਚ ਰਵੋ ਮੋਹ ਨਾ ਪਾਓ, ਘਰ ਵਿੱਚ ਰਵੋ ਮੋਹ ਨਾ ਪਾਓ, ਜਗਤ ਮੈਂ ਝੂਠੀ ਦੇਖੀ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਵੀ। ਅੱਜ ਇਤਨੇ ਮਾਈ ਭਾਈ ਅੱਜ ਜਾਗੋ, ਚੰਗੀ ਤੋਂ ਚੰਗੀ ਕੋਠੀ ਬਣਾਓ ਮੋਹ ਨਾ ਪਾਓ, ਕਿਉਂ ਇੱਕ ਦਿਨ ਜਾਂ ਕੋਠੀ ਨੇ ਤੈਨੂੰ ਛੱਡ ਜਾਣਾ ਜਾਂ ਤੂੰ ਕੋਠੀ ਨੂੰ ਛੱਡ ਜਾਣਾ। ਬੇਸ਼ੱਕ ਚੰਗੀ ਤੋਂ ਚੰਗੀ ਗੱਡੀ ਰੱਖੋ ਮੋਹ ਨਾ ਪਾਓ, ਇੱਕ ਦਿਨ ਗੱਡੀ ਨੇ ਤੈਨੂੰ ਛੱਡ ਜਾਣਾ ਜਾਂ ਤੂੰ ਗੱਡੀ ਨੂੰ ਛੱਡ ਜਾਣਾ। ਪੁੱਤਰਾਂ ਚ ਰਹਿ ਲੇਕਿਨ ਇੱਕ ਗੱਲ ਦਿਮਾਗ ਵਿੱਚ ਰੱਖ, ਜਾਂ ਪੁੱਤਰ ਨੂੰ ਇੱਕ ਦਿਨ ਮੈਂ ਛੱਡ ਜਾਣਾ ਜਾਂ ਪੁੱਤਰ ਨੇ ਮੈਨੂੰ ਛੱਡ ਜਾਣਾ। ਅਰਦਾਸ ਕਰੋ ਕਿ ਮਨ ਜਾਗ। ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸੋਂ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਗਵਾਨ। ਕਈਆਂ ਚ ਰਿਵਾਜ ਜਦੋਂ ਸਤਿਕਾਰ ਕਰਨ ਜਾਂਦੇ ਆ ਨਾ, ਉੱਥੋਂ ਆ ਕੇ ਨਾ ਟੀਲਾ ਜਾ ਤੋੜਦੇ ਆ, ਸਿੱਖਾਂ ਚ ਤਾਂ ਨਹੀਂ ਹੈਗਾ, ਕਈਆਂ ਚ ਹੈਗਾ ਕੌਮਾਂ ਚ। ਉਹਨਾਂ ਨੂੰ ਕਦੀ ਪੁੱਛੋ ਨਾ ਟੀਲਾ ਕਿਉਂ ਤੋੜਿਆ, ਉਹ ਕਹਿਣਗੇ ਬਈ ਜਿਹੜਾ ਪੁਰਾਣੀ ਚਲਾ ਗਿਆ ਅੱਜ ਤੋਂ ਇਹਦੇ ਨਾਲ ਟੁੱਟੀ ਸਤਨਾ, ਇੰਨਾ ਕੁ ਮੁੱਲ ਹੈ ਸਾਡਾ ਇੰਨਾ ਕੁ। ਉੱਥੇ ਟੀਲਾ ਤੋੜਾ ਟੁੱਟੀ ਇਹਦੇ ਨਾਲ, ਤੁਸੀਂ ਕਦੀ ਨੋਟ ਕੀਤਾ ਭੈਣ? ਕੋਈ ਬੰਦਾ ਸਾਡੇ ਘਰ ਦਾ ਮਰ ਗਿਆ ਹੋਵੇ ਤੇ ਸੁਪਨੇ ਚ ਆ ਜਾਵੇ, ਮਹੀਨੇ ਦੋ ਦਿਨ ਕੇਸ ਦਾਰ ਤੋਂ ਆਉਂਦੇ ਸੁਪਨੇ ਚ ਆ ਜਾਏ ਨਾ, ਕਹਿੰਦੇ ਭਾਈ ਸਾਹਿਬ ਸਾਡਾ ਫਲਾਣਾ ਸਰੀਰ ਸੁਪਨੇ ਚ ਆ ਗਿਆ, ਥੋੜੀ ਫਿਕਰ ਲੱਗਾ ਹੋਇਆ। ਮੈਂ ਮਨ ਚ ਸੋਚਦਾ ਵੇਖੋ ਐਡੀ ਕੁ ਪ੍ਰੀਤ ਹੈ ਕਿ ਸੁਪਨੇ ਚ ਆ ਗਿਆ ਤੇ ਉਹ ਵੀ ਹੁਣ ਭੈੜਾ ਕਿਉਂ ਆ ਗਿਆ ਸੁਪਨੇ ਚ? ਸੁਪਨੇ ਚ ਹੀ ਨਾ ਆ ਜਾਏਗਾ, ਕਦੀ ਨੋਟ ਕਰ। ਕੋਈ ਘਰ ਦਾ ਜੀ ਕਿਤੇ ਗਿਆ ਚੜ੍ਹਾਈ ਕਰ ਜੇ, ਜਦੋਂ ਕੋਈ ਚੜ੍ਹਾਈ ਦੀ ਕਥਾ ਲੱਗਦੀ ਤੇ ਕਹੀ ਬੜਾ ਘਬਰਾਹਟ ਨਾ ਰੱਖਿਆ, ਜਾਣਾ ਤੇ ਫਿਰ ਜਾਣ ਦੀ ਸੋਝੀ ਹੈ। ਮਰਤਾ ਮਰਤਾ ਜਗ ਮੂਗਾ, ਮਰਦੀ ਨਾ ਜਾਣੇ, ਕਹਿੰਦੇ ਜਗ ਰੋਜ਼ ਮਰਦਾ ਪਰ ਮਰਨ ਦੀ ਜਾਜ ਨਹੀਂ ਆਈ ਕਿਸੇ ਨੂੰ, ਗੁਰਸਿੱਖਾਂ ਨੂੰ ਆ ਜਾਂਦੀ ਐਸੀ ਮਰਨੀ ਜੋ ਮਰੇ ਬੌੜ ਨਾ ਮਰ। ਗੁਰਸਿੱਖ ਨੂੰ ਮਰਨ ਦੀ ਜਾਜ ਆਉਂਦੀ ਫਿਰ ਬੌੜ ਮਰਨਾ ਹੀ ਨਹੀਂ ਪੈਂਦਾ, ਉਹ ਜੀਂਦਿਆਂ ਮੁਕਤ ਹੋ ਜਾਂਦੀ। ਰਾਤੀ ਲਿਟਲ ਭਾਈ ਨੇ ਕਥਾ ਸੁਣਾਈ ਸੀ, ਮੁਕਤਾ ਕੌਣ ਹੈ? ਉਹ ਸਭ ਤੋਂ ਵੱਡਾ ਮੁਕਤਾ ਜਿਹੜਾ ਜੀਵਨ ਮੁਕਤ ਹੋਵੇ, ਜਿਹਨੇ ਮੁਕਤ ਹਰ ਕੰਮ ਹੀ ਗੁਰੂ ਨੂੰ ਸਮਰਪਣ। ਬੀਬੀਓ ਭੈਣੋ ਕਦੀ ਨੋਟ ਕਰੋ, ਕੋਈ ਬੰਦਾ ਸਾਡੇ ਘਰ ਦਾ ਦੋ ਸਾਲ ਸਾਲ ਛੇ ਮਹੀਨੇ ਚੜ੍ਹਾਈ ਕੀਤੀਆਂ ਹੋ ਜਾਣ, ਕਿਤੇ ਸੁਪਨੇ 'ਚ ਵੀ ਆ ਜਾਏ ਤੇ ਅਸੀਂ ਮਹਾਂਪੁਰਸ਼ਾਂ ਨੂੰ ਗੁਰਸਿੱਖਾਂ ਨੂੰ ਕਹਿੰਦੇ ਹਾਂ ਉਹ ਸਾਡੇ ਸੁਪਨੇ 'ਚ ਆ ਗਿਆ ਜੀ, ਉਹ ਇਹੋ ਜਿਹਾ ਪਾਠ ਦਿਓ ਫਿਰ ਨਾ ਕਦੀ ਆ ਜਾਵੇ, ਉਹਨੂੰ ਮਾੜਾ ਗਿਣਦੇ ਹਾਂ। ਇਹ ਪਿਆਰਾ ਮੁੱਲ ਏ ਕਿ ਜੇ ਤੂੰ ਬਾਅਦ ਵਿੱਚ ਸੁਪਨੇ 'ਚ ਵੀ ਆ ਜਾਵੇਂ ਤੇ ਫਿਰ ਮਾੜਾ ਗਿਣਦੇ, ਸਾਡੇ ਫਲਾਣਾ ਬੰਦਾ ਸੁਪਨੇ 'ਚ ਕਿਉਂ ਆ ਗਿਆ, ਸੁਪਨੇ 'ਚ ਆਉਣ ਤੋਂ ਬਾਅਦ ਅਗਲੇ ਦਿਨ ਹੀ
ਬੱਚੇ ਨੂੰ ਠੇਡਾ ਲੱਗ ਜੇ ਕੁਝ ਲੱਗ ਜੇ ਤੇ ਕਹਿੰਦੇ ਹੋ ਫਲਾਣਾ ਗਿਆ ਹੋਇਆ ਸੁਪਨੇ ਚ ਆਇਆ ਨਾ ਤੇ ਬਸ ਨੁਕਸਾਨ ਹੋਣੇ ਸ਼ੁਰੂ ਹੋ ਗਏ ਇਹ ਮੁੱਲ ਜੇ

जगत में झूठी देखी देखी ये परिवार लई कमा हस ना मोह ना पा। भगत वड्डा राजा जनक है गुरमुख माया विच उदा साधी चार पदार्थ कमल प्रगास सबके मत सगल ते उदा। मैनू एक प्रेमी कहता मैं क्या यार किरत की करदा फलाना काम है किन्ना के चिर कहिंदा सवेरे 5:30 दुकान खोलदा राती 10 बजे बंद करदा ऐतवार भी खोलदा कहिंदा गुआंढी खोल दे ते मैं कहना ओह ना वटक लै जाण सारी मैनू कहिंदे फसया पिया आप सच ना जिहड़ी बात हस ना किरत दा समा भी नीयत कर चार पदार्थ कमल परगा सबके मद सगल ते कदे जी। अज भावें तुहानू फील हुंदा होएगा भी किहड़े बन्ने टॉपिक तुर गया लेकिन जदों तुसीं समझोगे ना जगत की प्रीत झूठी जदों समझोगे ना एक दिन या बच्चे ने मैनूं छड्डना या मैं जे समझोगे ना परिवार के मैंबरां नूं एक दिन मैं छड्डना इस तों बाद की हुंदा तुहाडे अंदर एक वैराग आएगा विराग तो बाद प्राप्ति है। तीजी लाइन पढ़ते हो तीजी लाइन पढ़ो विच विराग का जिक्र हर तीजड़ी लाओ मन चाओ भया भागी अगला ये लफज आते ने पंक्तियां आदि ने वैरागी आ बलिराग वैराग आ विराग तो बाद चौथी ना प्राप्ति जो विराग आ गया पकड़ खत्म पता लग गया भी सच्चा कौन है बस तो जुड़ गया। अज विराग ले आयो कहिंदे भाई पुराना भाई पुराना बैठे बैठे भाई लखू चानना कराता वो जिन्हां लई तू एक कुछ करदा पिया उन्हें तेरा साथ देना आखो सतना जिन्हां करके तू इंज हेरा फेरी कर रहा ताड़वियां कर रहा बंदे मार रहा वह तू जो साथ नहीं देना तो फिर कहिंदे एडा चानना हो गया विराग आ गया भाई लखू नू के हाथ विच जिहड़ा फड़िया सी ना तिस्सा ਉਹ ਪਰੇ ਵਗਾ ਕੇ ਮਾਰਿਆ ਤੇ ਭਾਈ ਪੁਰਾਣੇ ਦੇ ਪੈਰ ਫੜ ਲਏ ਪੈਰ ਭਾਈ ਪੁਰਾਣਾ ਕਹਿੰਦਾ ਮੇਰੇ ਪੈਰ ਨਾ ਫੜ ਜਿਹਦੇ ਪੈਰ ਮੈਂ ਹਿਰਦੇ ਚ ਵਸਾਏ ਹੈ ਤੂੰ ਵੀ ਉਹਦੇ ਪੈਰ ਫੜ ਲਓ ਉਹ ਕੌਣ ਹੈ ਧੰਨ ਗੁਰੂ ਅਰਜਨ ਦੇਵ ਭਾਈ ਪੁਰਾਣਾ ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਜਿੱਥੋਂ ਮੈਨੂੰ ਸਭ ਕੁਝ ਮਿਲਿਆ ਭਾਈ ਲੱਖੂ ਕਹਿੰਦੇ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾ ਦੇ ਇਹ ਦੋਵੇਂ ਆਏ ਨੇ ਅੰਮ੍ਰਿਤਸਰ ਗੱਜ ਕੇ ਕਹਿ ਦਿਓ ਸਤਨਾਮ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਦਿਹਾੜਾ ਆ ਰਿਹਾ ਜਿੱਥੇ ਮੈਂ ਉੱਠਿਓ ਕੋਈ ਨਾ ਇੱਕ ਮਿੰਟ ਜ਼ਰੂਰ ਲਾਵਾਂ ਦਿਲ ਕਰਦਾ ਇਹ ਪ੍ਰਚਾਰਕਾਂ ਦੀ ਲੋੜ ਆ ਜੇ ਕੋਈ ਬਦਲਦਾ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਪਣੇ ਨਾਲ ਨਾ ਜੋੜਨ ਆਖੋ ਸਤਨਾਮ ਭਾਈ ਪੁਰਾਣੇ ਨੇ ਆਪਣੇ ਨਾਲ ਨੀ ਜੋੜਿਆ ਕਹਿਣ ਲੱਗੇ ਮੈਨੂੰ ਗੁਰੂ ਅਰਜਨ ਦੇਵ ਜੀ ਤੋਂ ਦਾਤ ਮਿਲੀ ਚੱਲ ਤੂੰ ਹੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਗੱਜ ਕੇ ਆਖੋ ਸਤਨਾਮ ਸੰਗਤ ਜੀ ਉਹਨਾਂ ਦਾ ਸੰਗ ਕਰਿਆ ਕਰੋ ਜਿਹੜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਇਹ ਦੋਵੇਂ ਗਏ ਤੇ ਗੁਰੂ ਅਰਜਨ ਦੇਵ ਜੀ ਨੂੰ ਭਾਈ ਪੁਰਾਣਾ ਗੱਲ ਚ ਪੱਲਾ ਪਾ ਗਏ ਕਹਿੰਦੇ ਮਾਲਕਾ ਦਿਹਾੜੀ ਨਹੀਂ ਸੀ ਬਣੀ ਤੁਹਾਡਾ ਬਚਨ ਸੀ ਇੱਕ ਨੂੰ ਤੂੰ ਜ਼ਰੂਰ ਜੋੜੇਗਾ ਬੜੀ ਕਿਰਪਾ ਹੋਈ ਤੁਸੀਂ ਰਸਨਾ ਤੇ ਵਸੇ ਮਹਾਰਾਜ ਬੜਾ ਵੱਡਾ ਪਿੱਪਲ ਡਿੱਗਿਆ ਗੱਜ ਕੇ ਕਹਿ ਦਿਓ ਸਤਨਾਮ।

ਤੇਰੇ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾਰ ਤੇਰੇ ਭਗਤ ਤੇਰੇ ਭਗਤ ਨਾਮ ਜੀ ਹਰਿ ਅੰਤ ਨਿਸ਼ਾਨਤਾ ਤੇਰੀ ਅੰਤ।

तो भी आपने सिर्फ साफ हो पाई थी, तो भी आपने सिर्फ साफ हो।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Satnam Shri Vaheguru Jiyo, Gauri Mahala Panjwa, ਕਹਿੰਦੇ ਉਹਨੂੰ ਜਾਣੋ ਕਿ ਉਹ ਸਤਿਗੁਰ ਸਰੂਪ ਹੈ, ਚਿੱਤ ਸਰੂਪ ਹੈ, ਆਨੰਦ ਸਰੂਪ ਹੈ। ਕਿਸ ਤਰ੍ਹਾਂ ਜਾਣ ਕੇ ਆਰਾਧਨਾ ਕਰੋ, ਕਿਹੜਾ ਯੋਗ ਹੈ ਜਿਹਨੂੰ ਕਰਨੇ ਨਾਲ ਇਹ ਸਰੀਰ ਸਾਧਿਆ ਜਾਂਦਾ। ਕਹਿੰਦੇ ਜਿਹੜੀ ਚਿੱਤ ਦੀ ਵਿਰਤੀ ਹੈ, ਇਹਨੂੰ ਜਿਹੜਾ ਮਾੜੇ ਪਾਸੋਂ ਹਟਾ ਕੇ ਚੰਗੇ ਪਾਸੇ ਲਾਉਣਾ, ਇਹ ਯੋਗ, ਇਹ ਸਾਧਨਾ ਕਰੋ। ਆਤਮਾ ਪ੍ਰੇਮਾ ਭਗਤੀ ਰੂਪੀ ਜਿਹੜਾ ਯੋਗ ਹੈ, ਇਹਦੇ ਦੁਆਰਾ ਸਰੀਰ ਨੂੰ ਸਾਧੋ। ਕਵਨ ਗੁਣ ਜੋ ਤੁਝ ਲੈ ਗਾਵੋ, ਕਵਨ ਬੋਲ ਪਾਰ ਬ੍ਰਹਮ ਰਿਝਾਵੋ ਰਹਾਓ। ਉਹ ਕਿਹੜੇ ਪਵਿੱਤਰ ਗੁਣ ਆ ਜਿਹਨਾਂ ਦੁਆਰਾ ਤੇਰਾ ਜਸ ਰਹੀ, ਉਹ ਹੈਗੇ ਸਤ ਸੰਤੋਖ, ਦਇਆ, ਧਰਮ, ਤੀਰਜ, ਵਿਚਾਰ। ਇਹ ਗੁਣਾਂ ਦੁਆਰਾ ਜਸ ਗਾਉਣ ਕਿਹੜੇ ਬਚਨ ਆ ਜਿਹਨਾਂ ਤੈਨੂੰ ਰਿਝਾਵੋ ਨੇ ਪ੍ਰਸੰਨ ਕਰੀਏ, ਉਹ ਮਿੱਠੇ ਬਚਨ ਆ ਜਿਹਨਾਂ ਕਰਕੇ ਪਰਮੇਸ਼ਰ ਖੁਸ਼ ਹੁੰਦਾ। ਕਵਨ ਤੋਂ ਪੂਜਾ ਤੇਰੀ ਕਰੋ, ਕਵਨ ਤੋਂ ਵਿਤਜਿਤ ਭਵ ਜਲ ਤਾਰੋ। ਇਹ ਪਾਤਸ਼ਾਹ ਤੇਰੀ ਪੂਜਾ ਜਿਹੜੀ ਉਹ ਕਿਸ ਤਰ੍ਹਾਂ ਕਰੀਏ, ਕਿਹੜੀ ਵਿਧੀ ਹੈ ਜਿਹਨੇ ਸੰਸਾਰ ਤੋਂ ਤਰੀਏ। ਕਹਿੰਦੇ ਉਹ ਪੂਜਾ ਮਾਨਸੀ ਪੂਜਾ ਹੈ, ਕਾਇਕ ਆ, ਅਪਾਸੂ ਆ, ਮਾਨਸੀ ਹੈ, ਅਤੇ ਸ਼ਰਧਾ ਵਿਧੀ ਹੈ। ਕਵਨ ਤਪ ਜੇ ਤਪਿਆ ਹੋਏ, ਕਵਨ ਤੋਂ ਨਾਮ ਹੋਮੇ ਮਲਕ ਹੋਏ, ਕਿਹੜੇ ਤਪ ਕਰਨਾ ਤਪੱਸੀ ਬਣਦਾ। ਕਹਿੰਦੇ ਸਤਿਗੁਰਾਂ ਦੀ ਸੇਵਾ ਹੀ ਅਸਲ ਤਪ ਹੈ। ਕਿਹੜਾ ਨਾਮ ਹੈ ਜਿਹਦੇ ਕਰਕੇ ਹਉਮੈ ਦੂਰ ਹੁੰਦੀ ਹੈ? ਉਹ ਸਤਨਾਮ ਰੂਪੀ ਮੰਤਰ ਆ। ਗੁਣ ਪੂਜਾ ਗੁਣ ਪੂਜਾ ਗਿਆਨ ਧਿਆਨ, ਨਾਨਕ ਸਗਲ ਘਾਲ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ। ਕਿਉਂਕਿ ਉਹ ਸਤਨਾਮ ਆ ਜਿਹਦੇ ਨਾਲ ਹਉਮੈ ਦੀ ਮਲ ਜਿਹੜੀ ਹੈ ਕੋਈ ਮੈਨੇ ਨਾਸ ਹੁੰਦੀ ਹੈ। ਔਰ ਜਿੱਥੇ ਸਤਿਗੁਰੂ ਜੀ ਕਿਰਪਾ ਕਰ ਦੇਣ, ਉਹਨਾਂ ਨੂੰ ਸ਼ੁਭ ਗੁਣ ਬਖਸ਼ ਦਿੰਦੇ ਆ, ਗਿਆਨ ਧਿਆਨ ਸਾਰੇ ਸਾਧਨ ਪ੍ਰਾਪਤ ਹੋ ਜਾਂਦੇ ਆ, ਉਹਦੀ ਘਾਲ ਸੇਵਾ ਵੀ ਕਬੂਲ ਹੋ ਜਾਂਦੀ ਹੈ। ਜਿਹਦੇ 'ਤੇ ਕਿਰਪਾ ਕਰਦੇ ਆ ਉਹਨਾਂ ਨੂੰ ਸਤਿਗੁਰੂ ਦੇ ਆਲੋਕ ਮਿਲਦੇ ਆ। ਇਸ ਹੀ ਗੁਣ ਤਿੰਨ ਹੀ ਪ੍ਰਭ ਜਾਤਾ, ਕਹਿੰਦੇ ਐਸੇ ਜਿਹੜੇ ਗੁਣ ਧਾਰਨ ਕੀਤੇ ਤਾਂ ਸਫਲ ਆ ਜੇ ਪ੍ਰਭੂ ਨੂੰ ਜਾਣਦੇ। ਇਸ ਹੀ ਗੁਣ ਉਹਦੇ ਉਹ ਗੁਣ ਠੀਕ ਹੈ ਜਿਹਦੇ ਦੁਆਰਾ ਪਰਮਾਤਮਾ ਨੂੰ ਜਾਣ ਲਿਆ ਜਾਤਾ, ਮੈਂ ਜਾਣ ਲਿਆ। ਜਿਸ ਕੀ ਮਾਨ ਦੇ ਸੁਖਦਾਤਾ ਰਹਾਓ ਦੂਜਾ, ਕਹਿੰਦੇ ਜਿਹਦੀ ਸੇਵਾ ਕੀਤੀ ਹੋਈ, ਸਿਮਰਨ ਕੀਤਾ ਹੋਇਆ, ਸੁੱਖਾਂ ਦਾ ਦਾਤਾ ਕੌਣ ਪਰਮੇਸ਼ਰ ਆਪਣੀ ਦਰਗਾਹ 'ਚ ਮਨਜ਼ੂਰ ਕਰ ਲੈਂਦਾ। ਗੌੜੀ ਮਹੱਲਾ ਪੰਜਵਾ, ਆਪਣ ਤਨ ਨਹੀਂ ਜਾ ਕੋ ਗਰਵਾ, ਰਾਜ ਮਿਲਕ ਨਹੀਂ ਆਪਣ ਦਰਵਾ। ਕਹਿੰਦੇ ਹੈ ਗੁਰਮੁਖਾ, ਇਹ ਤੇਰਾ ਸਰੀਰ ਵੀ ਆਪਣਾ ਹੀ ਨਹੀਂ ਜਿਹਦਾ ਤੂੰ ਗਰਵਾ ਮੈਨੇ ਹੰਕਾਰ ਕਰ ਰਿਹਾ। ਇਹ ਜਿਹੜੇ ਰਾਜ ਆ, ਰਾਜ ਭਾਗ ਆ, ਮਿਲਕ ਮੈਨੇ ਬੜਬੜੀਆਂ ਬੁਲਫਾਂ ਦੀਆਂ ਜਗੀਰਾਂ ਆ, ਇਹ ਧਨ ਵੀ ਆਪਣਾ ਨਹੀਂ ਹੈ। ਦਰਬ ਮੈਨੇ ਧਨ, ਮਿਲਕ ਮੈਨੇ ਜਗੀਰਾਂ, ਆਪਣ ਨਹੀਂ ਕਾ ਕੋ ਲੁਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ ਰਹੋ। ਹਜ਼ੂਰ ਕਹਿੰਦੇ ਜਾਂ ਤੇਰਾ ਕੋਈ ਆਪਣਾ ਹੈ ਹੀ ਨਹੀਂ, ਅਤੇ ਫਿਰ ਤੂੰ ਕਾ ਕੋ ਕਿਹੜੀਆਂ ਚੀਜ਼ਾਂ ਨਾਲ ਲੱਭ ਕੇ ਚਿੰਬੜ ਰਿਹਾ। ਹਾਂਜੀ, ਜਿਹੜਾ ਆਪਣ ਨਾਮ ਸਤਿਗੁਰ ਤੇ ਪਾਇਓ, ਆਪਣੇ ਆਪਣਾ ਤਾਂ ਕਹਿੰਦੇ ਇੱਕ ਪਰਮੇਸ਼ਰ ਦਾ ਨਾਮ ਹੀ ਹੈ। ਇਹਦੀ ਦਾਤ ਜਿਹੜੀ ਸਤਿਗੁਰਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਸਤਿਗੁਰਾਂ ਤੋਂ ਇਸ ਦਾਤ ਨੂੰ ਪ੍ਰਾਪਤ ਕਰਨਾ ਕਰ ਰਹਾ। ਪੁੱਤਗਣ ਤਾਂ ਆਪਣ ਨਹੀਂ ਭਾਈ, ਇਸ ਉਮੀਦ ਆਪ ਬਾਪ ਨਾ ਮਾਈ, ਪੁੱਤ ਪੁੱਤਰ ਬੰਤਾ ਇਸਤਰੀ ਭਾਈ ਭਰਾ, ਇਹ ਜਿੰਨੇ ਰਿਸ਼ਤੇਦਾਰ ਇਹ ਵੀ ਆਪਣੇ ਨੇ, ਇਹ ਵੀ ਪਿਛਲੇ ਜਾਂਦਾ ਲੈਣ ਦੇਣ ਹਿਸਾਬ ਕਿਤਾਬ ਹੁੰਦਾ ਜਿਹੜੇ ਭਗਤਾਂ ਨੂੰ ਇਨਸਾਨ ਭੁਗਤ ਰਿਹਾ। ਇਸ ਚੁਮੇ ਨੇ ਜਿਹੜੇ ਇਹਦੇ ਬਹੁਤੇ ਪਿਆਰੇ ਮਿੱਤਰ ਆ, ਪਿਤਾ ਆ, ਮਾਤਾ ਆ, ਇਹ ਵੀ ਤੇਰੇ ਆਪਣੇ ਨੇ, ਇਹ ਵੀ ਸਾਰੇ ਲੈਣ ਦੇਣ ਦੇ ਸੰਬੰਧੇ ਆ। ਸੁਇਨਾ ਰੂਪਾ ਪੁਨ ਦਾਮ ਹੈ ਵਰ ਵੈਵਰ ਆਪਣਾ ਨਹੀਂ ਪਾਮ, ਸੁਇਨਾ ਮੈਨੇ ਸੋਨਾ ਰੂਪਾ ਨੂੰ ਚਾਹੁੰਦੀ ਆ, ਦਾਮ ਦਮੜੇ ਆ ਇਹ ਜਿਹੜੇ ਰੁਪਈਏ ਹੈਗੇ ਆ ਇਹ ਵੀ ਤੇਰੇ ਨੇ, ਐਵਰ ਸ੍ਰੇਸ਼ਟ ਘੋੜੇ ਗੈਵਰ ਜਿਹੜੇ ਸ੍ਰੇਸ਼ਟ ਹਾਥੀ ਆ ਇਹ ਵੀ ਤੇਰੇ ਕਿਸੇ ਕੰਮ ਆਉਣ ਵਾਲੇ ਨੇ, ਇਹ ਵੀ ਚਾਰ ਦਿਨ ਦਾ ਠਾਠਾ ਬਾਗਾ ਹੀ ਹੈ। ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ, ਕਿਸਕਾ ਸਭ ਕਿਸ ਜਿਸਕਾ ਹਰਾਇਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਬਖਸ਼ ਕੇ ਆਪਣੇ ਨਾਲ ਮਿਲਾ ਦਿੱਤਾ, ਮਿਲਾ ਲਿਆ, ਉਹਦਾ ਸਾਰਾ ਕੁਛ ਹੀ ਸਫਲ ਆ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਹਰੀ ਰਾਜੇ ਨੂੰ ਆਪਣਾ ਸੁਆਮੀ ਜਾਣ ਲਿਆ, ਕਹਿੰਦੇ ਹਰੀ ਜਿਹੜਾ ਰਾਜਾ ਪਰਮੇਸ਼ੁਰ ਪ੍ਰਕਾਸ਼ ਰੂਪ ਹੈ ਉਹੀ ਸਾਰਿਆਂ ਦਾ ਮਾਲਕ ਆ, ਉਹਦਾ ਸਾਰਾ ਕੁਛ ਹੀ ਸਫਲ ਆ ਜਿਸ ਨੇ ਉਹਨੂੰ ਆਪਣਾ ਬਣਾ ਲਿਆ ਹੈ। ਗੌੜੀ ਮਹੱਲਾ ਪੰਜਵਾਂ, ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਤੇ ਦੁੱਖ ਮੇਰੇ ਸਗਲੇ ਲਾਤੇ। ਕਹਿੰਦੇ ਜਦੋਂ ਮੇਰੇ ਮੱਥੇ ਦੇ ਉੱਤੇ ਸਤਿਗੁਰਾਂ ਦੇ ਚਰਨ ਛੋਏ, ਸਤਿਗੁਰਾਂ ਦੇ ਚਰਨਾਂ ਨੇ ਮਸਤਕ ਨੂੰ ਛੋਇਆ, ਉਹਨਾਂ ਦੇ ਅੱਗੇ ਨਮਸਕਾਰ ਕੀਤੀ, ਮੱਥਾ ਟੇਕਿਆ, ਮੇਰੇ ਸਾਰੇ ਦੁੱਖ ਜਿਹੜੇ ਆ ਉਹ ਲੈ ਗਏ, ਦੂਰ ਹੋ ਗਏ। ਤਾਤੇ ਇਸ ਵਾਸਤੇ ਦੁੱਖ ਮੇਰੇ ਸਗਲੇ ਦੱਸ, ਮੇਰੇ ਸਾਰੇ ਦੁੱਖ ਜਿਹੜੇ ਲੈ ਗਏ। ਸਤਿਗੁਰ ਆਪਣੇ ਕਹੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ, ਪਾਤਸ਼ਾਹ ਕਿਰਪਾ ਕਰਦੇ ਆ ਰਹੋ। ਅਸੀਂ ਆਪਣੇ ਸਤਿਗੁਰਾਂ ਤੋਂ ਕੁਰਬਾਨ ਵਿਲਹਾਰ ਜਾਂਦੇ ਹਾਂ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਆਤਮ ਚੀਨ ਆਪਣੇ ਸਰੂਪ ਨੂੰ ਚੀਨ ਮੈਨੇ ਜਾਣ ਲਿਆ, ਪਰਮ ਰੰਗ ਮੰਨਿਆ ਅਤੇ ਪਰਮ ਮੈਨੇ ਵੱਡਾ ਜਿਹੜਾ ਆਨੰਦ ਉਹਨੂੰ ਮੰਨੀ ਮੈਨੇ ਮਾਣਿਆ ਹੈ। ਚਰਨ ਰੇਣ ਗੁਰ ਕੀ ਮੁੱਖ ਲਾਗੀ, ਅੰਗ ਬੁੱਧ ਸਿੰਘ ਸਗਲ ਤਿਆਗੀ। ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਧੂੜ ਆ ਸਾਡੇ ਮਸਤਕ ਦੇ ਲੱਗੀ ਹੈ, ਕਿਉਂਕਿ ਉਹਦੇ ਕਰਕੇ ਜਿਹੜੀ ਅੰਗਤਾਲੀ ਬਿਰਤੀ ਸੀ, ਬੁੱਧੀ ਸੀ, ਉਹ ਅਸੀਂ ਤਿਆਗ ਦਿੱਤੀ ਹੈ। ਗੁਰ ਕਾ ਸ਼ਬਦ ਲੱਗੋ ਮਨ ਮਿੱਠਾ, ਪਾਰਨ ਤਾਤੇ ਮੋਹੇ ਡੀਠਾ। ਸਤਿਗੁਰਾਂ ਦਾ ਸ਼ਬਦ ਜਿਹੜਾ ਮੇਰੇ ਮਨ 'ਚ ਬੜਾ ਮਿੱਠਾ ਲੱਗਿਆ, ਪਿਆਰਾ ਲੱਗਿਆ ਹੈ ਜੀ, ਉਸ ਬਖਸ਼ਿਸ਼ ਕਰਕੇ ਪਾਰ ਬ੍ਰਹਮ ਨੂੰ ਅਸੀਂ ਸਾਰੇ ਪਰਿਪੂਰਨ ਵਿਆਪਕ ਰੂਪ ਕਰਕੇ ਡੀਠਾ ਮੈਨੇ ਦੇਖਿਆ ਹੈ। ਗੁਰਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਸਤਿਗੁਰੂ ਸੁੱਖਾਂ ਦੇ ਦਾਤੇ, ਗੁਰੂ ਕਹਿੰਦੇ ਕਰਤਾਰ ਹੈ, ਜਿਨ੍ਹਾਂ ਦੇ ਘਰ ਹੱਥ ਵਿੱਚ ਜੀਵਾਂ ਦੇ ਚਲਾਉਣ ਦੀ ਤਾਰ ਫੜੀ ਹੋਈ ਹੈ, ਨਿਰੰਕਾਰ ਦਾ ਸਰੂਪ ਹੈ। ਪਾਤਸ਼ਾਹ ਕਹਿੰਦੇ ਹੈ ਸਤਿਗੁਰੂ ਮੇਰੇ ਜੀ ਔਰ ਪ੍ਰਾਣਾਂ ਦਾ ਆਧਾਰ ਮੇਰੇ ਆਸਰਾ ਰੂਪ ਹਨ। ਗੌੜੀ ਮਨ ਲਾ ਪੰਜਵਾ, ਹੇ ਮਨ ਮੇਰੇ ਤੂੰ ਤਾ ਕਹੋ ਆਹੇ, ਜਾ ਕੇ ਉਹਨਾਂ ਕਛੂ ਨਾ ਹੇ। ਹੇ ਮੇਰੇ ਮਨਿਆ, ਹੇ ਮੇਰੇ ਮਨ, ਹਾਂਜੀ ਉਸ ਨਿਰੰਕਾਰ ਨੂੰ ਆਹੇ, ਮੈਨੇ ਚਾਹੁਣਾ ਕਰ ਉਹਦੀ ਇੱਛਾ ਕਰ, ਉਹਦੀ ਪ੍ਰਾਪਤੀ ਦੀ ਇੱਛਾ ਕਰ, ਜਿਹਦੇ ਕੋਲ ਕਿਸੇ ਪਦਾਰਥ ਦੀ ਹੋਣ ਦਾ ਕਮੀ ਪੇਸ਼ੀ ਨਹੀਂ, ਸਾਰੇ ਪਦਾਰਥਾਂ ਦਾ ਉਹ ਮਾਲਕ ਹੈ। ਹਰ ਕਾ ਪ੍ਰੀਤਮ ਕਰਮਨ ਮੀਤ, ਪ੍ਰਾਣ ਆਧਾਰ ਰੱਖੋ ਸਦ ਜੀਤ ਰਹਾਉ। ਇਹ ਮਨ ਰੂਪੀ ਮਿੱਤਰਾ ਸਾ ਕਹਿੰਦੇ ਜਿਹੜਾ ਉਹ ਪਰਮੇਸ਼ਰ ਹੈ ਉਹਨੂੰ ਆਪਣਾ ਪ੍ਰੀਤਮ ਪਿਆਰਾ ਬਣਾ ਲੈਣਾ ਕਰ, ਉਹ ਪ੍ਰਾਣਾਂ ਦਾ ਆਧਾਰ ਆਸਰਾ ਆ, ਉਸ ਨਿਰੰਕਾਰ ਵਿੱਚ ਆਪਣੇ ਚਿੱਤ ਨੂੰ ਜੋੜ ਕੇ ਸਦਾ ਉਹਨੂੰ ਯਾਦ ਰੱਖਣਾ ਕਰ। ਰੇ ਮਨ ਮੇਰੇ ਤੂੰ ਤਾ ਕਹੋ ਸੇਵ, ਆਦਿ ਪੁਰਖ ਪਰਮ ਪੁਰ ਦੇਵ। ਮਨ ਨੂੰ ਸੰਬੋਧਨ ਕਰ, ਕਹਿੰਦੇ ਉਸ ਨਿਰੰਕਾਰ ਦੀ ਸੇਵਾ ਕਰ, ਉਹ ਦੇਵ ਪ੍ਰਕਾਸ਼ ਰੂਪ ਹੈ, ਨਿਰੰਕਾਰ ਸਾਰੇ ਪੁਰਖਾਂ ਦਾ ਆਦ ਰੂਪ ਹੈ, ਅਪਰਮ ਪੁਰ ਆ, ਬ੍ਰਹਮਾਦਿਕ ਦੇਵਤਿਆਂ ਤੋਂ ਵੀ ਪਰੇ ਹੈ। ਫਿਰ ਤੂੰ ਪਰ ਮਨ ਕਰ ਤੂੰ ਆਸਾ, ਆਦਿ ਜੁਗਾਦ ਗਿਆ ਕਾ ਪਰਵਾਸਾ। ਕਹਿੰਦੇ ਹੇ ਮਨ ਮਨ, ਉਸ ਨਿਰੰਕਾਰ ਦੇ ਉੱਤੇ ਆਸਾ ਰੱਖ, ਜਿਹਦਾ ਨਾ ਆਦਿ ਜੁਗਾਦ ਕੋਈ ਅੰਤ ਨਹੀਂ ਲੈ ਸਕਦਾ, ਸਦਾ ਸਦਾ ਸਾਰਿਆਂ ਨੂੰ ਭਰੋਸਾ, ਮੈਨੂੰ ਭਰੋਸਾ ਆ, ਭਰੋਸੇ ਦੇ ਯੋਗ ਆ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰਮਿਲ ਸੋਏ। ਉਸ ਨਿਰੰਕਾਰ ਦੀ ਪ੍ਰੀਤੀ ਕਰਕੇ ਹਮੇਸ਼ਾ ਜੀਵਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਅਸੀਂ ਸਤਿਗੁਰਾਂ ਨੂੰ ਮਿਲ ਕੇ ਉਹਦਾ ਜਸ ਗਾਉਂਦੇ ਹਾਂ, ਅਤੇ ਤੁਸੀਂ ਵੀ ਭਾਈ ਸਤਿਗੁਰਾਂ ਨੇ ਮਿਲ ਕੇ ਉਹਦਾ ਜਸ ਗਾਉਣਾ ਕਰੋ। ਗੌੜੀ ਮਹੱਲਾ ਪੰਜਵਾਂ, ਮੀਤ ਕਰੈ ਸੋਈ ਹਮ ਮਨ, ਮੀਤ ਕੇ ਕਰਤਵ ਕੁਸਲ ਸਮਨ, ਸਾਡਾ ਮਿੱਤਰ ਕੌਣ ਨਿਰੰਕਾਰ ਪਰਮੇਸ਼ਰ, ਜੋ ਵੀ ਹੁਕਮ ਕਰਦਾ ਉਹਨੂੰ ਅਸੀਂ ਸਤਿ ਕਰਕੇ ਮੰਨਦੇ ਹਾਂ। ਨਿਰੰਕਾਰ ਦੇ ਜਿਹੜੇ ਕਰਤੱਵ ਹੈ ਉਹ ਸਾਰੇ ਸਾਨੂੰ ਕੁਸ਼ਲ ਸਮਨ ਸੁੱਖ ਆਨੰਦ ਦੇਣ ਵਾਲੇ ਆ, ਕਿਉਂਕਿ ਉਹਦੇ ਹੁਕਮ ਜੋ ਵੀ ਹੋ ਰਿਹਾ ਠੀਕ ਹੀ ਹੋ ਰਿਹਾ। ਏਕਾ ਟੇਕ ਮੇਰਾ ਮਨ ਚੀਤ, ਜਿਸ ਕੇ ਚਰਨ ਤੋਂ ਹਮਰਾ ਮੀਤ, ਮੇਰੇ ਮਨ 'ਚ ਇੱਕ ਨਿਰੰਕਾਰ ਦੀ ਟੇਕ ਹੋ ਰਿਹਾ। ਪਰਮਾਤਮਾ ਨੇ ਜੋ ਕੁਝ ਵੀ ਕੀਤਾ ਕਰਨ ਵਾਲਾ ਉਹੀ ਪਰਮੇਸ਼ਰ ਸਾਡਾ ਮਿੱਤਰ ਆ, ਜੋ ਕੁਝ ਵੀ ਉਹ ਕਰਨਾ ਚਾਹੁੰਦਾ ਉਹੀ ਕੁਝ ਕਰਨਾ, ਉਹ ਸਾਡਾ ਮਿੱਤਰ ਹੈ। ਮੀਤ ਹਮਾਰਾ ਬੇਪਰਵਾਹ, ਗੁਰ ਕਿਰਪਾ ਤੇ ਮੋਹਿ ਅਸਨਾਹਾ, ਨਿਰੰਕਾਰ ਬੇਪਰਵਾਹ ਉਹ ਸਾਡਾ ਮਿੱਤਰ ਹੈ। ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਕਹਿੰਦੇ ਉਸਨੂੰ ਅਸਨਾਹਾ, ਮੈਨੇ ਪਛਾਣ ਲਿਆ, ਅਸਨਾਹਾ ਮੈਨੂੰ ਉਹਦੀ ਕਿਰਪਾ ਨੇ ਸੀਤੇ ਵਾਕਬ ਹੋ ਗਏ ਹਨ। ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰਗੁਣ ਸੋਨੀ, ਉਹ ਸਾਡਾ ਜਿਹੜਾ ਮਿੱਤਰ ਅੰਤਰ ਜਾਮੀ ਸਾਰੀਆਂ ਗੱਲਾਂ ਨੂੰ ਜਾਣਦਾ ਅਤੇ ਸਾਰੀਆਂ ਕਲਾ ਸ਼ਕਤੀਆਂ ਕਰਕੇ ਉਹ ਸਮਰੱਥ ਪੁਰਖ ਹੈ। ਹਮਦਾਸੇ ਤੁਮ ਠਾਕਰ ਮੇਰੇ, ਮਾਨ ਮਹਿਤ ਨਾਨਕ ਪ੍ਰਭ ਤੇਰੇ। ਪਾਤਸ਼ਾਹ ਕਹਿੰਦੇ ਅਸੀਂ ਆਪਦੇ ਦਾਸ ਹਾਂ, ਤੁਸੀਂ ਸਾਡੇ ਠਾਕਰ ਮਾਲਕ ਹੈ, ਅਸੀਂ ਤੇਰੇ ਆਸਰੇ ਸਮਾਂ ਪਾਸ ਕਰ ਰਹੇ ਹਾਂ। ਆਪ ਜੀ ਦਾ ਨਾਮ ਜਪਣ ਕਰਕੇ ਦੁਨੀਆਂ 'ਚ ਸਾਡਾ ਮਾਣ ਸਤਿਕਾਰ ਹੋ ਰਿਹਾ। ਮਹਿਤ ਜਿਹੜਾ ਮਰਾਤਬਾ ਕੋਈ ਪਦਵੀ ਮਿਲੀ ਹੈ, ਇਹ ਵੀ ਤੇਰੀ ਕਿਰਪਾ ਨਾਲ ਹੀ ਹੈ। ਗੌੜੀ ਮਹੱਲਾ ਪੰਜਵਾਂ, ਜਾ ਕੋ ਤੁਮ ਪੈ ਸਮਰੱਥ ਅੰਗਾ, ਤਾ ਕੋ ਕਛ ਨਾਹੀਂ ਕਾ ਲੰਗਾ। ਇਹ ਸਮਰੱਥ ਪੁਰਖ ਜਿਹਦੇ ਅੰਗਾਂ ਨੇ ਪੱਖ ਵਿੱਚ ਆਪ ਜੀ ਖੜ੍ਹੇ ਹੋ ਗਏ, ਉਹਨੂੰ ਸਾਰਾ ਕੁਛ ਪ੍ਰਾਪਤ ਹੋ ਜਾਂਦਾ, ਉਹਨੂੰ ਕਿਸੇ ਤਰ੍ਹਾਂ ਦਾ ਕਾਲ ਅੰਗਾਂ ਨਹੀਂ ਕਲੰਕ ਨਹੀਂ ਰਹਿੰਦਾ। ਮਾਦਾ ਜਾ ਕੋ ਹੈ ਆਸ ਤੁਮਾਰੀ, ਤਾ ਕੋ ਕਛ ਨਾਹੀਂ ਸੰਸਾਰੀ ਰਹੋ। ਟੇਕ ਦੀ ਪੰਕਤੀ ਦੁਆਰਾ ਕਹਿੰਦੇ ਹੇ ਮਾਧੋ, ਮੈਨੇ ਮਾਇਆ ਦੇ ਪਤੀ ਪਰਮੇਸ਼ਰ, ਯਾਨੀ ਸਾਰਿਆਂ ਨੂੰ ਤੇਰੀ ਆਸ ਹੈ, ਕਿਉਂਕਿ ਸੰਸਾਰ ਦੇ ਵਿੱਚ ਜਿੰਨੀ ਵੀ ਕਿਰਿਆ ਹੋ ਰਹੀ ਹੈ ਹਾਂਜੀ ਤੇਰੇ ਹੁਕਮ 'ਚ ਹੋ ਰਿਹਾ ਹੈ। ਜਦੋਂ ਤੇਰੇ ਹੁਕਮ 'ਚ ਆ ਗਏ ਤਾਂ ਕੋਈ ਕਿਰਿਆ ਵੀ ਫਿਰ ਦੁੱਖ ਨਹੀਂ ਦਿੰਦੀ ਹੈ। ਜਾ ਕੇ ਹਿਰਦੈ ਠਾਕਰ ਹੋਏ, ਤਾਂ ਕੋ ਸਹਿਸਾ ਨਾਹੀਂ ਹੋਏ। ਹੇ ਨਿਰੰਕਾਰ ਪਰਮੇਸ਼ਰ ਠਾਕਰ ਜੀ, ਜਿਨ੍ਹਾਂ ਦੇ ਹਿਰਦੇ 'ਚ ਆਪ ਪ੍ਰਗਟ ਹੋ ਜਾਂਦੇ ਹੋ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸਹਿਸਾ ਮੈਨੇ ਸੰਸਾ ਨਹੀਂ ਰਹਿੰਦਾ। ਜਾ ਕੋ ਤੁਮ ਕਿੰਨੀ ਪ੍ਰਭ ਧੀਰ, ਤਾਂ ਕਹਿ ਨਿਕਟ ਮੈਂ ਆਵੈ ਪੀਰ। ਜਿਨ੍ਹਾਂ ਨੂੰ ਕੁਛ ਧੀਰ ਮੈਨੇ ਧੀਰਜ ਦੇ ਦਿੱਤੀ ਹੈ, ਉਹਨਾਂ ਦੇ ਨੇੜੇ ਜੰਮਣ ਮਰਨ ਦੀ ਪੀੜਾ ਨਹੀਂ ਆਉਂਦੀ, ਕੋਈ ਕਲੇਸ਼ ਨਹੀਂ ਆਉਂਦਾ। ਕਹ ਨਾਨਕ ਮੈਂ ਸੋਗੁਰ ਪਾਇਆ, ਪਾਰਵਨ ਪੂਰਨ ਦੇਖਾਇਆ। ਪਾਤਸ਼ਾਹ ਕਹਿੰਦੇ ਐਸੇ ਪੂਰੇ ਸਤਿਗੁਰੂ ਅਸੀਂ ਪਾ ਲਏ, ਜਿਨ੍ਹਾਂ ਦੀ ਕਿਰਪਾ ਕਰਕੇ ਸਾਨੂੰ ਨਿਰੰਕਾਰ ਪਰਮੇਸ਼ਰ ਹਰ ਪਾਸੇ ਦਿਸ ਰਿਹਾ, ਅਤੇ ਗੁਰੂਆਂ ਨੇ ਕਿਰਪਾ ਕਰਕੇ ਉਹਨੂੰ ਦਿਖਾਲਤਾ, ਉਹਦਾ ਦਰਸ਼ਨ ਕਰਾ ਦਿੱਤਾ। ਗੌੜੀ ਮਹੱਲਾ ਪੰਜਵਾਂ, ਦੁਲੱਭ ਦੇਹ ਪਾਈ ਬਡਭਾਗੀ, ਨਾਮ ਨਾ ਜਪੈ ਅਤੇ ਆਤਮ ਘਾਤੀ। ਇਹ ਕਹਿੰਦੇ ਜਿਹੜੇ ਮਨੁੱਖ ਦੇ ਹੈ ਬੜੀ ਦੁਰਲੱਭ ਆ, ਵੱਡੀਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਕਹਿੰਦੇ ਜਿਸ ਨੇ ਮਨੁੱਖ ਜਨਮ ਨੂੰ ਪਾ ਕੇ ਨਾਮ ਨਹੀਂ ਜਪਿਆ, ਉਹ ਪੁਰਖਾਤਮਾ ਘਾਤੀ ਆਪਣਾ ਘਾਤ ਆਪ ਕਰ ਰਹੇ ਹੈ। ਹਾਂਜੀ, ਕਿਉਂਕਿ ਜਿਹੜਾ ਆਪ ਡੁੱਬ ਕੇ ਜਾਂ ਗੱਡੀ ਥੱਲੇ ਆ ਕੇ ਮਰ ਜਾਏ, ਪਾ ਲੈ ਕੇ ਮਰ ਜਾਏ, ਉਹਨੂੰ ਆਤਮ ਘਾਤੀ ਕਹਿੰਦੇ। ਉਹ ਆਪਣੇ ਜੀਵਨ ਦਾ ਘਾਤ ਆਪ ਕਰਨ ਵਾਲਾ ਹੋ ਜਾਂਦਾ ਜਿਹੜਾ ਨਾਮ ਨਹੀਂ ਜਪਦਾ। ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਵੀ ਹੋਣ ਜੀਵਨ ਪਾਉਣ ਕਾਮ ਰਹੋ। ਵਿਸਰਾਮ ਦੇ ਕੇ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਕਹਿੰਦੇ ਉਹ ਮਰ ਕਿਉਂ ਨਹੀਂ ਗਏ, ਉਹਨਾਂ ਦੇ ਜੀਣ ਦਾ ਫਾਇਦਾ ਕੀ, ਮਰ ਜਾਣ ਤਾਂ ਚੰਗਾ ਕਲੰਕ ਤਾਂ ਨਹੀਂ ਕੱਟਣਗੇ। ਨਾਮ ਜਪੇ ਤੋਂ ਬਿਨਾਂ ਜਿਹੜਾ ਜੀਣਾ ਆ ਇਹ ਕਿਸੇ ਵੀ ਕੰਮ ਨਹੀਂ, ਉਹਨਾਂ ਦੀ ਦੇਹ ਨਿਸਫਲ ਹੈ। ਖਾਤ ਕੀਰਤ ਖੇਲਤ ਹਸਤ ਵਿਸਤਾਰ, ਕਵਨ ਅਰਥ ਨਿਰਤਕ ਸੀਗਾਰ। ਭਾਵੇਂ ਐਸੇ ਜਿਹੜੇ ਮਨੁੱਖ ਹੈ, ਕਿੰਨੇ ਫਲਾਓ ਕਰ ਵਿਸਤਾਰ ਕਰ ਕਰਕੇ ਕਈ ਤਰ੍ਹਾਂ ਦੇ ਪਦਾਰਥ ਖਾਂਦੇ ਪੀਂਦੇ, ਹੱਸਦੇ ਆ, ਖੇਡਦੇ ਆ, ਨੱਚਦੇ ਟੱਪੇ, ਕਈ ਤਰ੍ਹਾਂ ਦੇ ਕੰਮ ਕਰਦੇ ਆ, ਉਹ ਸਾਰੇ ਇਸ ਤਰ੍ਹਾਂ ਨਿਸਫਲ ਨਿਕੰਮੇ ਆ ਜਿਸ ਤਰ੍ਹਾਂ ਕਹਿੰਦੇ ਮੁਰਦੇ ਨੂੰ ਸ਼ਿੰਗਾਰ ਲਾ ਦਈਏ। ਕਵਨ ਅਰਥ ਤੋਂ ਕਿਹੜੇ ਕੰਮ ਨੇ, ਕੁਛ ਵੀ ਨਹੀਂ। ਜੋ ਨਾ ਸੁਣਿਆ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਪਾਤਸ਼ਾਹ ਕਹਿੰਦੇ ਜਿਹੜੇ ਪੁਰਖ ਪਰਮ ਵੱਡੇ ਆਨੰਦ ਸਰੂਪ ਪਰਮਾਤਮਾ ਦੇ ਜਸ ਨੂੰ ਸੁਣਦੇ ਨਹੀਂ, ਉਹ ਜਿਹੜੇ ਵਿਅਕਤੀ ਆ, ਪਸ਼ੂਆਂ ਪੰਛੀਆਂ ਤ੍ਰਿਗਤ ਜਿਹੜੀਆਂ ਟੇਢੀਆਂ ਸੱਪ ਕਿਰਲੀਆਂ ਆਦਿਕ ਜੂਨਾਂ, ਇਹਨਾਂ ਨਾਲ ਮੰਦਾ ਮੈਨੇ ਬੁਰੇ ਆ ਭੈੜੇ ਹਨ। ਕਹ ਨਾਨਕ ਗੁਰ ਮੰਤਰ ਦਿਰੜਾਇਆ, ਕੇਵਲ ਨਾਮ ਰਿਦਮਾਹੀ ਸਮਾਇਆ। ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣਾ ਮੰਤਰ ਉਪਦੇਸ਼ ਦ੍ਰਿੜ ਕਰਵਾ ਦਿੱਤਾ, ਉਹਨਾਂ ਨੂੰ ਤਾਂ ਕੇਵਲ ਇੱਕੋ ਇੱਕ ਸ਼ੁੱਧ ਹਿਰਦੇ, ਕੇਵਲ ਨਰੋਲ, ਹਾਂਜੀ ਪਰਮਾਤਮਾ ਦਾ ਨਾਮ ਹੀ ਸਮਾਇਆ ਹੋਇਆ, ਹਰ ਵੇਲੇ ਨਾਮ ਦੇ ਨਾਲ ਜੁੜੇ ਰਹਿੰਦੇ। ਗੌੜੀ ਮਹੱਲਾ ਪੰਜਵਾਂ, ਕਿਸੇ ਸ਼ਾਹੂਕਾਰ ਦਾ ਪਿਤਾ ਮਰ ਗਿਆ ਸੀ, ਉਹ ਰੋ ਪਿੱਟ ਰਿਹਾ ਸੀ ਅਤੇ ਮਾਰੇ ਧੀਰ ਦੇਣ ਵਾਸਤੇ ਉਪਦੇਸ਼ ਦੇ ਰਹੇ ਆ। ਕਾਕੀ ਮਾਈ ਕਾਕੋ ਬਾਪ, ਨਾਮ ਸਰੀਫ ਝੂਠੇ ਸਭ ਸਾਫ। ਕਹਿੰਦੇ ਕਾਕੀ ਮਾਈ, ਇਹ ਮਾਂ ਕਿਹਦੀ ਹੈ? ਕਾਕੋ ਬਾਪ ਪਿਤਾ ਕਿਹਦਾ? ਇਹ ਜਿੰਨੇ ਵੀ ਸਾਖ ਸੰਬੰਧੀ ਇਹਦਾ ਨਾਮ ਸਰੀਫ, ਨਾਮ ਮਾਤਰ ਹੈ, ਕਹਿਣ ਮਾਤਰ ਹੈ, ਸਾਰੇ ਝੂਠੇ ਹੀ ਹੈ। ਕਾਹੇ ਕਾ ਮੂਰਖ ਭੱਕ ਲਾਇਆ, ਮੇਰੇ ਸੰਯੋਗ ਹੁਕਮ ਤੂੰ ਆਇਆ ਰਹੋ। ਕਹਿੰਦੇ ਉਹ ਮੂਰਖ ਪੁਰਖਾ, ਕਾਹਦੇ ਵਾਸਤੇ ਮੇਰਾ ਪਿਓ ਹੈ, ਪੇ ਪੇ ਕਰਕੇ ਭੱਕ ਲਾਇਆ, ਮੈਂ ਦਿਨ ਰਾਤ ਬੜਬੜਾਉਂਦਾ ਫਿਰਦਾ। ਹੁਕਮ ਹੁਕਮ ਜਿਹੜਾ ਨਿਰੰਕਾਰ ਪਰਮੇਸ਼ਰ, ਉਹਦੇ ਹੁਕਮ ਦੇ ਨਾਲ ਸੰਯੋਗਾਂ ਕਰਕੇ ਹਾਂਜੀ ਮੇਲ ਮਿਲਾਪ ਕਰਨ ਵਾਸਤੇ ਜੁਟ ਕੇ ਆਇਆ। ਇਹ ਚਾਰ ਦਿਨ ਦਾ ਠਾਠਾ ਵਾਗਾ ਹੈਗਾ, ਲੈਣ ਦੇਣ ਦੇ ਸੰਬੰਧ ਹੈਗੇ ਆ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾ ਕੌਣ ਰੋਧ। ਸਾਰਿਆਂ ਦੀ ਪੈਦਾਇਸ਼ ਪੰਜਾਂ ਤੱਤਾਂ ਰੂਪੀ ਮਿੱਟੀ ਤੋਂ ਹੋਈ ਹੈ, ਉਹਨਾਂ ਵਿੱਚ ਜੋਤ ਜਿਹੜੀ ਹੈ ਚੇਤਨ ਸਭ ਵੀ ਇੱਕ ਨਿਰੰਕਾਰ ਦੀ ਹੈ। ਸਾਰਿਆਂ 'ਚ ਪਵਨ ਮੈਨੇ ਪ੍ਰਾਣ ਵੀ ਕੋਈ ਹੈ। ਇਸ ਵਿਚਾਰ ਕਰਕੇ ਦੱਸ ਹੈ ਕੌਣ ਮਰਿਆ, ਕਿਹਦੇ ਵਾਸਤੇ ਤੂੰ ਰੋ ਰਿਹਾ ਹੈ? ਮੇਰਾ ਕਰਵੇ ਲਾਰੀ, ਮਰਨ ਹਾਰ ਇਹੋ ਜੀਰਾ ਨਾਰੀ। ਕਹਿੰਦੇ ਜਿਹੜੇ ਵਿਵੇਕ ਬੁੱਧੀ ਤੋਂ ਹੀਣੇ ਪੁਰਖ ਮੇਰਾ ਕਰਕੇ ਬਿਰਲਾਪ ਕਰਦੇ ਆ, ਰੋਂਦੇ ਆ, ਪਰ ਕਹਿੰਦੇ ਜੀਵਾਤਮਾ ਮਰਨ ਵਾਲਾ ਨਹੀਂ ਹੈ। ਕਹ ਨਾਨਕ ਗੁਰ ਕੋਲੇ ਕਪਾਟ, ਮੁਕਤ ਪਏ ਬਿੰਦ ਤੇ ਭਰਮ ਆਟ। ਪਾਤਸ਼ਾਹ ਕਹਿੰਦੇ ਜਿਸ ਵੇਲੇ ਸਤਿਗੁਰਾਂ ਨੇ ਜਿਹੜੇ ਪੰਜਾਂ ਕੋਸ਼ਾਂ ਰੂਪੀ ਕਪਾਟ ਤੱਕ ਤੇ ਖੋਲ ਦਿੱਤੇ ਦਰਵਾਜ਼ੇ, ਭਰਮ ਦੇ ਠਾਠ ਜਿਹੜੇ ਬਣਾਓ ਸੀ ਇਹ ਸਾਰੇ ਨਾਸ ਹੋ ਜਾਣ ਵਾਲੇ ਆ, ਹਾਂਜੀ ਨਾਸ ਹੋ ਜਾਂਦੇ ਆ, ਅਤੇ ਫਿਰ ਇਹ ਮੁਕਤ ਹੋ ਜਾਂਦਾ ਹੈ। ਇਸ ਕਰਕੇ ਜਿਹੜੇ ਜਿੰਨੇ ਵੀ ਠਾਠ ਬਣਾਓ ਆ, ਜਦੋਂ ਨਾਸ ਹੋ ਜਾਂਦੇ ਆ ਫਿਰ ਮੁਕਤ ਹੋ ਜਾਂਦਾ, ਇਹਨਾਂ ਦੇ ਬੰਧਨ ਪਏ ਹੋਏ ਆ। ਗੌੜੀ ਮਹੱਲਾ ਪੰਜਵਾਂ, ਵੱਡੇ ਵੱਡੇ ਜੋ ਦਿਸ ਹੈ ਲੋਕ, ਤਿੰਨ ਕੋ ਵਿਆਪਿਆ ਚਿੰਤਾ ਰੋ। ਪਾਤਸ਼ਾਹ ਕਹਿੰਦੇ ਸੰਸਾਰ ਦੇ ਜਿੰਨੇ ਵੱਡੇ ਵੱਡੇ ਹਾਂਜੀ ਵਿਅਕਤੀ ਨਜ਼ਰ ਆ ਰਹੇ ਆ, ਇਹਨਾਂ ਸਾਰਿਆਂ ਨੂੰ ਚਿੰਤਾ ਰੂਪੀ ਰੋਗ ਲੱਗਾ ਆ, ਜਿਹਨੂੰ ਖਾਣ ਦੀ, ਪੀਣ ਦੀ, ਪਹਿਨਣ ਦੀ, ਹਾਂਜੀ ਮਾਇਆ ਦੀ, ਪਦਾਰਥਾਂ ਦੀ, ਘਰ ਘਾਟ ਦੀ, ਕੋਈ ਨਾ ਕੋਈ ਚਿੰਤਾ ਤਾਂ ਬਣੀ ਹੀ ਰਹਿੰਦੀ ਹੈ। ਹਾਂਜੀ ਬੱਚਾ ਨਹੀਂ ਹੁੰਦਾ ਤਾਂ ਚਿੰਤਾ, ਹੋ ਕੇ ਕਹਿਣਾ ਨਹੀਂ ਹੁੰਦਾ ਤਾਂ ਚਿੰਤਾ, ਦਿਰਗਾਂ ਵਿਆਹ ਸ਼ਾਦੀਆਂ ਦੀ, ਕਾਰੋਬਾਰਾਂ ਦੀ, ਇਸੇ ਤਰ੍ਹਾਂ ਚਿੰਤਾ ਲੱਗੀ ਰਹਿੰਦੀ ਹੈ। ਕੰਨਿਆ ਕਿਵੇਂ ਵਿਆਹਣੀ, ਕਿਵੇਂ ਹੋਊਗਾ, ਉਹ ਹੋਊਗਾ, ਬਸ ਚਿੰਤਾ ਲੱਗੀ ਹੀ ਰਹਿੰਦੀ ਕੋਈ ਨਾ ਕੋਈ ਸੰਸਾਰੀ ਜੀਵਾਂ ਨੂੰ। ਕੌਣ ਵੱਡਾ ਮਾਇਆ ਵਡਿਆਈ, ਕੋ ਵੱਡਾ ਜਿਨ ਰੰਗ ਦਿਵਲਾਈ ਰਹੋ। ਕਹਿੰਦੇ ਜੇ ਮਾਇਆ ਨੂੰ ਪਾ ਕੇ ਹਾਂਜੀ ਵਡਿਆਈ ਕਰਕੇ ਕੌਣ ਵੱਡਾ ਹੋਇਆ ਤਾਂ ਝੂਠਾ ਲਵਾ ਕੇ ਵਾਜੀ ਹੈ। ਉਹ ਪੁਰਖ ਮਾਇਆਧਾਰੀ ਵੱਡਾ ਨਹੀਂ, ਵੱਡਾ ਤਾਂ ਕਹਿੰਦੇ ਉਹ ਵਿਅਕਤੀ ਆ ਜਿਸ ਨੇ ਪਰਮਾਤਮਾ ਦੇ ਨਾਮ ਨਾਲ ਚਿੱਤ ਦੀ ਵਿਰਤੀ ਲਾਈ ਹੈ। ਭੂਮੀਆਂ ਭੂਮੂ ਉੱਪਰ ਨੇ ਸੁਲੂ ਚ ਹੈ, ਟੋਟ ਚੱਲਿਆ ਤ੍ਰਿਸ਼ਨਾ ਨਹੀਂ ਬੁੱਝਿਆ। ਭੂਮੀਆਂ ਜਿਹੜਾ ਕਿਸਾਨ ਆ, ਜ਼ਿਮੀਂਦਾਰ ਆ, ਉਹ ਭੂਮੀ ਨੂੰ ਦੇਖ ਕੇ ਹਾਂਜੀ ਆਪਸ ਵਿੱਚ ਜੋੜਾ ਲੁਝੀਆ ਲੜਦੇ ਆ ਮਰਦੇ, ਕਿਉਂਕਿ ਜਿੰਨੇ ਝਗੜੇ ਜਾਗਜੋਰੂ ਜ਼ਮੀਨ ਦੇ ਆ, ਕਹਿੰਦੇ ਅੰਤ ਸਮੇਂ ਕੀ ਹੁੰਦਾ, ਉਹ ਜਿਹਦੇ ਵਾਸਤੇ ਇੰਨੇ ਝਗੜੇ ਰਗੜੇ ਕਰਦੇ ਆ, ਉਸ ਭੂਮੀ ਧਰਤੀ ਨੂੰ ਛੱਡ ਕੇ ਤੋਂ ਚਲੇ ਜਾਂਦੇ ਆ, ਪਰ ਤ੍ਰਿਸ਼ਨਾ ਬੁੱਝਦੀ ਨਹੀਂ। ਕਹ ਨਾਨਕ ਉਹ ਸੱਸ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਉਹ ਸੌ ਸਾਖੀ ਜਨਮ ਆ ਰਹੇ ਨੇ, ਪੰਕਤੀ ਕੜੀ ਭੂਮੀਆਂ ਭੂਮ ਉੱਪਰ ਨੇ, ਫਿਰ ਲੁਝਿਆ ਤੋੜ ਚਲਿਆ ਤ੍ਰਿਸ਼ਨਾ ਨਹੀਂ ਬੁੱਝਿਆ। ਉੱਥੇ ਉੱਥੇ ਤਰ ਫਿਰਦਾ ਸੀ, ਅਤੇ ਉਹ ਜਿਹੜਾ ਸ਼ਹਿਰ ਕਿਤੇ ਹਮਲਾ ਹੋਇਆ ਸੀ ਕਿ ਰਾਜ ਦਾ ਸੇਵ ਹੋਇਆ ਹੋਇਆ ਸੀ, ਅਤੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਹਿੰਦੇ ਜਿਹੜਾ ਤਿੱਤਰ ਸੀ ਕਿਸੇ ਟਾਈਮ ਇਸ ਸ਼ਹਿਰ ਦਾ ਰਾਜਾ ਸੀ, ਅਤੇ ਅੱਜ ਇਹ ਤਿੱਤਰ ਬਣਿਆ ਫਿਰਦਾ, ਅਤੇ ਮਨ ਤੋਂ ਹਾਲੇ ਵੀ ਫੁਰਨਾ ਨਹੀਂ ਮਿਟ ਗਿਆ, ਅਤੇ ਆਹ ਮੇਰੀ ਜਗ੍ਹਾ ਸੀ ਜਿੱਥੇ ਘੁੰਮ ਰਿਹਾ। ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਾਤਸ਼ਾਹ ਕਹਿੰਦੇ ਅਸੀਂ ਤਾਂ ਇਹ ਜਿਹੜੀ ਤੱਤ ਵਸਤੂ ਸਿਧਾਂਤ ਇਹਦੀ ਵਿਚਾਰ ਕੀਤੀ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਜੰਮਣ ਮਰਨ ਤੋਂ ਕਿਸੇ ਦਾ ਵੀ ਛੁਟਕਾਰਾ ਨਹੀਂ ਹੁੰਦਾ, ਬੰਦ ਖਲਾਸੀ ਨਹੀਂ ਹੁੰਦੀ। ਬੰਦ ਖਲਾਸੀ ਦੇ ਭਾਣੇ ਵਿੱਚ ਆ ਕੇ ਹੋਣੀ ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸ ਨਾਲ, ਸਭ ਕੁਝ ਪੂਰਾ ਹਿਰਦੈ ਨਾਲ। ਕਹਿੰਦੇ ਉਹਨਾਂ ਦਾ ਮਾਰਗ ਜਿਹੜਾ ਪੰਥ ਹੈ, ਰਸਤਾ ਆ, ਇਹ ਵੀ ਪੂਰਾ ਆ, ਉਹ ਸਹੀ ਰਸਤੇ ਚੱਲਦੇ ਆ ਜਿਹੜੇ ਗੁਰੂ ਨੇ ਦੱਸਿਆ। ਇਸ਼ਨਾਨ ਵੀ ਪੂਰਾ ਆ, ਅਤੇ ਜੇ ਇਸ਼ਨਾਨ ਤਾਂ ਤੀਰਥ ਕੀਤਾ ਅਤੇ ਆਪਣੇ ਐਬ ਛੱਡੇ ਆ, ਮੁੜ ਕੇ ਐਬ ਨਹੀਂ ਕਰਾਂਗਾ, ਅਤੇ ਇਸ਼ਨਾਨ ਪੂਰਾ ਆ। ਹੋਰ ਜਿੰਨਾ ਵੀ ਉਹਨਾਂ ਨੇ ਜਪ ਕੀਤਾ, ਤਪ ਕੀਤਾ, ਹਾਂਜੀ ਉਹ ਵੀ ਉਹਨਾਂ ਦਾ ਸਾਰਾ ਕੁਛ ਪੂਰਾ ਆ, ਜੇ ਸਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ। ਜੇ ਨਾਮ ਨਹੀਂ ਵਸਿਆ

ਸੰਤੋਖ ਵੀ ਪੂਰਾ ਪ੍ਰਾਪਤ ਹੋ ਜਾਂਦਾ, ਉਹਨਾਂ ਦੀ ਤਪੱਸਿਆ ਵੀ ਪੂਰੀ ਹੋ ਜਾਂਦੀ ਹੈ, ਉਹਨਾਂ ਦਾ ਰਾਜਯੋਗ, ਗਿਆਨ ਯੋਗ, ਭਗਤੀ ਯੋਗ ਇਹ ਵੀ ਪੂਰਾ ਹੋ ਜਾਂਦਾ ਹੈ। ਹਰ ਕੈ ਮਾਰਗ ਪਤਨ ਸਮੀਤ ਪੂਰੀ ਸੋਭਾ ਪੂਰਾ ਲੋਕੀ, ਜਿਹੜੇ ਪਰਮਾਤਮਾ ਦੇ ਮਾਰਗ ਰਸਤੇ ਤੇ ਤੁਰਦੇ ਆ ਉਹ ਪਤਤ ਪਾਪੀ ਵੀ ਪਨੀਤ ਮੈਨੇ ਪਵਿੱਤਰ ਹੋ ਜਾਂਦੇ ਹਨ। ਪੂਰੀ ਸੋਭਾ ਉਹਨਾਂ ਦੇ ਸੰਸਾਰ ਵਿੱਚ ਵਡਿਆਈ ਦੀ ਸੋਭਾ ਵੀ ਪੂਰੀ ਹੁੰਦੀ, ਅਲੌਕਿਕ ਲੋਕਾਂ 'ਚ ਵੀ ਉਹ ਪੂਰੇ ਕਸੋਟੀ 'ਤੇ ਉਤਰਦੇ ਹਨ। ਉਹਨਾਂ ਦਾ ਲੌਕਿਕ ਵਿਵਹਾਰ ਵੀ ਜਿਹੜਾ ਪੂਰਾ ਆ, ਸ੍ਰੇਸ਼ਟ ਆ। ਸਾਵਧਾਨ ਹੋ, ਕਬੂਤਰ ਨੂੰ ਅੱਖਾਂ ਮੀਟ ਲੈਣਾ ਵੀ ਨੀਂਦ ਆਉਣੀ ਹੈ, ਅੱਖਾਂ ਖੁੱਲ੍ਹ ਕੇ ਬੈਠਿਆ ਕਰੋ। ਕਰਨ ਹਾਰ ਸਤਿਗੁਰ ਸਾਹਿਬ ਅਧੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਪਾਤਸ਼ਾਹ ਕਹਿੰਦੇ ਜਿਹੜੇ ਸਾਨੂੰ ਪੂਰਾ ਸਤਿਗੁਰ ਮਿਲਿਆ ਅਤੇ ਕਰਨ ਹਰ ਪਰਮੇਸ਼ਰ ਸਦਾ ਫਿਰ ਹਾਜ਼ਰਾ ਹਜ਼ੂਰ, ਹਾਂਜੀ, ਉਹ ਫਿਰ ਸਾਰੀਆਂ ਜਗ੍ਹਾ 'ਚ ਵਸਿਆ ਹੋਇਆ, ਨਿਸ਼ਚੈ ਕਰ ਲਿਆ ਕਿ ਪਰਮੇਸ਼ਰ ਤਾਂ ਵੀ ਕੋਈ ਜਗ੍ਹਾ ਅਸੀਂ ਹੈ ਹੀ ਨਹੀਂ ਜਿਹੜੀ ਉਹ ਤੋਂ ਜਗ੍ਹਾ ਖਾਲੀ ਹੋਵੇਗੀ। ਗੌੜੀ ਮਹੱਲਾ ਪੰਜਵਾਂ, ਸੰਤ ਵੀ ਧੂਰ ਮਿਟਾਇਆ ਬਖੋਰ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਉਹ ਇਸ ਤਰ੍ਹਾਂ ਤੇਰਿਆ ਰਿਹਾ ਸੀ ਨਾ, ਕਹਿੰਦਾ ਸੀ ਮੈਂ ਉੱਥੇ ਟਰਾਲਰ ਚਲਾਉਂਦਾ, ਉਹ ਉਹਦਾ ਇੱਕ ਦਿਨ ਪਿੰਡ ਆਇਆ, ਮੈਂ ਕੀ ਕਰਦੇ ਸੀ, ਕਹਿੰਦੇ ਉੱਥੇ ਗਾਈਆਂ ਦਾ ਬੋਹਾ ਚੱਕ ਦੇ ਹੁੰਦੇ, ਜਿਹੜਾ ਹੁਣ ਇੱਕ ਮਿੰਟ ਮਾਲ ਸੌਰੀ ਜ਼ਿਆਦਾ, ਉਹ ਟਰਾਲਰ ਕਿੱਥੋਂ ਚਲਾ ਲੂਗਾ, ਹੁਣ ਗੱਡੀਆਂ ਤਾਂ ਮੌਤ ਦੀਆਂ ਘੋੜੀਆਂ। ਬੜਾ ਸਾਵਧਾਨ ਹੋ ਕੇ ਡਰਾਈਵਰੀ ਹੁੰਦੀ ਹੈ, ਡਰਾਈਵਰੀ ਕਿਹੜੀ ਇੰਨੀ ਹੁੰਦੀ ਹੈ। ਇਸ ਵਾਸਤੇ ਗਪੌੜੇ ਮਾਰਨ ਤਾਂ ਗੱਲ ਬਣਦੀ ਨਹੀਂ ਨਾ, ਅਤੇ ਕੋਈ ਵੀ ਚੀਜ਼ ਹੈ ਬਿਨਾਂ ਸਾਵਧਾਨੀ ਕੋਈ ਵੀ ਨਹੀਂ ਹੈ। ਇਹ ਤਾਂ ਤਲਵਾਰ ਦੀ ਧਾਰ ਦਾ ਮਾਰਗ ਹੈ ਗੁਰਸਿੱਖੀ ਹੈ ਜਿਹੜੀ, ਕਿ ਹੁਣ ਸਿੰਘ ਜੰਗ ਯੁੱਧ ਕਰਦੇ ਰਹੇ, ਉਸਲ ਵੱਟੇ ਲਈ ਜਾਣਗੇ, ਮਿੰਟ ਬਾਅਦ ਅੱਖਾਂ ਮੀਟੀ ਜਾਣਗੇ, ਅਤੇ ਆਹੀ ਆ ਫੌਜੀਆਂ ਨੇ ਉਹ ਮਸਲੇ ਧੋਣਾ ਵੱਡ ਵੱਡ ਲੈ ਗਿਆ। ਅਤੇ ਜੇ ਸਾਵਧਾਨ ਹੁੰਦੇ ਫਿਰ ਕਿਵੇਂ ਹੁੰਦੇ, ਅਤੇ ਜੰਗ ਯੁੱਧ ਲੈ ਲਓ, ਕਿਸੇ ਪਾਸੇ ਲੈ ਲਓ, ਕੰਮ ਕਰੋ, ਉਹਦੇ ਨਾਲ ਵੀ ਯੁੱਧ ਕਰਨਾ ਪੈਣਾ, ਨੀਂਦ ਨਾਲ ਵੀ ਯੁੱਧ ਕਰਨਾ ਪੈਣਾ, ਭੁੱਖ ਪਿਆਸ ਨਾਲ ਵੀ ਯੁੱਧ ਕਰਨਾ ਪੈਣਾ, ਹਰ ਵੇਲੇ ਲੜਾਈ ਤਾਂ ਚੱਲਦੀ ਰਹਿੰਦੀ ਹੈ। ਮਨ ਦੇ ਅੰਦਰ ਕਿੰਨੇ ਦੋਸ਼ ਵਿਕਾਰ ਆ, ਕਿ ਜੀ ਮਾੜੀ ਮਾੜੀ ਟੁੱਲੀ ਜਾਵਾਂਗੇ, ਫਿਰ ਕਥਾ ਕੀਰਤਨ ਦੂਰੀ ਕੁਝ ਨਹੀਂ ਲੱਜਣਾ, ਸਿਮਰ ਜੋ ਕੁਝ ਨਹੀਂ ਲੱਜਣਾ। ਗੌੜੀ ਮਹੱਲਾ ਪੰਜਵਾਂ, ਸੰਤ ਕੀ ਧੂਰ ਮਿਟੇ ਆ ਗੁਪੋਟ, ਸੰਤ ਪ੍ਰਸਾਦ ਜਨਮ ਵਰਨ ਤੇ ਛੋਟ। ਹੁਣ ਚਮਕੌਰ ਸਾਹਿਬ 40 ਸਿੰਘ ਸੀਗੇ, ਦੱਖਾਂ ਪੌਜਾਂ ਦਾ ਘੇਰਾ ਸੀ, ਜੇ ਹੁਣ ਟੁੱਲੀ ਜਾਂਦੇ ਤਾਂ ਫਿਰ ਕਿਵੇਂ ਹੁੰਦਾ, ਕਿੰਨੇ ਸਾਵਧਾਨ ਹੋਣਗੇ। ਅਤੇ ਦੱਖਾਂ ਦੇ ਘੇਰੇ 'ਚੋਂ ਸਤਿਗੁਰ ਸੱਚੇ ਪਾਤਸ਼ਾਹ ਪਾਤਸ਼ਾਹ ਭਾਈ ਦਇਆਲ ਸਿੰਘ ਜੀ, ਭਾਈ ਤਰਨ ਸਿੰਘ ਜੀ, ਮਾਨ ਸਿੰਘ ਜੀ ਵਿੱਚੋਂ ਫਿਰ ਮਾਰਾ ਨਿਕਲ ਗਿਆ। ਤੁਸੀਂ ਲਾ ਲਓ ਕਿੰਨੇ ਤਿਆਰ ਪਰ ਤਿਆਰ ਸੀਗੇ। ਸੋ ਇਸ ਵਾਸਤੇ ਅੱਜ ਹੁਣ ਤੁਹਾਡਾ ਸਿੰਘ ਪੁਣਾ ਜਿਹੜਾ ਉਹ ਇੱਕ ਫਾਰਮੈਲਿਟੀ ਹੋ ਗਈ ਅੰਮ੍ਰਿਤ ਦੀ, ਜੋ ਸਿੰਘਾਂ ਵਾਲੀ ਜਿਹੜੀ ਹੈ ਕਿ ਚੱਲ ਸੋ ਨਹੀਂ ਹੈਗੀ, ਉਹ ਤਾਂ ਤਾਂ ਹੀ ਬਣੂਗੀ ਨੇ, ਉਹਨਾਂ ਇਤਿਹਾਸ ਸੁਣਾਂਗੇ, ਉਹਨਾਂ ਦੇ ਉੱਤੇ ਅਮਲ ਕਰਾਂਗੇ। ਸੰਤ ਕੀ ਧੂੜ ਮਿਟੇ ਆ ਗੁਪੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਮਹਾਂਪੁਰਖਾਂ ਚਰਨ ਧੂੜੀ ਜਿਹੜੀ ਹੈ, ਭਾਵ ਉਹਨਾਂ ਦਾ ਦਾਸਾ ਭਾਵ ਧਾਰ ਕੇ ਬਚਨ ਮੰਨੀਏ ਕਿ ਕਰੋੜਾਂ ਜਿਹੜੇ ਆਗਮੇ ਨੇ ਪਾਪ ਮਿਟ ਜਾਂਦੇ ਆ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਯਾਨੀ ਪਾਪ ਮਿਟ ਜਾਂਦੇ ਆਗਨਾਮ ਪਾਪਾਂ ਦਾ, ਉਹਨਾਂ ਦੀ ਪ੍ਰਸਾਦ ਕਿਰਪਾ ਜੇ ਹੋ ਜਾਏ ਅਤੇ ਜੰਮਣ ਮਰਨ ਦਾ ਛੋਟ ਮੈਨੇ ਛੁਟਕਾਰਾ ਪ੍ਰਾਪਤ ਹੋ ਜਾਂਦਾ। ਕਿਰਪਾ ਤਾਂ ਹੀ ਹੋਣੀ ਹੈ ਜੇ ਹੁਕਮ ਮੰਨਾਂਗੇ, ਬਚਨ ਦੇ ਮੁਤਾਬਕ ਚੱਲਾਂਗੇ, ਜਪ ਤਪ ਕਰਾਂਗੇ। ਸੰਤ ਦਾ ਦਰਸ ਪੂਰਨ ਇਸ਼ਨਾਨ, ਸੰਤ ਕਿਰਪਾ ਤੇ ਜਪੀਐ ਨਾਮ ਰਹੋ। ਜਿਸ ਰਾਮਦੇਵ ਕਹਿੰਦੇ ਆ ਉਹਨਾਂ ਮਹਾਂਪੁਰਖਾਂ ਦਾ ਦਰਸ਼ਨ ਕਰਨਾ ਪੂਰਨ ਸਾਰੇ ਤੀਰਥਾਂ ਦਾ ਇਸ਼ਨਾਨ ਹੈ, ਕਿਉਂਕਿ ਇੱਕ ਤਾਂ ਜੜ ਤੀਰਥ ਹੁੰਦੇ, ਇੱਕ ਜੰਗਮ ਹੁੰਦੇ ਆ। ਜੜ ਹੈਗੇ ਆ ਜਿਵੇਂ ਸਰੋਵਰ ਵਗੈਰਾ, ਉੱਥੇ ਜਾਊਗਾ ਕੋਈ ਨਹਾਊਗਾ। ਸੰਤ ਜਿਹੜੇ ਆ ਉਹ ਸਿਰ ਤੁਰ ਕੇ ਲੋਕਾਂ ਦਾ ਭਲਾ ਕਰਦੇ, ਜੰਗਮ ਤੀਰਥ ਹੁੰਦੇ। ਇਸ ਵਾਸਤੇ ਜਾਂ ਵਿਧੀ ਨਾਲ ਤੀਰਥਾਂ ਦਾ ਇਸ਼ਨਾਨ ਕਰਨ ਦਾ ਮਹਾਤਮ ਹੈ। ਉਹ ਕਹਿੰਦੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਪ੍ਰਾਪਤ ਹੋ ਜਾਂਦਾ, ਕਿਉਂ ਵਿਧੀ ਵੀ ਉਹਨਾਂ ਨੇ ਦੱਸਣੀ ਹੁੰਦੀ ਹੈ, ਕਿਉਂਕਿ ਉਹਨਾਂ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾਂਦਾ। ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹਦੇ ਕੋਲ ਬੈਠੋਗੇ ਅਤੇ ਨਾਮ ਜਪਣ ਦੀ ਲਾਗ ਲੱਗੇਗੀ, ਕਿਸੇ ਨਸ਼ਈ ਵਿਸ਼ਈ ਕੋਲ ਬਹਿ ਜਾਓ ਫਿਰ ਉੱਧਰ ਨੂੰ ਮਨ ਤੁਰ ਪਾਉਂਦਾ। ਸੰਤ ਦੇ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟਿਆ ਹੋਇਆ ਸਭ ਇਹ ਹੰਕਾਰ, ਸੰਤਾਂ ਦੀ ਸੰਗਤ ਕਰਕੇ ਜਿਹਨਾਂ ਦਾ ਕਹਿੰਦੇ ਹੰਕਾਰ ਮਿਟ ਗਿਆ। ਉਹਨਾਂ ਗੁਰੂ ਪਿਆਰੋਂ ਨੂੰ ਇੱਕ ਨਿਰੰਕਾਰ ਪਰਮਾਤਮਾ ਦ੍ਰਿਸ਼ਟਿਆ ਹੋਇਆ, ਸਾਰੇ ਪਾਸੇ ਉਹੋ ਹੀ ਨਿਗਾਹ ਆਉਂਦਾ, ਉਹਨਾਂ ਦੀ ਦ੍ਰਿਸ਼ਟੀ 'ਚ ਦਵੈਸ਼ ਭਾਵਨਾ ਨਹੀਂ ਰਹਿੰਦੀ, ਏਕਤਾ ਵਾਲਾ ਭਾਵ ਪੈਦਾ ਹੋ ਜਾਂਦਾ। ਸੰਤ ਤੋਂ ਪ੍ਰਸੰਨ ਆਏ ਬਸ ਪੰਚਾ, ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਇਹਦਾ ਮਤਲਬ ਇਹ ਨਹੀਂ ਕਿ ਸੰਤਾਂ ਨੂੰ ਮਾੜੇ ਚੰਗੇ ਦਾ ਗਿਆਨ ਨਹੀਂ, ਗਿਆਨ ਹੁੰਦਾ, ਉਹਨਾਂ ਦੀ ਬਿਰਤੀ ਆਪਣੀ ਇੰਨੀ ਉੱਚੀ ਹੋ ਜਾਂਦੀ ਹੈ, ਕਿਸੇ ਦੇ ਔਗਣ ਦੇਖ ਕੇ ਦੋਖ ਦ੍ਰਿਸ਼ਟੀ ਨਹੀਂ ਕਰਦੇ, ਅਤੇ ਜਾਂ ਤਾਂ ਮਾਲਕ ਅੱਗੇ ਅਰਦਾਸ ਕਰਨਗੇ ਇਹਦਾ ਭਲਾ ਕਰ ਦਿਓ, ਜੇ ਬਚਨ 'ਚ ਆ ਜਾਏ

0: ਵਚਨ ਚ ਲਿਆ ਕੇ ਸੇਵਾ ਸਿਮਰਨ ਚ ਲਾ ਕੇ ਭਲਾ ਕਰ ਦਿੰਦੇ। ਜੇ ਨਹੀਂ ਵੀ ਮੰਨਦਾ ਤੇ ਘਿਰਣਾ ਨਹੀਂ ਕਰਦੇ, ਕਹਿੰਦੇ ਇਹਦੇ ਵਸ ਨਹੀਂ, ਇਹਦੇ ਕਰਮ ਨਹੀਂ ਐਸੇ। ਆਮ ਬੰਦਾ ਇੱਕ ਦੂਜੇ ਦੇ ਔਗੁਣ ਦੇਖ ਕੇ ਨਫ਼ਰਤ ਕਰਦਾ, ਪਰ ਉਹਨਾਂ ਦੀ ਬਿਰਤੀ ਤੋਂ ਉੱਪਰ ਉੱਠ ਜਾਂਦੀ ਹੈ। ਸੰਤ ਤੋਂ ਪ੍ਰਸੰਨ ਆਏ ਬਸ ਪੰਚਾ, ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਜਿਹਦੇ ਉੱਤੇ ਸੰਤ ਜਨ ਖੁਸ਼ ਹੋ ਜਾਂਦੇ ਹੈ, ਉਹਨਾਂ ਦੇ ਕਾਮ ਕਰੋ ਲੋਭ ਹੰਕਾਰ ਰੂਪੀ ਦੂਤ ਜਿਹੜੇ ਹੈ ਉਹ ਕਾਬੂ 'ਚ ਆ ਜਾਂਦੇ। ਕਿਉਂਕਿ ਸੰਤਾਂ ਮਹਾਂਪੁਰਸ਼ਾਂ ਕੋਲ ਇਨਾਮ ਅੰਬਰ ਦੀ ਦਾਤ ਬਖਸ਼ਿਸ਼ ਲੈ ਕੇ ਕਹਿੰਦੇ ਉਹਨਾਂ ਨੇ ਫਿਰ ਆਪਣੇ ਮਨ ਦੇ ਅੰਦਰ ਇਹ ਨਾਮ ਰੂਪੀ ਅੰਮ੍ਰਿਤ ਜਿਹੜਾ ਸੰਚਾ ਮੈਨੇ ਇਕੱਠਾ ਕਰ ਲਿਆ। ਜਿੱਥੇ ਨਾਮ ਆ ਗਿਆ ਉੱਥੇ ਵਿਕਾਰ ਆਪੇ ਖਤਮ ਹੋ ਜਾਂਦੇ। ਕਹੋ ਨਾਨਕ ਜਾ ਕਾ ਪੂਰਾ ਕਰਮ ਕਿਸ ਪੇਟੇ ਸਾਧੂ ਕੇ ਚੰਨ। ਪਾਤਸ਼ਾਹ ਕਹਿੰਦੇ ਜਿਹਨਾਂ ਦਾ ਕਰਮ ਨਾਮ ਆ ਭਾਗਾਂ ਦਾ, ਜਿਹਨਾਂ ਦੇ ਭਾਗ ਪੂਰੇ ਆ ਸ੍ਰੇਸ਼ਟ ਆ, ਉਹਨਾਂ ਨੂੰ ਸੰਤ ਮਹਾਂਪੁਰਖ ਜਿਹੜੇ ਗਿਆਨਵਾਨ ਉਹ ਮਿਲਦੇ ਆ, ਉਹਨਾਂ ਦੀ ਭਾਵ ਉਹਨਾਂ ਨੂੰ ਉਹਨਾਂ ਦੀ ਚਰਨ ਛੋਹ ਜਿਹੜੀ ਪ੍ਰਾਪਤ ਹੁੰਦੀ ਹੈ। ਕਿਉਂਕਿ ਭਾਗਾਂ ਬਿਨਾਂ ਪੂਰੇ ਸਾਧੂ ਵੀ ਨਹੀਂ ਲਾਈਦੇ। ਗੌੜੀ ਮਹੱਲਾ ਪੰਜਵਾਂ, ਹਰ ਗੁਣ ਜਪਤ ਕਮਲ ਪ੍ਰਕਾਸ਼ ਹੈ, ਹਰ ਸਿਮਰ ਤ੍ਰਾਸ ਸਮਨਸ ਹੈ। ਪਰਮਾਤਮਾ ਦੇ ਨਾਮ ਨੂੰ ਜਪਣ ਉਚਾਰਨ ਕਰਨੇ ਨਾਲ ਸਿਰਦਾ ਕਬਲ ਜਿਹੜਾ ਪ੍ਰਕਾਸ਼ ਹੈ ਮੈਨੇ ਛਿੜ ਜਾਂਦਾ, ਔਰ ਪਰਮਾਤਮਾ ਦਾ ਸਿਮਰਨ ਕਰਨ ਸਾਰਾ ਤ੍ਰਾਸ ਤ੍ਰਾਸ ਨਾਮ ਹੁੰਦਾ ਡਰ ਦਾ, ਡਰ ਦੂਰ ਹੋ ਜਾਂਦਾ। ਸਾਮਤ ਪੂਰੀ ਜਿੱਤ ਹਰ ਗੁਣ ਗਾਵੈ, ਵੱਡਾ ਭਾਗ ਸਾਧੂ ਸੰਗ ਪਾਵੈ। ਰਹੋ ਵਿਸ਼ਰਾਮ ਦੇ ਕੇ ਕਿਰਪਾ ਕਰੇ ਸਾਮਤ, ਕਹਿੰਦੇ ਉਹ ਜਿਹੜੀ ਮਤ ਬੁੱਧੀ ਜਾਂ ਸਿੱਖਿਆ ਉਹ ਪੂਰੀ ਹੈ, ਜਿਹੜੀ ਸਿੱਖਿਆ ਨੂੰ ਲੈ ਕੇ ਪਰਮਾਤਮਾ ਦੇ ਪਵਿੱਤਰ ਗੁਣਾਂ ਨੂੰ ਗਾਉਂਦਾ। ਵੱਡਿਆਂ ਭਾਗਾਂ ਨਾਲ ਕੋਈ ਵੱਡਿਆਂ ਭਾਗਾਂ ਵਾਲਾ ਪੁਰਸ਼ ਹੀ ਸੰਤਾਂ ਦਾ ਜਿਹੜਾ ਸੰਗ ਆ ਸੰਗਤ ਆ ਉਹਨੂੰ ਪ੍ਰਾਪਤ ਕਰਦਾ ਹੈ। ਸਾਧ ਸੰਗ ਪਾਈਆ ਨਿਧ ਨਾਮਾ, ਸਾਧ ਸੰਗ ਪੂਰਨ ਸਭ ਕੰਮ। ਸੰਤਾਂ ਮਹਾਂਪੁਰੇ ਸੰਗ ਚੋਂ ਨਾਮ ਦੀ ਨਿਧੀ ਕੀ ਹੈ, ਪਰਮੇਸ਼ਰ ਦੀ ਭਗਤੀ ਪ੍ਰਾਪਤ ਹੁੰਦੀ ਹੈ। ਅਤੇ ਨਾਮ ਰੂਪ ਨਿਧੀ ਜਾਂ ਨਿਧੀ ਨਾਮ ਖਜ਼ਾਨੇ ਦਾ ਵੀ ਹੈ, ਇਹ ਖਜ਼ਾਨਾ ਪ੍ਰਾਪਤ ਹੁੰਦਾ ਹੈ। ਔਰ ਉਹਨਾਂ ਦਾ ਸਤਸੰਗ ਕਰਕੇ ਸਾਰੇ ਕਾਰਜ ਜਿਹੜੇ ਪੂਰੇ ਹੋ ਜਾਂਦੇ ਆ। ਜਦੋਂ ਗਲਤ ਕੰਮ ਨਹੀਂ ਕਰੇਗਾ ਤਾਂ ਮਹਾਰਾਜ ਕਿਰਪਾ ਨੂੰ ਕਾਰਜ ਪੂਰੇ ਹੋ ਜਾਂਦੇ। ਹਰ ਕੀ ਭਗਤ ਜਨਮ ਪ੍ਰਵਾਨ, ਗੁਰ ਕਿਰਪਾ ਤੇ ਨਾਮ ਬਖਾਣ। ਪਰਮੇਸ਼ਰ ਦੀ ਭਗਤੀ ਕਰਨ ਨਾਲ ਜਿਹੜਾ ਮਨੁੱਖ ਜਨਮ ਹੈ ਇਹ ਭਾਈ ਸਫਲ ਹੋ ਜਾਂਦਾ, ਪ੍ਰਵਾਨਿਕ ਹੋ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਹੀ ਪਰਮਾਤਮਾ ਦਾ ਨਾਮ ਬਖਾਣ ਮੈਨੇ ਕਥਨ ਕੀਤਾ ਜਾਂਦਾ, ਨਹੀਂ ਤਾਂ ਰੱਬ ਦਾ ਨਾਂ ਲੈਣਾ ਵੀ ਬੜਾ ਔਖਾ, ਉਹਦੀ ਕਿਰਪਾ ਹੋਵੇ ਫਿਰ ਹੀ ਹੈ। ਕਹੋ ਨਾਨਕ ਸੋ ਜਨ ਪ੍ਰਵਾਨ, ਜਾ ਕੇ ਹਰੇ ਦਾ ਵਸੈ ਭਗਵਾਨ। ਪਾਤਸ਼ਾਹ ਕਹਿੰਦੇ ਉਹਦੀ ਦਰਗਾਹ 'ਚ ਉਹੀ ਗੁਰਮੁਖ ਪਿਆਰੇ ਪ੍ਰਵਾਨ ਹੁੰਦੇ ਆ ਜਿਨ੍ਹਾਂ ਦੇ ਹਿਰਦੇ 'ਚ ਭਗਵਾਨ ਹੈ, ਖੱਟ ਭਗਵਾਨ ਸੁਪਨ ਜਿਹੜਾ ਪਰਮੇਸ਼ੁਰ ਆਪ ਆ ਕੇ ਨਿਵਾਸ ਕਰਦਾ ਹੈ। ਗੌੜੀ ਮਹੱਲਾ ਪੰਜਵਾਂ, ਏਕ ਸਿਉਂ ਜਾ ਕਾ ਮਨ ਰਾਤਾ, ਬਿਸਰੀ ਸਿਸੈ ਪਰਾਈ ਕਾਤਾ। ਜਿਨ੍ਹਾਂ ਗੁਰਮੁਖ ਪਿਆਰੇ ਦੇ ਮਨ 'ਚ ਇੱਕ ਨਿਰੰਕਾਰ ਦਾ ਸਿਮਰਨ ਵੱਸ ਗਿਆ, ਸਿਮਰਨ ਦੇ ਨਾਲ ਦਿਵਲੀਨ ਹੋ ਗਏ, ਉਹਨਾਂ ਦੇ ਮਨ ਵਿੱਚੋਂ ਪਰਾਈ ਕਾਤਾ ਜਿਹੜੀਆਂ ਹੋਰ ਖਾਹਿਸ਼ਾਂ ਹੈਗੀਆਂ ਦੂਜਿਆਂ ਨੂੰ ਦੇਖ ਦੇਣ ਵਾਲੀਆਂ ਇੱਛਾ, ਉਹ ਖਤਮ ਹੋ ਜਾਂਦੀਆਂ। ਕਈਆਂ ਦਾ ਕੰਮ ਹੀ ਆ ਦੂਜੇ ਨੂੰ ਦੁੱਖ ਹੀ ਦੇ ਜਾਣਾ, ਹਰ ਵੇਲੇ ਕੋਈ ਨੂੰ ਕਲੇਸ਼ ਖੜਾ ਹੀ ਰੱਖਣਾ, ਕੰਡੇ ਖਿਲਾਰੀ ਜਾਣੇ, ਐਸੇ ਪਾਪੀ ਬੰਦੇ ਆ। ਪਰ ਕਹਿੰਦੇ ਆ ਫਿਰ ਜਦ ਗੁਰੂ ਦਾ ਲੜ ਫੜ ਲਈਏ ਇਹ ਫਿਰ ਜਿਹੜੀਆਂ ਗੱਲਾਂ ਸਾਰੀਆਂ ਭੁੱਲ ਭੁਲਾ ਜਾਣੀਆਂ, ਉਹ ਵੀ ਸਹੀ ਪਾਸੇ ਤੁਰ ਪੈਂਦੇ। ਬਿਨ ਗੋਬਿੰਦ ਨਾ ਦੀਸੈ ਕੋਈ, ਕਰਨ ਕਰਾਵਨ ਕਰਤਾ ਸੋਈ ਰਹੋ। ਕਹਿੰਦੇ ਉਹਨਾਂ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਇਸ ਤਰ੍ਹਾਂ ਉਹਨਾਂ ਨੇ ਯਕੀਨ ਕਰ ਲਿਆ ਕਿ ਕਰਤਾ ਪੁਰਖ ਜਿਹੜਾ ਸਾਰੀਆਂ ਗੱਲਾਂ ਨੂੰ ਬਚਨਾਂ ਨੂੰ ਕਰਨ ਕਰਾਉਣ ਵਾਲਾ, ਮਨੇ ਕਮਾਵੈ ਮੁਖਾਰ ਹਰ ਬੋਲਿਆ ਸੋਜਨ ਇਸ ਉਸ ਕਥੇ ਨਾਲ ਡੋਲਿਆ। ਕਹਿੰਦੇ ਜਿਹੜਾ ਆਪਣੇ ਮਨ ਕਮਾਉਂਦਾ ਜਿਹੜੀ ਧਾਰਨਾ ਕਰਦਾ ਉਹ ਗੁਰੂ ਪਿਆਰਾ ਆਪਣੇ ਮੁਖਾਰ ਬਿੰਦ ਤੋਂ ਵੀ ਪਰਮਾਤਮਾ ਦਾ ਨਾਮ ਬੋਲਦਾ। ਉਹ ਜਿਹੜੇ ਗੁਰੂ ਪਿਆਰੇ ਆ ਇੱਧਰ ਉੱਧਰ ਕਦੇ ਡੋਲੇ ਭਟਕਦੇ ਨਹੀਂ, ਉਹਨਾਂ ਦਾ ਮਨ ਸਦਾ ਸ਼ਾਂਤ ਰਹਿੰਦਾ। ਜਾ ਕੇ ਹਰ ਤਨ ਸੋ ਸਜ ਸਾਹੋ, ਗੁਰ ਪੂਰਾ ਕਰ ਦਿਨੋਂ ਵਿਸਾਹੋ। ਜਿਹਦੇ ਪਾਸ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਧਨ ਆ ਉਹ ਸੱਚਾ ਸ਼ਾਹੂਕਾਰ ਆ, ਪਰ ਪੂਰੇ ਸਤਿਗੁਰਾਂ ਨੇ ਇਹ ਜਿਹੜਾ ਨਾਮ ਆ ਇਹਦੇ ਉੱਪਰ ਸਿੱਖ ਦਾ ਬਿਤਾਓ ਇਹਨਾਂ ਨੇ ਭਰੋਸਾ ਜਿਹੜਾ ਦ੍ਰਿੜ ਕਰਾ ਦਿੱਤਾ। ਹਾਂਜੀ, ਕਿ ਸੋਧ ਸੋਧ ਸਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਪਾਤਸ਼ਾਹ ਕਹਿੰਦੇ ਆ ਜ਼ਿੰਦਗੀ ਦੇਣ ਵਾਲਾ ਪੁਰਖ ਪਰਮਾਤਮਾ ਜਿਹੜਾ ਰਾਜਾ ਪ੍ਰਕਾਸ਼ ਰੂਪ ਪਰਮੇਸ਼ੁਰ ਉਹਨਾਂ ਨੂੰ ਮਿਲ ਪਿਆ, ਅਤੇ ਜਿਨ੍ਹਾਂ ਨੇ ਉਹਦੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਪਰਮ ਪਦ ਕੀ ਆਤਮ ਪਦ ਨੂੰ ਪਾ ਲਿਆ। ਜਿਹੜੀਆਂ ਦੁਨੀਆਂ ਦੀਆਂ ਪਦਵੀਆਂ ਇਹਦਾ ਸਾਰੀਆਂ ਠਾਠਾ ਬਾਗਾ ਹੀ ਹੈ, ਪਰ ਅਸਲੀ ਪਦਵੀ ਤਾਂ ਆਤਮਾ ਪਾ ਲਿਆ, ਇਹ ਨਿਸ਼ਚਲ ਰਹਿਣ ਵਾਲਾ, ਬਾਕੀ ਚਲਾਏਮਾਨ ਹੋ ਜਾਣੀਆਂ। ਅੱਜ ਕਿਸੇ ਨੂੰ ਗੱਦੀ ਮਿਲ ਗਈ, ਕੱਲ੍ਹ ਨੂੰ ਖੋ ਲਿਆ, ਦੂਜਾ ਆ ਗਿਆ, ਦੂਜਾ ਆ ਗਿਆ, ਐਵੇਂ ਚੱਲੀ ਜਾਂਦਾ। ਹੈਂਜੀ, ਪਰ ਜਿਹੜੇ ਇਹ ਪਦ ਆ ਇਹ ਸਦਾ ਰਹਿਣ ਵਾਲਾ। ਗੌੜੀ ਮਹੱਲਾ ਪੰਜਵਾਂ, ਨਾਮ ਭਗਤ ਕਹਿ ਪ੍ਰਾਣ ਆਧਾਰ, ਨਾਮੋ ਤਨ ਨਾਮੋ ਵਿਵਹਾਰ। ਪਰਮਾਤਮਾ ਦਾ ਨਾਮ ਕਹਿੰਦੇ ਜਿਹੜੇ ਭਗਤ ਲੋਕ ਆ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਆ, ਜਿਵੇਂ ਸਰੀਰ ਦਾ ਆਸਰਾ ਅੰਨ ਪਾਣੀ ਹੈ, ਮਨ ਦਾ ਆਸਰਾ ਨਾਮ ਪਾਣੀ ਹੈ। ਇਸ ਵਾਸਤੇ ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਆ ਭਗਤਾਂ ਕੋਲ ਇਹੀ ਧਨ ਇਹਦੀ ਬਰਕਤ ਨੇ ਉਹ ਸਾਰੇ ਵਿਹਾਰ ਕਰਦੇ ਆ। ਹਾਂਜੀ, ਉਹ ਨਾਮ ਦਾ ਹੀ ਵਿਹਾਰ ਕਰਦੇ ਦਿਨ ਰਾਤ। ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜੇ ਸਿਆਪ ਦੁਆਏ। ਇਹ ਨਾਮ ਦੀ ਵਡਿਆਈ ਬਰਕਤ ਜਿਹੜੀ ਹੈ ਇਹਦੇ ਦੁਆਰਾ ਭਗਤ ਜਨ ਸੋਭਾ ਪਾਉਂਦੇ, ਜਿਹੜੇ ਮਾਇਆਧਾਰੀ ਤੋਂ ਮਾਇਆ ਨੂੰ ਸੋਭਾ ਬਣਾਉਂਦੇ ਨੇ, ਪਰ ਭਗਤਾਂ ਦੀ ਸੋਭਾ ਨਾਮ ਬਾਣੀ ਨਾਲ ਹੈ, ਭਗਤੀ ਨਾਲ ਹੈ। ਕਹਿੰਦੇ ਜਿਨ੍ਹਾਂ ਦੇ ਪਰਮੇਸ਼ੁਰ ਕਿਰਪਾ ਕਰਕੇ ਸਤਿਗੁਰਾਂ ਪਾਸੋਂ ਇਹ ਨਾਮ ਦਵਾ ਦਿੰਦਾ ਉਹਨਾਂ ਨੂੰ ਨਾਮ ਦੀ ਦਾਤ ਜਿਹੜੀ ਪ੍ਰਾਪਤ ਹੁੰਦੀ ਹੈ। ਨਾਮ ਭਗਤ ਕਹਿ ਸੁੱਖ ਸਥਾਨ, ਨਾਮ ਰਤ ਤੋਂ ਭਗਤ ਪਰਵਾਨ। ਕਹਿੰਦੇ ਭਗਤਾਂ ਨੂੰ ਸੁੱਖ ਦਾ ਸਥਾਨ ਕੀ ਹੈ? ਪਰਮਾਤਮਾ ਦਾ ਨਾਮ ਹੀ। ਕਹਿੰਦੇ ਉਹ ਨਾਮ ਵਿੱਚ ਰਤ ਮੈਨੇ ਪਿਆਰ ਕਰਦੇ ਹੈ, ਜਿਹੜੇ ਨਾਮ ਨਾਲ ਪਿਆਰ ਕਰਦੇ ਉਹ ਭਗਤ ਪਰਵਾਨ ਨਹੀਂ ਕਿਹਾ। ਹਰ ਕਾ ਨਾਮ ਜਨਕ ਉਧਾਰ ਹੈ, ਸਾਧ ਸਾਧ ਜਨ ਨਾਮ ਸੁਮਾਰਾ ਹੈ। ਪਰਮੇਸ਼ਰ ਦਾ ਨਾਮ, ਕਹਿੰਦੇ ਉਸੇ ਨਾਮ ਨੇ ਰਾਜੇ ਜਨਕ ਨੂੰ ਸੰਸਾਰ ਤੋਂ ਉਤਾਰਨਾ ਕੀਤਾ। ਪਰਮਾਤਮਾ ਦੇ ਨਾਮ ਦੇ ਮਹਾਤਮ ਨਾਲ ਹੀ ਜਨਕ ਨੇ ਨਰਕਾਂ 'ਚੋਂ ਸਾਰੇ ਪਾਪੀ ਜੀਵ ਤਾਰ ਦਿੱਤੇ ਸੀ। ਕਹਿੰਦੇ ਜਿਹੜੇ ਮਹਾਰਾਜਾ ਜਨਕ ਚੱਲੇ ਇਹ ਨਰਕਾਂ ਨੂੰ ਚੱਲ ਗਏ। ਜਮਦੂਤ ਕਹਿੰਦੇ ਮਹਾਰਾਜ ਤੁਹਾਡਾ ਇਹ ਰਸਤਾ ਤਾਂ ਨਹੀਂ? ਕਹਿੰਦੇ ਨਹੀਂ, ਮੈਂ ਤਾਂ ਉੱਥੇ ਜਾਣਾ ਜਿੱਥੇ ਲੋਕ ਦੁਖੀ ਹੈ। ਹਾਂਜੀ, ਉਹਨਾਂ ਨੂੰ ਰੋਕ ਨਾ ਸਕਦੇ। ਜਿਹੜੇ ਗਏ ਧਰਮਰਾਜ ਉੱਠ ਕੇ ਆਇਆ, ਬੜੀ ਨਮਸਕਾਰ ਮਹਾਰਾਜ ਧੰਨਪਾਲ। ਹਾਂਜੀ, ਤੁਸੀਂ ਇਸੇ ਬਹਾਨੇ ਦਰਸ਼ਨ ਦਿੱਤੇ ਹੈ। ਕਹਿੰਦੇ ਸਾਰੇ ਨਰਕ ਖਾਲੀ ਕਰ ਦਿਓ। ਅਤੇ ਉੱਥੇ ਗਿਆ ਨਾ ਧੰਨ ਧੰਨ ਰਾਜਾ ਜਨਕ ਜਨ ਸਿਮਰਨ ਕਿ ਉਹ ਬਵੇਕ ਇਹ ਘੜੀ ਕੇ ਸਿਮਰਨ ਨੇ ਪਾਪੀ ਕਰੇ ਨੇ ਭਜਨ ਦੀ ਬਰਕਤ ਨਾਲ ਸਾਰੇ ਨਰਕ ਦੀ ਕਾਰਨ ਖਾਲੀ ਕਰਕੇ ਭਲਾ ਕਰ ਦਿੱਤਾ। ਕਹਿੰਦੇ ਬਰਕਤ ਸਾਰੀ ਨਾਮ ਦੀ ਹੈ, ਇਸ ਕਰਕੇ ਕਹਿੰਦੇ ਜਿਹੜੇ ਭਗਤ ਆ ਇਸ ਵਚਨ ਦੇ ਯਕੀਨ ਕਰਕੇ ਉਹ ਸਵਾਸ ਸਵਾਸ ਨਾਮ ਨੂੰ ਸੰਭਾਲੇ ਮੈਨੂੰ ਸੰਭਾਲਦੇ ਆ ਅਥਵਾ ਨਾਮ ਦਾ ਸਿਮਰਨ ਕਰਦੇ ਹਨ। ਪਉ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾ ਕਾ ਮਨ ਲਾਗ। ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਦੇ ਪੂਰੇ ਭਾਗ ਆ ਉਹਨਾਂ ਦਾ ਮਨੇ ਪਰਮਾਤਮਾ ਦਾ ਨਾਮ ਜਪਣ ਵਿੱਚ ਜੁੜਦਾ ਆ, ਨਹੀਂ ਤਾਂ ਸੰਸਾਰ ਬਸ ਸਾਰੀ ਜ਼ਿੰਦਗੀ ਇੱਧਰ ਉੱਧਰ ਅਧੇੜ ਬਣ ਕੇ ਲੱਗੇ ਰਹਿੰਦੇ ਆ, ਪੁੱਠਿਆਂ ਕੰਮਾਂ 'ਚ ਜੀਵਨ ਬਤੀਤ ਕਰ ਲੈਂਦੇ ਆ, ਨਾਮ ਨਹੀਂ ਜਪਦੇ। ਪਰ ਜਿਹਨਾਂ ਦੇ ਭਾਗ ਚੰਗੇ ਉਹੀ ਨਾਮ ਨਾਲ ਜੁੜਦੇ ਆ। ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ 'ਤੇ ਆਇਆ ਤਬ ਤੇ ਤਾਵਤ ਮੰਤਰ ਪਾਇਆ। ਕਹਿੰਦੇ ਜਦੋਂ ਸੰਤਾਂ ਮਹਾਂਪੁਰਸ਼ਾਂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਪਰ ਪਰਮੇਸ਼ਰ ਦਾ ਨਾਮ ਅਸੀਂ ਸਿਧਾਉਣਾ ਕੀਤਾ। ਉਸ ਸਮੇਂ ਤੋਂ ਕਹਿੰਦੇ ਜਿਹੜਾ ਚੰਚਲ ਮਨ ਦਿਨ ਰਾਤ ਮਾਇਆ ਪਦਾਰਥਾਂ ਵੱਲ ਧਾਵਤ ਦੌੜ ਰਿਹਾ ਸੀ ਨਾ, ਹੁਣ ਦੌੜਨ ਵੱਲੋਂ ਰੱਜ ਗਿਆ, ਤ੍ਰਿਪਤ ਹੋ ਗਿਆ, ਭੱਜ ਨੱਠ ਖਤਮ ਹੋ ਗਈ। ਸੁੱਖ ਵਿਸਰਾਮ ਪਾਇਆ ਗੁਣ ਗਾਏ, ਸਰਮ ਮਿਟਿਆ ਮੇਰੀ ਹੱਥੀ ਬਲਾਏ ਰਹੋ। ਵਿਸਰਾਮ ਦੇ ਵੀ ਪਾਤਸ਼ਾਹ ਕਿਰਪਾ ਕਰਦੇ ਆ, ਨਿਰੰਕਾਰ ਦੇ ਗੁਣ ਗਾ ਕੇ ਸੁੱਖਾਂ 'ਚ ਕਹਿੰਦੇ ਵਿਸਰਾਮ। ਹਾਂਜੀ, ਇਸ ਤਤ ਹੋਣ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ। ਕਹਿੰਦੇ ਤਬ ਤੇ ਉਸ ਵੇਲੇ ਤੋਂ ਜਿਹੜਾ ਮਨ ਧਾਵਤ ਦੌੜਾ ਕਰਦਾ ਸੀ, ਤ੍ਰਿਪਤ ਆਇਆ ਮੈਨੇ ਤ੍ਰਿਪਤ ਹੋ ਗਿਆ, ਕਿਉਂਕਿ ਹੁਣ ਉਹ ਜਿਹੜੀ ਭਟਕਣਾ ਸੀ ਸਾਰੀ ਉਹ ਮਿਟ ਗਈ। ਇਹ ਵਿਦਿਆ ਰੂਪੀ ਬਲਾ ਜਿਹੜੀ ਸੀ ਹਤੀ ਮੈਨੇ ਮਰ ਗਈ, ਨਾਸ ਹੋ ਗਈ ਹੈ। ਔਰ ਜਿਹੜਾ ਲੱਚਰਾ ਸੀ ਲਗਜੂਨਾ ਕਿਰਨ ਦਾ ਸ੍ਰਮ ਸਕੀਮਾ ਸੀ ਉਹ ਵੀ ਮਿਟ ਗਿਆ, ਖਤਮ ਹੋ ਗਿਆ। ਕੋਈ ਜੰਮਣ ਮਰਨ ਮਿਟ ਗਿਆ, ਸਕੀਮਾ ਆਪੇ ਖਤਮ ਹੋ ਗਿਆ। ਚਰਨ ਕਮਲ ਅਰਾਧ ਭਗਵੰਤਾ, ਹਰ ਸਿਮਰਨ ਤੇ ਮੇਰੀ ਮਿਟੀ ਮੇਰੀ ਚਿੰਤਾ। ਕਹਿੰਦੇ ਭਗਵਾਨ ਦੇ ਪਵਿੱਤਰ ਚਰਨ ਕਮਲਾਂ ਦਾ ਨਾਮ ਆਰਾਧਨ ਕਰਕੇ ਪਰਮਾਤਮਾ ਦੇ ਸਿਮਰਨ ਕਰਨੇ ਨੂੰ ਮੇਰੀਆਂ ਸਾਰੀਆਂ ਚਿੰਤਾ ਮਿਟ ਗਈਆਂ। ਸਭ ਤਾਂ ਅਨਾਥ ਏਕ ਕਰਨ ਆਇਓ, ਪੂਜ ਸਥਾਨ ਤਬ ਸਹਿਜੇ ਪਾਇਓ। ਜਿਸ ਵੇਲੇ ਕਹਿੰਦੇ ਮੈਂ ਅਨਾਥ, ਮੇਰਾ ਕੋਈ ਆਸਰਾ ਨਹੀਂ, ਸਾਰੇ ਆਸਰੇ ਤਿਆਗ ਕੇ ਸਤਿਗੁਰੂ ਤੁਹਾਡੀ ਚਰਨ ਚ ਆ ਗਏ। ਕਹਿੰਦੇ ਉਸ ਵੇਲੇ ਮੈਂ ਸੁਤੇ ਸਿੱਧੇ ਰੂਪ ਰੂਪ ਕੇ ਜਿਹੜਾ ਉੱਚਾ ਸਥਾਨ ਸੀ ਉਹਨੂੰ ਅਸੀਂ ਪ੍ਰਾਪਤ ਕਰ ਲਿਆ ਹੈ। ਦੂਹ ਡਰ ਭਰਮ ਪਉ ਨਸਿਆ, ਕਰਨ ਹਰ ਨਾਨਕ ਮਨ ਵਸਿਆ। ਪਾਤਸ਼ਾਹ ਕਹਿੰਦੇ ਜਿਸ ਵੇਲੇ ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਰਮਾਤਮਾ ਦਾ ਨਾਮ ਮਨ 'ਚ ਵਸ ਗਿਆ, ਇਹ ਜੰਮਣ ਮਰ ਦਾ ਦੁੱਖ ਜਿਹੜਾ ਸੀ ਇਹ ਵੀ ਦੂਰ ਹੋ ਗਿਆ, ਈਰਖਾ ਦੀ ਦਰਦ ਸੀ। ਹੈਂ, ਜਦੋਂ ਕਿਸੇ ਨੂੰ ਵਡਿਆਈ ਦੇਦਾ ਨਾ ਜਸ ਦੇਦਾ ਫਿਰ ਈਰਖਾ ਕਰਦਾ, ਉਹ ਈਰਖਾ ਇੱਕ ਪੀੜਾ ਆ, ਮਨ 'ਚ ਬੜੀ ਪੀੜਾ ਆਉਂਦੀ ਅਤੇ ਨਿੰਦਿਆ ਕਰਦਾ। ਕਹਿੰਦੇ ਮਨ ਨੂੰ ਚੱਜ ਸ਼ਾਂਤੀ ਮਿਲੇਗੀ। ਜਿਹੜਾ ਪੰਜ ਤਰ੍ਹਾਂ ਦਾ ਭਰਮ ਸੀ, ਜਮਾਂ ਦਾ ਡਰ ਸੀ, ਉਹ ਵੀ ਨਸ ਗਿਆ, ਦੂਰ ਹੋ ਗਿਆ ਹੈ। ਗੌੜੀ ਮਾਲ ਦਾ ਪੰਜਵਾਂ, ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕਰ ਕਹਿ ਮਾਰਗ ਧਾਵੋ। ਕਰ ਮੈਨੇ ਹੱਥਾਂ ਨੂੰ, ਹਾਂਜੀ, ਗੁਰੂ ਘਰ ਦੀ ਸੇਵਾ ਟਹਿਲ ਜਿਹੜੀ ਕਰੋ ਅਤੇ ਰਸਨਾ ਨਾਲ ਪਰਮਾਤਮਾ ਦੇ ਗੁਣਗਾਉਣਾ ਕਰੋ, ਕਿਉਂਕਿ ਜੇ ਹੱਥਾਂ ਨਾਲ ਕੰਮ ਕਰੀ ਜਾਂਦੇ ਹਾਂ ਤਾਂ ਮੂੰਹ ਨਾਲ ਗੱਲਾਂ ਨਿੰਦਿਆ ਚੁਗਲੀ ਕਰਦੇ ਹੋ, ਸੇਵਾ ਨਹੀਂ ਬਣਨੀ। ਸੇਵਾ ਬਣਨੀ ਹੈ ਅਤੇ ਹੱਥਾਂ ਨਾਲ ਸੇਵਾ ਵੀ ਕਰਨੀ ਹੈ ਅਤੇ ਰਸਨਾ ਨਾਲ ਨਾਮ ਵੀ ਜਪਣਾ, ਕਿਉਂਕਿ ਨਾਮ ਦੇ ਜਪਣ ਨਾਲ ਇਹ ਜਿਹੜਾ ਭੈ ਦਾ ਸੰਸਾਰ ਸਮੁੰਦਰ ਆ, ਪਾਤਸ਼ਾਹ ਕਹਿੰਦੇ ਸਿਮਰਤ ਨਾਮ ਭੈ ਪਾਰੋ ਸਰੀਆ ਰਾਓ, ਜਿਸ ਰਾਮਦੇਵ ਕਹਿੰਦੇ ਨਾਮ ਦਾ ਸਿਮਰਨ ਕਰਨੇ। ਹਾਂਜੀ, ਇਸ ਵਾਸਤੇ ਕਰ ਕਰ ਟਹਿਲ ਰਸਨਾ ਗੁਣ ਗਾਵੋ, ਹੱਥਾਂ ਨਾਲ ਟਹਿਲ ਕਰੋ ਰਸਨਾ ਨਾਲ ਗੁਣ ਗਾਓ, ਚਰਨ ਠਾਕਰ ਕਹਿ ਮਾਰਗ ਧਾਵੋ, ਚਰਨਾ ਕਰਕੇ ਠਾਕਰ ਮਾਲਕ ਦੇ ਮਾਰਗ ਵੱਲ ਧਾਵੋ, ਮੈਨੇ ਦੌੜਨਾ ਕਰੋ, ਭੱਜ ਭੱਜ ਕੇ ਨੱਸ ਨੱਸ ਕੇ ਗੁਰੂ ਚਰਨਾਂ ਵੱਲ ਜਾਣਾ ਕਰੋ, ਪੈਰਾਂ ਕਰਕੇ ਭਲੋ ਸਮੋ ਸਿਮਰਨ ਕੀ ਵਰੀਆ, ਸਿਮਰਤ ਨਾਮ ਪੈ ਪਾਰ ਉਤਰੀ ਆ ਰਹੋ। ਕਹਿੰਦੇ ਹੁਣ ਕਲਯੁਗ ਦਾ ਸਮਾਂ ਤਾਂ ਹੀ ਭਲਾ ਆ ਕਿ ਮਨੁੱਖ ਦੇ ਸਿਮਰਨ ਕਰਨ ਦਾ ਵੇਲਾ ਬਾਰੀ ਹੈ, ਵਰੀਆ ਮੈਨੇ ਬਾਰੀ ਵੇਲਾ ਆ, ਸਿਮਰਤ ਨਾਮ ਪੈ ਪਾਰ ਉਤਰੀ, ਜੇ ਨਾਮ ਦਾ ਸਿਮਰਨ ਕਰਾਂਗੇ, ਜਿਹੜਾ ਭੈ ਦੇਣ ਵਾਲਾ ਸੰਸਾਰ ਸਾਗਰ ਆ ਪਾਰ ਉਤਰੀ ਆ, ਇਹਦੋਂ ਪਾਰ ਉਤਾਰਾ ਹੋ ਜਾਏਗਾ। ਵਿਸਰਾਮ ਦੇ ਕੇ ਕਹਿੰਦੇ ਹਨ ਨੇਤਰ ਸੰਤਨ ਦਾ ਦਰਸ਼ਨ ਪੇ ਪ੍ਰਭਮ ਨਾਸੀ ਮਨਮਹਿ ਦੇ, ਕਹਿੰਦੇ ਨੇਤਰਾਂ ਨਾਲ ਅੱਖਣ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਨੂੰ ਦੇਖਣਾ ਕਰੋ, ਔਰ ਅਵਿਨਾਸ਼ੀ ਜਿਹੜਾ ਨਾਸਪੁਰ ਹੈ ਪਰਮਾਤਮਾ ਆ ਆਪਣੇ ਮਨ ਵਿੱਚ ਦੇਖਵੇਂ ਨੇ ਲਖਣਾ ਕਰੋ, ਉਹਨੂੰ ਜਾਣਨਾ ਕਰੋ, ਉਹਦਾ ਨਾਮ ਲਿਖਣਾ ਕਰੋ, ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ। ਸੰਤਾਂ ਮਹਾਂਪੁਰਖਾਂ ਕੋਲ ਜਾ ਕੇ ਕੀ ਕਰਨਾ, ਪਰਮਾਤਮਾ ਦਾ ਕੀਰਤਨ ਕੀ ਜਸ ਸੁਣਨਾ ਹੈ, ਮਹਾਂਪੁਰਖਾਂ ਨੇ ਉੱਥੇ ਗੱਪ ਗਪੌੜਾ ਨਹੀਂ, ਨਿੰਦਿਆ ਚੁਗਲੀ ਨਹੀਂ ਕਰਨੀ, ਅਤੇ ਜਦੋਂ ਉਹਨਾਂ ਨੂੰ ਜਸ ਸੁਣਾਂਗੇ ਨਿਰੰਕਾਰ ਦਾ ਜਾਂ ਸਿਮਰਨ ਕਰਾਂਗੇ, ਕਿ ਜੰਮਣ ਦਾਨ ਦੀ ਜਿਹੜੀ ਤਰਾਸ ਜੰਮਣ ਮਰਨ ਦਾ ਡਰ ਆ ਉਹ ਸਾਰਾ ਮਿਟ ਜਾਏਗਾ, ਮਿਟਾਏ ਮੈਨੇ ਮਿਟਾਇਆ ਜਾਏਗਾ, ਦੂਰ ਹੋ ਜਾਏਗਾ। ਚਰਨ ਕਮਲ ਠਾਕਰ ਔਰ ਧਾਰ ਦੁਲੱਭ ਦੇਹੇ ਨਾਨਕ ਨਿਸਤਾਰ, ਠਾਕਰ ਜਿਹੜਾ ਪਰਮੇਸ਼ਰ ਹੈ ਉਹਦੇ ਚਰਨ ਕਮਲਾਂ ਦਾ ਹਰ ਵੇਲੇ ਮਨ ਧਿਆਨ ਧਾਰਨਾ ਕਰੋ। ਧਿਆਨ ਤਾਂ ਹਰ ਇੱਕ ਬੰਦਾ ਕਰਦਾ, ਕਿਸੇ ਦਾ ਮਾਇਆ ਵਾਲ, ਕਿਸੇ ਦਾ ਪਦਾਰਥਾਂ, ਕਿਸੇ ਦਾ ਆਪਣੇ ਬੈਰੀ ਵਾਲਿਆ, ਕਿਸੇ ਦਾ ਮਿੱਤਰ ਵਾਲਿਆ, ਕਿਸੇ ਦਾ ਪਰਿਵਾਰ ਵਾਲਿਆ, ਪਰ ਇਹ ਜਿੰਨੇ ਧਿਆਨ ਹੈ ਮਨ ਨੂੰ ਚੰਚਲ ਕਰਨ ਵਾਲੇ ਆ, ਜਿਹੜਾ ਨਿਰੰਕਾਰ ਦਾ ਧਿਆਨ ਆ ਉਹ ਮਨ ਨੂੰ ਟਿਕਾਉਣ ਵਾਲਾ, ਇਸ ਕਰਕੇ ਆਪਣੇ ਹਿਰਦੇ 'ਚ ਉਹਦੇ ਚਰਨ ਕਮਲਾਂ ਦਾ ਧਿਆਨ ਧਾਰਨਾ ਕਰੋ। ਇਹ ਜਿਹੜੀ ਦੁਰਲੱਭ ਦੇਹ ਹੈ ਇਹਦਾ ਨਿਸਤਾਰ ਮੈਨੇ ਨਿਸਤਾਰਾ ਕਰ ਲਓ, ਇਹਦੀ ਕਲਿਆਣ ਪ੍ਰਾਪਤ ਕਰ ਲਓ। ਰੋੜੀ ਮਹਲਾ ਪੰਜਵਾਂ, ਜਾ ਕੋ ਆਪਣੀ ਆਪਣੀ ਕਿਰਪਾ ਧਾਰੈ ਸੂਜਨ ਰਸਨਾ ਨਾਮ ਚਾਰੈ। ਪਾਤਸ਼ਾਹ ਕਹਿੰਦੇ ਜਿਹਨਾਂ 'ਤੇ ਨਿਰੰਕਾਰ ਪਰਮੇਸ਼ਰ ਆਪਣੀ ਕਿਰਪਾ ਧਾਰਨਾ ਕਰਦੇ ਹਨ ਉਹ ਗੁਰੂ ਪਿਆਰੇ ਰਸਨਾ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਮੰਤਰ ਨੂੰ ਉਚਾਰਦੇ ਹਨ। ਹਰ ਬਿਸਰੇ ਸਹਿਸਾ ਦੁੱਖ ਵਿਆਪੈ, ਸਿਮਰਤ ਨਾਮ ਭਰਮ ਉਹ ਭਾਗੈ ਰਹੋ। ਪਾਤਸ਼ਾਹ ਕਹਿੰਦੇ ਜਦੋਂ ਨਿਰੰਕਾਰ ਨੂੰ ਬਿਸਰਤ ਮੈਨੂੰ ਭੁੱਲ ਜਾਂਦਾ, ਭੁੱਲਣ ਕਰਕੇ ਅਤੇ ਹਰ ਤਰ੍ਹਾਂ ਦੇ ਬੇਸਰਤ ਵਿਸ਼ਿਆਂ ਵਿੱਚ ਰਤ ਮੈਨੇ ਪ੍ਰੀਤੀ ਕਰਨ ਨਾਲ ਇਹਨੂੰ ਕਈ ਤਰ੍ਹਾਂ ਦੇ ਦੁੱਖ ਦੇਣ ਵਾਲੇ ਸੰਸੇ ਅਤੇ ਵਿਆਪਦੇ ਰਹਿੰਦੇ। ਇਹ ਨਾਮ ਦਾ ਸਿਮਰਨ ਕਰਨ ਭਰਮ ਵੀ ਅਤੇ ਡਰ ਵੀ ਭਾਗੇ ਮੈਨੇ ਦੌੜ ਜਾਂਦਾ ਵੀ ਦੂਰ ਹੋ ਜਾਂਦਾ ਰਹੋ। ਹਰ ਕੀਰਤਨ ਸੁਣਿਆ ਹਰ ਕੀਰਤਨ ਗਾਵੈ ਅਤੇ ਇਸ ਦਿਨ ਦੁੱਖ ਨਿਕਟ ਨਹੀਂ ਆਵੈ। ਜਿਹੜੇ ਗੁਰਾਂ ਪਿਆਰੇ ਪਰਮਾਤਮਾ ਦਾ ਜਸ ਸੁਣਦੇ ਆ ਔਰ ਪਰਮਾਤਮਾ ਦੇ ਜਸ ਨੂੰ ਗਾਉਂਦੇ ਆ ਉਹ ਗੁਰਾਂ ਪਿਆਰਿਆਂ ਦੇ ਨੇੜੇ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਆਉਂਦਾ। ਹਰ ਕੀ ਟਹਿਲ ਕਰਦੇ ਜਨ ਕੋ ਹੈ ਤਾਂ ਕੋ ਮਾਇਆ ਅਗੰਨਾ ਕੋ ਹੈ। ਜਿਹੜੇ ਪਰਮਾਤਮਾ ਦੀ ਸੇਵਾ ਕਰਦੇ ਆ, ਸੇਵਾ ਕਰਨ ਨਾਲ ਫਿਰ ਉਹ ਬੰਦੇ ਸੋਭਾ ਪਾਉਂਦੇ ਆ, ਉਹਨਾਂ ਦਾ ਜੀਵਨ ਸੁਭਾਇਮਾਨ ਹੋ ਜਾਂਦਾ, ਉਹ ਜਨ ਸੋਭਨੀਕ ਹੋ ਜਾਂਦੇ। ਉਹਨਾਂ ਨੂੰ ਫਿਰ ਮਾਇਆ ਰੂਪੀ ਜਿਹੜੀ ਆ ਗਿਆ ਉਹ ਹੈ ਇਹ ਨਹੀਂ ਛੂਹਦੀ ਹੈ, ਹਾਂਜੀ ਉਹ ਮਾਇਆ ਦੇ ਸੇਕ ਤੋਂ ਬਚ ਜਾਂਦੇ ਆ। ਮਨ ਤਨ ਬੁਖਾਰ ਨਾਮ ਦਇਆਲ ਨਾਨਕ ਤਜੀਰਿਆ ਵਰ ਜੰਜਾਲ। ਪਾਤਸ਼ਾਹ ਕਹਿੰਦੇ ਜਿਹੜੇ ਮਨ ਵਾਣੀ ਸਰੀਰ ਕਰਕੇ ਦਇਆ ਕਰਨ ਵਾਲਾ ਪਰਮੇਸ਼ਰ ਉਹਦੇ ਨਾਮ ਨੂੰ ਚੇਤੇ ਕਰਦੇ ਆ, ਕਹਿੰਦੇ ਉਹਨਾਂ ਨੂੰ ਫਿਰ ਸੰਸਾਰ ਦੇ ਅੰਦਰ ਅਗਰ ਮੈਨੇ ਹੋਰ ਜਿਹੜੇ ਜੰਜਾਲ ਆ ਪੁਟਕਲ ਉਹ ਸਾਰੇ ਤਿਆਗ ਦਿੱਤੇ ਆ, ਚੌਵੀ ਘੰਟੇ ਪੂਰੇ ਨਾਮ ਵਿੱਚ ਜੁੜੇ ਰਹਿੰਦੇ ਆ। ਬੌੜੀ ਮਹਲਾ ਪੰਜਵਾਂ, ਛੱਡ ਸਿਆਣਾ ਬਹੁਤ ਚਤਰਾਈ ਗੁਰਪੂਰੇ ਕੀ ਟੇਕ ਟਿਕਾਈ। ਕਹਿੰਦੇ ਜਿਹੜੀ ਬਹੁਤ ਸਿਆਣਪ ਵਾਲੀ ਬੁੱਧੀ ਨਾ ਚਤੁਰਤਾ ਵਾਲੀ ਹੈ, ਹਾਂਜੀ ਔਰ ਬਾਕਾਂ ਦੀ ਚਤਰਾਈ ਕਰਕੇ ਛੱਡ ਦਿਓ ਕਿ ਗੱਲਾਂ ਬਾਤਾਂ ਬਹੁਤ ਚਤਰਿਆ, ਹਾਜ਼ਰ ਜਵਾਬੀ ਬੜੇ, ਇੱਕ ਦੀਆਂ ਚਾਰ ਸੁਣਾਉਂਦੇ ਆ ਅਤੇ ਚਤਰਾਈਆਂ ਛੱਡ ਕੇ ਕਹਿੰਦੇ ਪੂਰੇ ਸਤਿਗੁਰਾਂ ਦੀ ਟੇਕ ਟਿਕਾਈ। ਕਹਿੰਦੇ ਸਤਿਗੁਰਾਂ ਦੀ ਜਿਹੜੀ ਕੋਟ ਆ ਉਹ ਟਿਕਾ ਲਈ ਹੈ, ਉਹ ਗ੍ਰਹਿਣ ਕਰ ਲਈ, ਗੁਰੂ ਪੂਰੇ ਦਾ ਜਿਹੜਾ ਟੇਕ ਆਸਰਾ ਉਹ ਮਨ 'ਚ ਟਿਕਾ ਲਿਆ, ਹਾਂਜੀ ਉਸ ਆਸਰੇ ਦੇ ਨਾਲ ਉਹ ਚੱਲਦੇ ਆ। ਦੁੱਖ ਮਿੰਸਾ ਸੁਖਾਰ ਗੁਣ ਗਾਏ ਗੁਰਪੂਰਾ ਭੇਟਿਆ ਜਗਲਾਏ। ਕਹਿੰਦੇ ਸੁੱਖਾਂ ਨੂੰ ਦੇਣ ਵਾਲਾ ਜਿਹੜਾ ਪਰਮੇਸ਼ਰ ਸੁੱਖ ਸਰੂਪ ਹੈ ਉਹਦੇ ਗੁਣ ਗਾਉਣ ਦੇ ਨਾਲ ਜਿੰਨੇ ਵੀ ਦੁੱਖ ਹੈ ਉਹ ਸਾਰੇ ਬਿੰਨ ਸਜਣ ਦੇ ਨਾਲ ਸੋ ਜਾਂਦੇ ਹਰੀ ਦੇ ਗੁਣ ਗਾਉਣ ਨੂੰ, ਕਿ ਪੂਰੇ ਸਤਿਗੁਰਾਂ ਦੇ ਭੇਟਿਆ ਮੈਨੇ ਮਿਲਣ ਨਾਮ ਵਿੱਚ ਲੈ ਜਿਹੜੀ ਬਿਰਤੀ ਹੈ ਉਹ ਲੱਗ ਜਾਂਦੀ ਹੈ। ਵਿਸਰਾਮ ਦੇ ਕੇ ਕਥਨ ਕਰਦੇ ਹਨ ਹਰ ਕਾ ਨਾਮ ਦੀਓ ਗੁਰਮੰਤਰ ਮਿਟੇ ਬਸੂਰੇ ਉਤਰੀ ਚਿੰਤ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਰੂਪੀ ਮੰਤਰ ਉਪਦੇਸ਼ ਦਿੱਤਾ, ਫਿਰ ਕਹਿੰਦੇ ਕੀ ਹੋਇਆ? ਬਸੂਰੇ, ਬਸੂਰੇ ਦਾ ਮਤਲਬ ਕੀ ਹੈ? ਝੋਰੇ, ਜਿੰਨੇ ਦੁੱਖ ਕਲੇਸ਼ ਸੀ, ਚਿੰਤਾ ਸੀਆਂ, ਉਹ ਸਾਰੀਆਂ ਉਤਰ ਗਈਆਂ। ਕੋਈ ਫਿਕਰ ਨਹੀਂ ਕਿ ਉਹਨਾਂ ਦੇ ਕਾਰਜ ਜਿਹੜੇ ਆ ਗੁਰੂ ਦੀ ਕਿਰਪਾ ਨਾਲ ਸੁੱਤੇ ਸਿੱਧਾ ਆਪੇ ਹੀ ਹੋਈ ਜਾਂਦੇ। ਅਨੰਦ ਪੈ ਗੁਰ ਮਿਲ ਕਿਰਪਾਲ, ਕਰ ਕਿਰਪਾ ਕਾਟੇ ਜਮਜਾਗ। ਜਦੋਂ ਸਤਿਗੁਰੂ ਕਿਰਪਾ ਕਰਨ ਵਾਲੇ ਮਿਲੇ ਤੇ ਆਨੰਦ ਹੋ ਗਏ, ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ। ਗੁਰੂ ਮਹਾਰਾਜ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਜਿਹੜੇ ਜਮਾਂ ਦੇ ਫਾਹੇ ਸੀ, ਜਮਾਂ ਦੇ ਜਾਲ ਮੈਨੇ ਫਾਹੇ ਸੀ, ਉਹ ਕੱਟ ਦਿੱਤੇ ਆ। ਕੌ ਨਾਨੂ ਗੁਰ ਪੂਰਾ ਪਾਇਆ, ਸਾਤੇ ਬਹੁਤ ਨਾ ਵਿਆਪੈ ਮਾਇਆ। ਪਾਤਸ਼ਾਹ ਕਹਿੰਦੇ ਆ, ਅਸੀਂ ਪੂਰੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪ੍ਰਾਪਤ ਕਰ ਲਿਆ, ਇਸ ਵਾਰ ਸਾਡੇ ਉੱਤੇ ਜਿਹੜਾ ਮਾਇਆ ਦਾ ਜ਼ੋਰ ਹੈ ਨਾ, ਇਹ ਨਹੀਂ ਵਿਆਪਦਾ। ਬਾਕੀਆਂ ਦੇ ਮਾਇਆ ਦਾ ਜ਼ੋਰ ਜਿਹੜਾ ਵਿਆਪ ਰਿਹਾ ਆ, ਕਿਉਂਕਿ ਜਿਹੜੇ ਪੰਜੇ ਵਿਕਾਰ ਆ ਮਾਇਆ ਦੇ ਹਥਿਆਰ ਆ, ਕਿ ਬੰਦੇ ਦੇ ਜ਼ੋਰ ਪਾ ਕੇ ਕਿੰਨੀਆਂ ਗਲਤੀਆਂ ਫਲਤੀਆਂ ਕਰਾਉਂਦੇ ਆ। ਗੌੜੀ ਮਹੱਲਾ ਪੰਜਵਾਂ, ਰਾਖ ਲਿਆ ਗੁਰਪੂਰਾ ਆਪ, ਮਨਮੁਖੋ ਲਾਗੋ ਸੰਤਾਪ। ਪੂਰੇ ਸਤਿਗੁਰ ਨੇ ਕਿਰਪਾ ਕਰਕੇ ਮਿਹਰ ਦਾ ਹੱਥ ਦੇ ਕੇ ਸਾਨੂੰ ਦਾਸਾਂ ਨੂੰ ਰੱਖ ਲਿਆ, ਕਿਰਪਾ ਕੀਤੀ। ਔਰ ਜਿਵੇਂ ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ, ਹਾਂਜੀ, ਉਹਨਾਂ ਦੇ ਨਾਲ ਕਿੰਨੀ ਈਰਖਾ ਕਰਦੇ ਸੀ, ਹਾਂਜੀ, ਅਤੇ ਕਦੀ ਤਾਂ ਉਹ ਖਡਾਵੇ ਨੂੰ ਭੇਜਤਾ ਬ੍ਰਾਹਮਣ ਨੂੰ, ਅਤੇ ਦਹੀਂ 'ਚ ਜ਼ਹਿਰ ਪਾ ਕੇ ਖੜਾ ਦਿੰਦੇ, ਹਾਂਜੀ, ਇੱਕ ਵਾਰੀ ਸੱਪ ਸਪੇਰਾ ਭੇਜ ਦਿੱਤਾ ਸੀ। ਇਸ ਤਰ੍ਹਾਂ ਦੀਆਂ ਕਿੰਨੀਆਂ ਟੱਕਰਾਂ ਮਾਰੀਆਂ ਕਿਰਤੀ ਚੰਦ ਨੇ। ਪਾਤਸ਼ਾਹ ਕਹਿੰਦੇ ਨਿਰੰਕਾਰ ਪਰਮੇਸ਼ਰ ਨੇ ਆਪੇ ਹੀ ਰੱਖ ਲਿਆ। ਮਨਮੁਖ ਲਾਗੋ ਸੰਤਾਪ, ਜਿਹੜਾ ਮਨਮੁਖ ਪੁਰਖ ਹੈ ਉਹਨਾਂ ਨੂੰ ਅਨੇਕ ਪ੍ਰਕਾਰ ਦਾ ਸੰਤਾਪ ਜਿਹੜਾ ਦੁੱਖ ਲੱਗਦਾ ਹੈ, ਅਤੇ ਜਿਹੜਾ ਸੇਵਕ ਆ ਉਹਦੀ ਮਹਾਰਾਜ ਆਪੇ ਰੱਖਿਆ ਕਰਦੇ ਹਨ। ਗੁਰੂ ਗੁਰੂ ਜਪ ਮੀਤ ਹਮਾਰੇ, ਮੁੱਖ ਪੂਜਨ ਹੋਵੇ ਦਰਬਾਰੇ ਰਹੋ। ਜਿਸ ਰਾਮ ਦੇ ਕਥਨ ਕਰਦੇ ਆ, ਇਹ ਮੇਰੇ ਮਿੱਤਰ ਸਰੂਪੀ ਹੈ, ਇਹ ਸਤਿਗੁਰੂ ਤੁਸੀਂ ਧੰਨ ਹੈ, ਧੰਨ ਗੁਰੂ, ਧੰਨ ਧੰਨ ਕੇ ਗੁਰੂ ਦੇ ਨਾਮ ਨੂੰ ਜਪਣਾ ਸਰ। ਗੁਰੂ ਗੁਰੂ ਗੁਰੂ ਗੁਰੂ ਕਰਕੇ ਜਪ ਮੀਤ ਹਮਾਰੇ, ਹੈਂ, ਇਹ ਸਤਿਗੁਰੂ ਤੁਸੀਂ ਧੰਨ ਹੋ, ਇਹ ਸਤਿਗੁਰੂ ਤੁਸੀਂ ਧੰਨ ਆ, ਇਹ ਤੁਸੀਂ ਸਾਡੇ ਮਿੱਤਰ ਆ, ਇਸ ਤਰ੍ਹਾਂ ਉਹਦਾ ਨਾਮ ਜਪਣਾ ਹੋ। ਤੂੰ ਗੁਰੂ ਗੁਰੂ ਦਾ ਮਤਲਬ ਕਿ ਵਾਹਿਗੁਰੂ ਵਾਹਿਗੁਰੂ ਜਪ। ਇਹ ਕਹਿੰਦੇ ਸੱਚੇ ਦਰਬਾਰ ਵਿੱਚ ਤੇਰਾ ਮੁੱਖ ਉਜਲ ਹੋਵੇ ਦਰਬਾਰੇ, ਸੱਚੇ ਦੇ ਦਰਬਾਰ ਵਿੱਚ ਤੇਰਾ ਜਿਹੜਾ ਮੁਖੜਾ ਉਜਲ ਪਵਿੱਤਰ ਹੋ ਜਾਏਗਾ, ਪਾਪਾਂ ਦੀ ਕਾਲਖ ਤੋਂ ਰਹਿਤ ਹੋ ਜਾਏਗਾ। ਗੁਰ ਕੇ ਚਰਨ ਹਿਰਦੈ ਵਸਾਏ, ਦੁੱਖ ਦੁਸ਼ਮਣ ਤੇਰੀ ਹਦੈ ਬੁਲਾਏ। ਸਤਿਗੁਰਾਂ ਦੇ ਚਰਨਾਂ ਦਾ ਜਦੋਂ ਧਿਆਨ ਮਨ 'ਚ ਵਸਾ ਲਏਗਾ, ਇਹ ਦੁੱਖ ਦੇਣ ਵਾਲੇ ਦੁਸ਼ਮਣ ਜਿਹੜੇ ਕਾਮ ਕਰੋ ਲੋਭ ਹੰਕਾਰ ਆਸਾ ਤ੍ਰਿਸ਼ਨਾ ਮਮਤਾ ਰੂਪੀ ਬਲਾਮਾ ਅਵਿਦਿਆ ਰੂਪੀ ਬਲਾਹ ਤੇ ਮੈਨੇ ਨਾਸ਼ ਹੋ ਜਾਏਗੀ। ਗੁਰਕਾ ਸ਼ਬਦ ਤੇਰਾ ਸੰਗ ਸਹਾਈ, ਦਇਆਲ ਪਏ ਸਗਲੇ ਜੀ ਭਾਈ। ਜਦੋਂ ਸਤਿਗੁਰਾਂ ਦਾ ਉਪਦੇਸ਼ ਤੇਰੇ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੋ ਜਾਏਗਾ, ਉਸ ਵਕਤ ਸਤਿਗੁਰਾਂ ਦੇ ਉਪਦੇਸ਼ ਕਰਕੇ ਕਹਿੰਦੇ ਇਹ ਗੁਰੂ ਪਿਆਰਿਆ, ਹਾਂਜੀ, ਸਾਰੇ ਜੀਵ ਹੀ ਤੇਰੇ ਤੇ ਦਿਆਲੀ ਹੋ ਜਾਣਗੇ। ਜਿਹੜੇ ਲੋਕ ਤੇਰਾ ਵਿਰੋਧ ਕਰਦੇ ਸੀ ਉਹ ਵੀ ਤੇਰੇ ਦਇਆਵਾਨ ਹੋ ਜਾਣਗੇ, ਤੇਰੇ ਮਿੱਤਰ ਬਣ ਜਾਣਗੇ। ਗੁਰ ਪੂਰਾ ਜਬ ਕਿਰਪਾ ਕਰੀ, ਪੰਡਤ ਨਾਨਕ ਪੂਰੀ ਮੇਰੀ ਪੂਰੀ ਪਰੀ। ਪਾਤਸ਼ਾਹ ਕਹਿੰਦੇ ਜਿਹੜੇ ਪੂਰੇ ਸਤਿਗੁਰਾਂ ਨੇ ਮਿਹਰ ਦੀ ਨਜ਼ਰ ਕਰ ਦਿੱਤੀ ਅਤੇ ਮੇਰੀ ਇੱਜ਼ਤ ਜਿਹੜੀ ਹੈ, ਹਾਂਜੀ, ਉਹ ਪੂਰੀ ਪੈ ਗਈ ਹੈ। ਭਾਵ ਜਿੱਧਰ ਵੀ ਜਾਂਦੇ ਹਰ ਥਾਂ ਸਤਿਕਾਰ ਸਤਿਕਾਰ ਪਿਆਰ ਹੀ ਮਿਲਦਾ। ਮੇਰੀ ਜਿਹੜੀ ਪੱਤ ਸੀ, ਇੱਜ਼ਤ ਸੀ, ਉਹ ਪੂਰੀ ਪੈ ਗਈ। ਗੌੜੀ ਮਹੱਲਾ ਪੰਜਵਾਂ, ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਵਾਧਿਓ ਚੋਰ। ਕਹਿੰਦੇ ਜਿਹੜਾ ਨਾਮ ਤੋਂ ਹੀਣਾ ਪੁਰਖ ਆ, ਹਾਂਜੀ, ਉਹ ਅਨੇਕਾਂ ਤਰ੍ਹਾਂ ਦੇ, ਹਾਂਜੀ, ਰਸਾਂ ਕਸਾਂ ਨੂੰ ਖਾਣਾ ਕਰਦਾ, ਤਰ੍ਹਾਂ ਤਰ੍ਹਾਂ ਦੇ ਖੰਡ ਵੰਡ ਪਦਾਰਥ ਖਾਂਦਾ, ਗੰਡ ਤਿਲ ਸਭ ਖਾਈ ਜਾਂਦਾ। ਜਿਵੇਂ ਕਹਿੰਦੇ ਇੱਕ ਤਾਂ ਪਸ਼ੂ ਹੁੰਦਾ, ਇੱਕ ਢੋਰ ਆ, ਪਸ਼ੂ ਹੋ ਗਿਆ ਜਿਵੇਂ ਬੈਲ ਆ, ਢੋਰ ਹੁੰਦੇ ਆ ਜਿਵੇਂ ਖੋਤੇ ਖੱਚਰਾਂ ਆ, ਜਿਹੜੇ ਹਰ ਵੇਲੇ ਬੋਝਾ ਢੋਂਦੇ ਰਹਿੰਦੇ। ਇਸ ਵਾਸਤੇ ਕਹਿੰਦੇ ਜਿਵੇਂ ਢੋਰ ਪਸ਼ੂ ਦਾ ਖਾਣਾ ਹੁੰਦਾ ਨਾ, ਅਤੇ ਫਿਰ ਉਹ ਪਸ਼ੂ ਜਿਹੜਾ ਰੱਸੀ ਨਾਲ ਬੰਨਿਆ ਜਾਂਦਾ, ਪਿੱਛੇ ਵੀ ਪਛਾੜੀ ਜਿਹੀ ਲਾ ਦਿੰਦੇ, ਇਸ ਤਰ੍ਹਾਂ ਦੀ ਹਾਲਤ। ਇਸ ਤਰ੍ਹਾਂ ਜਿਹੜਾ, ਹਾਂਜੀ, ਨਾਮ ਜਪਣ ਤੋਂ ਚੋਰ ਆ, ਚੋਰ ਆ ਨਾਮ ਤੋਂ ਹੀਣਾ, ਇਹ ਜਿਹੜਾ ਜੀਵ ਆ, ਇਹਨੂੰ ਵੀ ਮੋਹ ਦੀ ਜੇਵਰੀ ਰੱਸੀ ਨਾਲ ਕਹਿੰਦੇ ਬੰਨਿਆ ਜਾਂਦਾ, ਮੋਹ ਦੀ ਰੱਸੀ ਨਾਲ ਬੰਨਿਆ ਹੋਇਆ ਹੈ। ਹਾਂਜੀ, ਤਰ੍ਹਾਂ ਤਰ੍ਹਾਂ ਦੇ, ਹਾਂਜੀ, ਮਾਲ ਸ਼ਰਾਬਾਂ ਖਾ ਪੀ ਲਈਆਂ ਅਤੇ ਸਾਰਿਆਂ ਨੇ ਲੱਚੀ ਡੁੱਚੀਆਂ ਮਾਰ ਛੱਡੀਆਂ, ਕੋਈ ਨਾਮ ਨਹੀਂ ਜਪਣਾ, ਭਜਨ ਨਹੀਂ ਕਰਨਾ। ਇਸ ਤਰ੍ਹਾਂ ਕਹਿੰਦੇ ਢੋਰ ਪਸ਼ੂਆਂ ਦੀ ਨਿਆਈ, ਹਾਂਜੀ, ਅਨੰਤਕਾਰਾਂ ਦੇ ਜਿਹੜੇ ਰਸ ਪਸ ਹੁੰਦੇ ਆ। ਇਸ ਵਾਸਤੇ ਫਿਰ ਉਹਨਾਂ ਦੀ ਹਾਲਤ ਇਹ ਹੁੰਦੀ, ਮ੍ਰਿਤਕ ਦੇ ਸਾਧ ਸੰਗ ਬਹੁਨਾ, ਆਵਤ ਜਾਤ ਚੋਨੀ ਦੁੱਖ ਕੀਨਾ। ਰਾਵ ਜਿਸ ਰਾਮਦੇਵ ਕਹਿੰਦੇ ਆ, ਸਾਧ ਸੰਗਤ ਸਾ ਸੰਗਤ ਤੋਂ ਬਿਨਾਂ ਇਹ ਜਿਹੜੀ ਦੇਹ ਆ ਨਾ, ਇਹ ਮੁਰਦੇ ਦੇ ਸਮਾਨ ਹੈ। ਫਿਰ ਕਹਿੰਦੇ ਜੂਨਾਂ ਦੇ ਦੁੱਖਾਂ ਵਿੱਚ ਆਉਂਦਾ ਆ, ਜਾਂਦਾ ਆ, ਹਾਂਜੀ ਇਸ ਤਰ੍ਹਾਂ ਦੇ ਕੀਨਾ ਮੈਨੂੰ ਨਾਸ ਹੋ ਜਾਂਦਾ, ਕਰੇਸ ਮੈਨੂੰ ਕਮਜ਼ੋਰ ਹੋ ਜਾਂਦਾ, ਇਸ ਤਰ੍ਹਾਂ ਦੀ ਵੀ ਹਾਲਤ ਹੁੰਦੀ ਹੈ। ਅਣਕ ਬਾਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿੰਦੇ ਉਹਨੂੰ ਭਾਵੇਂ ਕਈ ਤਰ੍ਹਾਂ ਦੇ ਕੱਪੜੇ ਜਿਹੜੇ ਪਵਾ ਦਿਓ, ਉਹ ਪਾਉਣੇ ਇਸ ਤਰ੍ਹਾਂ ਨਿਕੰਮੇ ਆ ਜਿਸ ਤਰ੍ਹਾਂ ਖੇਤ ਦੇ ਵਿੱਚ ਉਹ ਜਾਨਵਰਾਂ ਨੂੰ ਡਰਾਉਣ ਵਾਸਤੇ ਡਰਨਾ ਮੈਨੇ ਉਹ ਝੂਠ ਜਿਹਾ ਖੜਾ ਕੀਤਾ ਹੁੰਦਾ ਨਾ ਕਿ ਪਸ਼ੂ ਆ ਕੇ ਉਜਾੜਾ ਨਾ ਕਰਨ। ਕਹਿੰਦੇ ਉਹ ਮਨੁੱਖ ਵੀ ਬਸ ਉਹ ਝੂਠ ਦੀ ਨਿਆਈ ਹੈ। ਕਗਲ ਸੀ ਸਰੀਰ ਆਵਤ ਸਭ ਕਾਮ, ਇਹ ਫਲ ਮਨੁੱਖ ਜਪਿਆ ਨਹੀਂ ਨਾਮ। ਕਹਿੰਦੇ ਜਿਹੜੇ ਪਸ਼ੂ ਪੰਛੀ ਉਹਨਾਂ ਦੇ ਸਰੀਰ ਦੀਆਂ ਸਾਰੀਆਂ ਚੀਜ਼ਾਂ ਕੰਮ ਆ ਜਾਂਦੀਆਂ। ਕਹਿੰਦੇ ਜਿਹੜਾ ਮਨੁੱਖ ਦਾ ਸਰੀਰ ਤੋਂ ਬਿਨਾਂ ਸਾਰੇ ਸਰੀਰ ਯਾਨੀ ਕਿਸੇ ਨਾ ਕਿਸੇ ਕੰਮ ਆ ਜਾਂਦੇ ਆ। ਕਹਿੰਦੇ ਜੇ ਇਹ ਜਿਹੜਾ ਮਨੁੱਖ ਆ ਪਰਮਾਤਮਾ ਦਾ ਨਾਮ ਨਹੀਂ ਜਪਦਾ, ਇਹ ਫਿਰ ਸਾਰੀ ਤਰ੍ਹਾਂ ਨਿਸਫਲ ਨਿਕੰਮਾ ਹੈ। ਜਿਵੇਂ ਕਹਿੰਦੇ ਉਹ ਮਹਾਰਾਜਾ ਜਾ ਰਹੇ ਸੀ ਅਤੇ ਇੱਕ ਕੋਈ ਫਕੀਰ ਸੀਗਾ ਅਤੇ ਨਾ ਉੱਠਿਆ ਅਤੇ ਨਾ ਉਹਨੇ ਰਾਜੇ ਨੂੰ ਨਮਸਕਾਰ ਕੀਤੀ। ਵਜ਼ੀਰ ਨੂੰ ਬੜਾ ਗੁੱਸਾ ਆਇਆ ਕਿ ਐਡਾ ਵੱਡਾ ਸਮਰਾਟ ਆ, ਇਹ ਫਕੀਰ ਆ, ਇਹਨੂੰ ਉੱਠ ਕੇ ਇਹਨੂੰ ਨਮਸਕਾਰ ਨਹੀਂ ਕੀਤੀ। ਅਤੇ ਰਾਜੇ ਨੂੰ ਕਹਿਣ ਲੱਗਾ ਮਹਾਰਾਜ। ਰਾਜਾ ਕਹਿੰਦਾ ਕੋਈ ਗੱਲ ਨਹੀਂ, ਬਹੁਤਾ ਨਹੀਂ ਇਹੋ ਜਿਹੀਆਂ ਗੱਲਾਂ ਵਿਚਾਰੀ ਨੇ, ਥੋੜ੍ਹੀ ਦੁਨੀਆ ਮੱਥੇ ਦੇ ਗਈ। ਅਖੇ ਨਹੀਂ ਮਹਾਰਾਜ, ਇਸ ਤਰ੍ਹਾਂ ਤਾਂ ਠੀਕ ਨਹੀਂ। ਅਤੇ ਰਾਜੇ ਨੂੰ ਸਿੱਖਿਆ ਦੇਣ ਅਤੇ ਰਾਜ ਵਜ਼ੀਰ ਨੂੰ ਸਿੱਖਿਆ ਦੇਣ ਲਈ, ਰਾਜਾ ਬਹੁਤ ਪਰਮਾਤਮਾ ਸੀ, ਸਮਝਦਾਰ ਸੀ, ਗੁਰਮੁਖ ਪਿਆਰਾ ਸੀ। ਉਹ ਕਹਿਣ ਲੱਗਾ ਕੋਈ ਅਤੇ ਬੰਦਿਆਂ ਦੀਆਂ ਖੋਪਰੀਆਂ ਲਾਇਆ, ਪਸ਼ੂਆਂ ਦੀਆਂ ਖੋਪਰੀਆਂ ਲਾਇਆ, ਹਾਂਜੀ, ਇਹਨਾਂ ਨੂੰ ਜਾ ਕੇ ਵੇਚ ਗਿਆ। ਉਹਨੂੰ ਵੇਚਣ ਵਾਸਤੇ ਚੱਲ ਗਿਆ। ਉਹ ਪਸ਼ੂਆਂ ਜਾਨਵਰਾਂ ਨੇ ਖੋਪਰੀਆਂ ਖਰੀਦ ਲਈਆਂ ਅਤੇ ਮਨੁੱਖ ਦੀ ਖੋਪਰੀ ਕਿਸੇ ਨਹੀਂ ਖਰੀਦੀ। ਮੁੜ ਕੇ ਆ ਗਿਆ, ਕਹਿੰਦੇ ਮਹਾਰਾਜ ਬਾਕੀ ਦੇ ਗਈਆਂ, ਇਹਨੂੰ ਕੋਈ ਨਹੀਂ ਖਰੀਦਦਾ। ਕਹਿੰਦੇ ਫਿਰ ਇਹ ਮਨੁੱਖ ਦੀ ਖੋਪਰੀ ਨੂੰ ਮੱਥਾ ਟਿਕਾਉਣਾ ਚਾਹੁੰਦਾ? ਇਹ ਮਨੁੱਖ ਦੀ ਖੋਪਰੀ ਹੈ ਜਿਹੜੀ ਮਰਦ ਤੋਂ ਵੱਧ ਕੇ ਕੰਮ ਨਹੀਂ ਆਉਂਦੀ, ਉਹ ਕਹਿੰਦਾ ਮੱਥਾ ਨਹੀਂ ਟੇਕਿਆ। ਇਸ ਵਾਸਤੇ ਕਹਿੰਦੇ ਜਿੰਨਾ ਚਿਰ ਭਜਨ ਨਹੀਂ ਕਰਦਾ ਕਿਸੇ ਲੇਖੇ ਵਿੱਚ ਨਹੀਂ ਹੈ। ਹਾਂਜੀ, ਹੋਰ ਸਾਰਿਆਂ ਦੇ ਸਰੀਰ ਕਿਤੇ ਕੰਮ ਆ ਜਾਂਦੇ ਆ, ਹਾਂਜੀ, ਪਸ਼ੂ ਮਰਿਆ, ਦਸ ਕਾਜ ਸਵਾਰੇ, ਹਾਂਜੀ, ਪਰ ਇਹ ਜਿਹੜਾ ਮਨੁੱਖ ਆ ਇਹ ਮਰਨ ਲੱਗਾ ਵੀ ਦੇਖ ਲਓ, ਲੱਕੜਾਂ ਟੂਟੀਆਂ ਸਵਾਰੇ, ਕਿੰਨਾ ਕੁਛ ਭਾਲਦਾ, ਫਿਰ ਕੱਫਣ ਭਾਲਦਾ, ਫਿਰ ਮੋਛੇ ਪਟਾਰੇ ਭਾਲਦਾ, ਹਾਂਜੀ, ਪਰ ਜੇ ਨਾਮ ਨਹੀਂ ਜਪਿਆ ਤੇ ਕਾਣੀ ਕੌਡੀ ਬੋਲਣੀ ਦਾ। ਕਹੋ ਨਾਨਕ ਜਾ ਕਹੋ ਭੈ ਦਇਆਲਾ, ਸਾਧ ਸੰਗ ਮਿਲ ਭਜਾ ਗੋਪਾਲਾ। ਕਿੱਥੇ ਗੱਗੇ ਨੂੰ ਓੜਾ ਵੀ ਹੈ ਤੇ ਔਂਕੜ ਵੀ ਹੈ, ਇਹ ਦਰਮਿਆਨੀ ਆਵਾਜ਼ ਬੋਲਣਾ ਗੋਪਾਲਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਉੱਤੇ ਪਰਮਾਤਮਾ ਦਿਆਲੂ ਕਿਰਪਾਲੂ ਹੋ ਗਿਆ, ਉਹ ਸੰਤਾਂ ਦੀ ਸੰਗਤ ਮਿਲ ਕੇ ਗੋ ਫਿਰ ਪੀਰਾ ਪਾਲ ਪਾਲਕ ਜਿਹੜਾ ਪਰਮੇਸ਼ਰ ਆ ਉਹਦੇ ਨਾਮ ਦਾ ਸਿਮਰਨ ਕਰਦੇ ਹਨ। ਗੌੜੀ ਮਹੱਲਾ ਪੰਜਵਾਂ, ਕੱਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਪਾਤਸ਼ਾਹ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਜਦੋਂ ਉਹਨੂੰ ਧਾਰਨ ਕਰ ਲਿਆ ਕਲਪਨਾ ਵੀ ਮਿਟ ਜਾਂਦੀ ਹੈ, ਨਹੀਂ ਤਾਂ ਮਨ ਦਿਨ ਰਾਤ ਕਲਪੀ ਜਾਂਦਾ, ਕਦੀ ਕੋਈ ਪੁਰਨਾ ਆ ਗਿਆ, ਕਦੀ ਕੋਈ ਪੁਰਨਾ ਆ ਗਿਆ, ਅਤਰਾਜ ਚੜਾਵ ਛੇਕ ਚਿਲੀ ਮਨ ਕਿੰਨਾ ਹੀ ਸੋਚੀ ਜਾਂਦਾ, ਹਾਂਜੀ, ਕਿ ਫਿਰ ਕਲੇਸ਼ ਹੋ ਜਾਂਦਾ। ਜਿਹੜੇ ਪੁਰਨਾ ਪੂਰਾ ਨਹੀਂ ਹੁੰਦਾ ਇਹ ਕਲੇਸ਼ ਹੁੰਦਾ। ਹੁਣ ਅੱਜ ਕੱਲ੍ਹ ਮੁੰਡੇ ਕੁੜੀਆਂ ਡਿਗਰੀਆਂ ਡਿਪਲੋਮੇ ਕਰ ਲਿਆ, ਇਹਨਾਂ ਦੇ ਮਨ ਦੀਆਂ ਇੰਨੀਆਂ ਬਾਸ਼ਨਾਵਾਂ ਆ, ਇੰਨੇ ਅਨਪੜ੍ਹ ਕਲੇਸ਼ 'ਚ ਨਹੀਂ ਜਿੰਨੇ ਪੜ੍ਹੇ ਲਿਖੇ ਕਲੇਸ਼ ਪਏ ਹੋਏ ਆ। ਹਾਂਜੀ, ਗੁਰੂ ਦਾ ਉਪਦੇਸ਼ ਜੇ ਗ੍ਰਹਿਣ ਕਰ ਲਈਏ ਕਲਪਨਾ ਵੀ ਮਿਟ ਜਾਂਦੀ ਹੈ, ਕਲੇਸ਼ ਵੀ ਮਿਟ ਜਾਂਦਾ, ਨਿਵਾਰੇ ਮੈਨੇ ਨਿਵਿਰਤ ਹੋ ਜਾਂਦੇ ਗੁਰੂ ਦੇ ਸ਼ਬਦ ਉਪਦੇਸ਼ ਨੂੰ। ਆਵਣ ਜਾਣ ਰਹੇ ਸੁੱਖ ਸਾਰੇ। ਉਹ ਪਾਤਸ਼ਾਹ ਕਹਿੰਦੇ ਇਹ ਕਲਾ ਰੂਪੀ ਕਲੇਸ਼ ਸਾਰੇ, ਹਾਂਜੀ, ਮਾਰੇ ਨੇ ਦੂਰ ਕਰਤੇ, ਅਤੇ ਆਉਣ ਜਾਣ ਦੇ ਜਿਹੜੇ ਚੱਕਰ ਗੇੜੇ ਸੀ ਉਹ ਵੀ ਰਹਿ ਗਏ, ਸਾਰੇ ਤੋਂ ਪ੍ਰਾਪਤ ਹੋ ਗਏ। ਉਹ ਪਿਛੇ ਇੱਥੋਂ ਆਏ ਅਤੇ ਆਪਣੇ ਉਹ ਰੇਤਾ ਕੀਤਾ, ਉਹ ਗੁਰੂ ਪਿਆਰੇ ਬਲੈ ਤੋਂ ਆਏ ਸੀ, ਹੈਂ, ਦੋਏ ਧਿਰਾਂ ਆ ਗਈਆਂ, ਡੱਬੇ ਲਿਆਏ, ਸਰੂਪੇ ਲਿਆਏ, ਅਤੇ ਹਾਲੇ ਵਿਆਹ ਹੋਇਆ ਹੀ ਨਹੀਂ। ਅਤੇ ਉਹ ਕੁੜੀ ਨੇ ਪਹਿਲੇ ਜਵਾਬ ਦਿੱਤਾ, ਹੈਂ, ਚਾਹ ਆ, ਮਤਲਬ ਪੜ੍ਹੇ ਲਿਖੇ ਜੇ ਲਿਖੀਏ, ਮੈਂ ਫਲਾਨਾ ਐਮ ਟੇਕ ਕੀਤੀ, ਫਲਾਨਾ ਕੀਤਾ ਹੋਇਆ। ਇਸੇ ਤਰ੍ਹਾਂ ਤੋਂ ਹੋਰ ਆਏ ਸ਼ਹਿਰੋਂ, ਉਹ ਬਲੈਚਿਆ, ਇਸ ਤਰ੍ਹਾਂ ਰਿਸ਼ਤਾ ਹੋ ਗਿਆ। ਅਤੇ ਉਹਨੂੰ ਫਿਰ ਉਹ ਲੜਕੇ ਨੂੰ ਮੈਸੇਜ ਭੇਜਤਾ ਅਤੇ ਮੇਰੇ ਮਾਮਪੇ ਨੂੰ ਕਹਿ ਦਿਓ ਕਿ ਮੈਂ ਉਸ ਦੀ ਸ਼ਾਦੀ ਨਹੀਂ ਕਰਾਂ। ਅਤੇ ਜਿਨ੍ਹਾਂ ਦਾ ਹਾਂ ਆਇਆ ਸੀ ਬਾਅਦ ਸ਼ਾਦੀ ਤੋਂ ਬਾਅਦ ਕਿੰਨਾ ਕੁ ਟਿਕਣਗੇ, ਮਤਲਬ ਦੇਖ ਲੈ ਇੰਨੇ ਪੜ੍ਹੇ ਲਿਖੇ ਆ ਅਤੇ ਕੋਈ ਯਕੀਨ ਰਹਿ ਹੀ ਨਹੀਂ ਗਿਆ। ਇਸ ਤਰ੍ਹਾਂ ਦਾ ਲੋਕਾਂ ਦਾ ਹਾਲ ਹੋਇਆ ਹੋਇਆ, ਇੰਨੀਆਂ ਕਲਪਨਾ, ਇੰਨੇ ਕਲੇਸ਼ ਵਧੇ ਹੋਏ, ਇਹ ਪੜ੍ਹਿਆਂ ਲਿਖਿਆਂ ਦਾ ਹਾਲ ਹੋਇਆ। ਭੈ ਬਿਨ ਸੇ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰਿ ਕੇ ਗੁਣ ਗਾਇਆ ਰਹੋ। ਕੋਈ ਜਿਹੜਾ ਭੈ ਤੋਂ ਰਹਿਤ ਹਰੀ ਨਿਰੰਕਾਰ ਪਰਮੇਸ਼ ਉਹਦੇ ਨਾਮ ਨੂੰ ਧਿਆਉਣ ਕਰਕੇ ਸਾਰੇ ਭੈ ਜਿਹੜੇ ਡਰ ਬਿਨ ਸੇ ਮੈਂ ਨਾਸ਼ ਹੋ ਗਏ। ਕਹਿੰਦੇ ਜਿਨ੍ਹਾਂ ਨੇ ਗੁਰੂ ਕੀ ਸਤਸੰਗਤ ਵਿੱਚ ਬਹਿ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਉਹਨਾਂ ਨੂੰ ਫਿਰ ਕੋਈ ਨਹੀਂ, ਨਿਰਭਉ ਹੋਏ ਭਜੋ ਭਗਵਾਨ, ਨਿਰਭੈ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਚਾਰ ਮੁਕਾਬਲ ਰਿਦ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ। ਜਿਨ੍ਹਾਂ ਗੁਰੂ ਪਿਆਰੇ ਨੇ ਆਪਣੇ ਮਨ ਦੇ ਅੰਦਰ ਸਤਿਗੁਰਾਂ ਦੇ ਚਰਨ ਕਮਲਾਂ ਦਾ ਧਿਆਨ ਧਾਰਨਾ ਕੀਤਾ, ਕਹਿੰਦੇ ਫਿਰ ਸਤਿਗੁਰ ਨੇ ਸਾਨੂੰ ਅਗਨੀ ਦਾ ਸਮੁੰਦਰ ਇਹ ਸੰਸਾਰ ਤ੍ਰਿਸ਼ਨਾ ਦੀ ਈਰਖਾ ਦੀ ਅੱਗ ਸੜ ਰਿਹਾ ਸੰਸਾਰ ਕਹਿੰਦੇ ਤੋਂ ਪਾਰ ਉਤਾਰਾ ਕਰ ਦਿੱਤਾ। ਗੁੜ ਆਜ਼ਾਦ ਪੂਰਾ ਗੁਰ ਕਾਢੇ ਜਨਮ ਜਨਮ ਕੇ ਟੁੱਟੇ ਗਾਂਢੇ। ਕਹਿੰਦੇ ਇਸੇ ਤਰ੍ਹਾਂ ਨਰਕਾਂ ਵਿੱਚ ਸੰਸਾਰ ਸਾਗਰ ਡੁੱਬਦੇ ਜਾਂਦੇ ਸੀ, ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਕੱਢ ਲਿਆ। ਜਨਮਾਂ ਜਨਮਾਂਤਰਾਂ ਦੇ ਸਾਧ ਸੰਗਤ ਜੀ ਪਰਮਾਤਮਾ ਦੇ ਮਿਲਾਪ ਤੋਂ ਅਸੀਂ ਟੁੱਟੇ ਵਿਛੜੇ ਫਿਰਦੇ ਸੀ, ਪਰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਾਡੀ ਗੰਢ ਜਿਹੜੀ ਹੈ ਉਹ ਪਰਮਾਤਮਾ ਨਾਲ ਜੋੜ ਦਿੱਤੀ ਹੈ। ਹਾਂਜੀ, ਇਸ ਤਰ੍ਹਾਂ ਜੋ ਦੋ ਚੀਜ਼ਾਂ ਗੰਢ ਦਈਏ ਤਾਂ ਮੇਲ ਹੋ ਜਾਂਦਾ ਨਾ, ਕਿ ਗੁਰੂ ਨੇ ਮਹਾਰਾਜ ਕਿਰਪਾ ਕਰਕੇ ਸਾਨੂੰ ਨਿਰੰਕਾਰ ਨਾਲ ਗੰਢ ਦਿੱਤਾ, ਨਿਰੰਕਾਰ ਨਾਲ ਜੋੜ ਦਿੱਤਾ। ਕੌ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟ ਤਗਤ ਪਈ ਮਾਰੀ। ਕਹਿੰਦੇ ਅਸੀਂ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਦੇ ਮਿਲਣ ਨਾਲ ਸਾਡੀ ਗਤ ਪਈ, ਮੁਕਤੀ ਹੋ ਗਈ ਹੈ, ਕਲਿਆਣ ਦੀ ਪ੍ਰਾਪਤੀ ਹੋ ਗਈ ਹੈ। ਗੌੜੀ ਮਹੱਲਾ ਪੰਜਵਾਂ, ਸਾਧ ਸੰਗਤਾ ਕੀ ਸਰਨੀ ਪਰੋ, ਮੰਤਨ ਆਪਣਾ ਅੱਗੇ ਧਰੋ। ਕਹਿੰਦੇ ਪਰਮਾਤਮਾ ਦਾ ਜਿਹੜਾ ਸੰਗ ਹੈ, ਜੇਕਰ ਚਾਹੁੰਦੇ ਹਾਂ ਅਤੇ ਸੰਤਾਂ ਦਾ ਸੰਗ ਹੈ, ਉਹਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰੋ ਜਿਹੜੇ ਪਰਮਾਤਮਾ ਦੇ ਸੰਤ ਹੈ। ਇੱਕ ਤਾਂ ਲੋਕਾਂ ਦੇ ਲੀਡਰਾਂ ਦੇ ਬਣਾਏ ਸੰਤ ਹੁੰਦੇ ਨਾ, ਇੱਕ ਹੁੰਦੇ ਪਰਮਾਤਮਾ ਦੇ ਸੰਤ। ਅੱਜ ਕੱਲ੍ਹ ਲੀਡਰਾਂ ਨੇ ਵੀ ਬਹੁਤ ਬਣਾਏ ਆ, ਪਹਿਲਾਂ ਲੀਡਰ ਵਰਤਦੇ ਆ, ਬਾਅਦ 'ਚ ਫਿਰ ਕਈ ਕੁਛ ਕਰਦੇ ਆ। ਹੈਂ, ਅਸੀਂ ਉਹਨਾਂ ਨੂੰ ਵੀ ਸੰਤ ਕਹਿੰਦੇ ਹਾਂ, ਉਹ ਗੁਰੂ ਦੇ ਸੰਤ ਨਹੀਂ ਨਾ, ਪਰਮੇਸ਼ਰ ਦੇ ਨਹੀਂ, ਉਹ ਲੀਡਰਾਂ ਦੇ ਪੈਦਾ ਕੀਤੇ ਹੋਏ। ਕਿਤੇ ਲੀਡਰਾਂ ਦੇ ਕਹੇ ਚੱਲਦੇ ਰਹੇ ਠੀਕ ਆ, ਇੰਨੇ ਲੀਡਰ ਫਿਰ ਦੇ ਦਿਓ, ਇਹਨਾਂ ਦੀ ਦੁਰਦਸ਼ਾ ਕੀ ਕਰਦੇ ਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ, ਜਿਹੜੇ ਪਰਮਾਤਮਾ ਦੇ ਸੰਤ ਆ ਉਹਨਾਂ ਦਾ ਸੰਗ, ਉਹਨਾਂ ਦੀ ਸ਼ਰਨ ਪੈਣਾ ਕਰੋ। ਮਨ ਤਨ ਆਪਣਾ ਆਗਿਆ ਧਰੋ, ਆਪਣਾ ਮਨ ਵੀ ਤਨ ਵੀ ਉਹਨਾਂ ਦੇ ਅੱਗੇ ਧਰ ਦਿਓ, ਭਾਵ ਭੇਟਾ ਕਰ ਦਿਓ, ਆਪਣੀ ਹੋਂਦ ਮਿਟਾ ਕੇ ਸੇਵਾ ਕਰੋ। ਅੰਮ੍ਰਿਤ ਨਾਮ ਪੀਵਾ ਮੇਰੇ ਭਾਈ, ਸਿਮਰ ਸਿਮਰ ਸਭ ਸਭ ਤੋਂ ਬੁਝਾਈ ਰਹੋ। ਇਹ ਗੁਰੂ ਪਿਆਰਿਓ, ਉਹਨਾਂ ਮਹਾਤਮਾ ਨੂੰ ਮਿਲ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰੋ, ਕਿਉਂਕਿ ਨਾਮ ਨੂੰ ਚੇਤੇ ਕਰਦਿਆਂ ਕਰਦਿਆਂ ਇਹ ਮਨ ਦੀ ਜਿਹੜੀ ਤਪਸ਼ ਆ ਨਾ, ਅੰਦਰ ਹਰ ਵੇਲੇ ਸਾੜਾ ਹੈ, ਇਹ ਖਤਮ ਹੋ ਜਾਏਗਾ। ਰਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ, ਤਾਂ ਜੋ ਮਨ ਜਨਮ ਮਰਨ ਨਿਵਾਰ ਹਾਰ ਕੇ ਦਾਸ ਕੇ ਚਰਨ ਨਮਸਕਾਰੋ। ਕਹਿੰਦੇ ਜਿਹੜਾ ਜਵਾਨੀ ਦਾ ਅਹੰਕਾਰ ਹੈ, ਇਹਨੂੰ ਤਿਆਗ ਕੇ ਆਪਣਾ ਜਨਮ ਸਵਾਰ ਲਓ, ਕਿਉਂਕਿ ਜਵਾਨੀ 'ਚ ਵੀ ਤਾਜੋ ਮਾਨ, ਜਵਾਨੀ ਦਾ ਵੀ ਹੰਕਾਰ ਹੁੰਦਾ ਨਾ ਆਕੜਿਆ ਫਿਰਦਾ, ਇਹਨੂੰ ਦੂਰ ਕਰ ਲਓ। ਫਿਰ ਕਹਿੰਦੇ ਜਨਮ ਮਰਨ ਵਿਰਤ ਕਰ ਲਓ, ਪਰਮਾਤਮਾ ਦੇ ਦਾਸ ਬਣ ਕੇ ਪਰਮਾਤਮਾ ਦੇ ਚਰਨਾਂ ਵਿੱਚ ਨਮਸਕਾਰ ਕਰੋ। ਸਾਸ ਸਾਸ ਪ੍ਰਮਨ ਹੈ ਸੰਭਾਲੇ, ਸੋ ਤਨ ਸੰਚੋ ਜੋ ਚਾਲਾ ਨਾ ਲੇ। ਆਪਣੇ ਮਨ ਸਵਾਸ ਸਵਾਸ ਪਰਮਾਤਮਾ ਦੇ ਨਾਂ ਨੂੰ ਸੰਭਾਲਣਾ ਕਰੋ, ਔਰ ਪਰਮਾਤਮਾ ਜਿਹੜਾ ਨਾਮ ਰੂਪੀ ਤਨ ਨੂੰ ਸੰਚੋ ਮੈਨੇ ਇਕੱਠਾ ਕਰੋ, ਕਿਉਂਕਿ ਇਹ ਪਰਲੋਕ ਤੁਹਾਡੇ ਨਾਲ ਜਾਣ ਵਾਲਾ। ਜਿਹੜੇ ਤੁਹਾਨੂੰ ਇੱਥਾਂ ਇਕੱਠਾ ਕਰਦੇ ਹਾਂ ਤਾਂ ਚਾਰ ਦਿਨ ਇੱਥੇ ਹੈਗਾ, ਅੱਗੇ ਨਹੀਂ ਜਾਣਾ, ਅੱਗੇ ਸਰੀਰ ਵੀ ਨਾਲ ਨਹੀਂ ਜਾਣਾ, ਵੀ ਇੱਥੇ ਰਹਿ ਜਾਣਾ। ਅਤੇ ਸਹਿ ਪ੍ਰਾਪਤੀ ਮਸਤਕ ਭਾਗ, ਕਹੋ ਨਾਨਕ ਤਾਂ ਕੀ ਚਰਣੀ ਲਾਗ। ਜਿਹਦੇ ਕਹਿੰਦੇ ਮਸਤਕ ਦੇ ਚੰਗੇ ਭਾਗ ਆ, ਉਹਨਾਂ ਨੂੰ ਇਹ ਨਾਮ ਰੂਪੀ ਧਨ ਜਿਹੜਾ ਗੁਰੂ ਮਹਾਰਾਜ ਤੋਂ ਪ੍ਰਾਪਤ ਹੁੰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ, ਉਹਨਾਂ ਦੇ ਚਰਨੀ ਲੱਗਣਾ ਕਰੋ, ਕਿਉਂਕਿ ਨਾਮ ਜਪਣ ਵਾਲੇ ਦੀ ਸੰਗਤ ਕਰੋਗੇ ਸਾਡੇ ਅੰਦਰ ਉਤਸ਼ਾਹ ਪਿਆਰ ਪੈਦਾ ਹੋਏਗਾ। ਜੇ ਉਹ ਜਿਹਾ ਡਿੱਗੀਆਂ ਟਿੱਟੀਆਂ ਮਨਮੁਖੋਂ ਕੋਲ ਬੈਠੋ, ਮਾੜਾ ਮੋਟਾ ਨਿਤਨੇਮ ਕਰਦਾ ਉਹ ਵੀ ਜਾਂਦਾ ਰਹਿੰਦਾ, ਔਰ ਕਈ ਹੁਣ ਅੰਮ੍ਰਿਤ ਛਕ ਲੈਂਦੇ ਆ, ਉਹ ਕਸੰਗਤ ਛੱਡਦੇ ਨੇ, ਫਿਰ ਉਹ ਪਤਤ ਹੋ ਜਾਂਦੇ ਆ। ਪਤਤ ਹੋਣ ਦਾ ਕਾਰਨ ਇਹ ਹੈ, ਉਹ ਗੁਰਮੁਖ ਪਿਆਰਿਆਂ ਦੀ ਸੰਗਤ 'ਚ ਨਹੀਂ ਬਹਿੰਦੇ, ਮਨਮੁਖ ਕਸੰਗਤ 'ਚ ਬਹਿੰਦੇ ਆ, ਅਤੇ ਹੌਲੀ ਹੌਲੀ ਉਹ ਗਿਰਾਵਟ 'ਚ ਆ ਜਾਂਦੇ ਆ। ਸੂਕੇ ਹਰੇ ਕੀ ਹੈ ਕਿਨ ਮਾਏ, ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਏ। ਇਹ ਸ਼ਬਦ ਦੁਆਰਾ ਸੱਚੇ ਪਾਤਸ਼ਾਹ ਮਹਿਮਾ ਕਥਨ ਕਰਦੇ ਆ ਗੁਰੂ ਜੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇ ਸੰਗਲਾ ਦੀਪ ਜਾ ਕੇ, ਰਾਜਾ ਜਿਹੜਾ ਸ਼ਿਵਨਾਭ ਸੀ ਨਾ, ਅਤੇ ਉਹਦੇ ਬਾਗ ਵਿੱਚ ਜਿਹੜੇ ਚਰਨੇ ਪਾਏ ਸੀ, ਸੁੱਕੇ ਬਿਰਖ ਜਿਹੜੇ ਸੀ ਉਹ ਵੀ ਹਰੇ ਕਰ ਦਿੱਤੇ। ਹਾਂਜੀ, ਸੁੱਕੀ ਸੂਲੀ ਨੂੰ ਮਾਰੇ ਕਿਨ ਚਾਰਾ ਕਰ ਦਿੰਦੇ। ਹਾਂਜੀ, ਜਿਸ ਤਰ੍ਹਾਂ ਮਾਧੋ ਸੀ ਅਤੇ ਉਹ ਰੋਜ਼ ਸੰਗਤ ਜਾਂਦਾ ਹੁੰਦਾ ਸੀ, ਉਹ ਰਾਜੇ ਦੇ ਚੋਰੀ ਹੋ ਗਈ ਅਤੇ ਪੁਲਿਸ ਵਾਲੇ ਉਹਨੂੰ ਫੜ ਲਿਆ। ਹਾਂਜੀ, ਅਤੇ ਉਹ ਕਹਿੰਦੇ ਘਰ ਦੇ ਵੀ ਕਹਿੰਦੇ ਵੀ ਸਾਡਾ ਤਾਂ ਕੋਈ ਨਹੀਂ ਲੱਗਦਾ, ਉਹਨਾਂ ਨੂੰ ਫਿਰ ਜਾਣੋ ਨਹੀਂ ਹਟਦਾ ਸੰਤਾਂ ਕੋਲ। ਉਹ ਰਾਜੇ ਨੇ ਫਿਰ ਜਿਹੜੇ ਪੁੱਛਿਆ, ਘਰ ਦੇ ਕਹਿੰਦੇ ਅਸੀਂ ਤਾਂ ਇਹਦਾ ਬਾਈਕਾਟ ਕੀਤਾ। ਉਹਨਾਂ ਨੇ ਕਿਸੇ ਨੂੰ ਸੂਲੀ ਢੰਗ ਦਿਓ, ਉਹ ਜਿਹੜੇ ਸੂਲੀ ਲੱਗੇ ਉਹ ਜਿਹੜੀ ਸੂਲੀ ਸੀ ਉਹ ਹਰੀ ਹੋ ਗਈ। ਹਾਂਜੀ, ਤੋ ਫਿਰ ਮਾਫ਼ੀ ਮੰਗ ਕੇ ਛੱਡਤਾ। ਰਾਜਾ ਕਹਿੰਦਾ ਕਿਵੇਂ? ਕਹਿੰਦੇ ਗੁਰੂ ਮਹਾਰਾਜ ਕਿਰਪਾ। ਰਾਜੇ ਨੂੰ ਫਿਰ ਭਾਈ ਸਾਹਿਬ ਨੇ ਮਹਾਰਾਜ ਨਾਲ ਜੋੜ ਦਿੱਤਾ। ਉੱਥੇ ਵੀ ਕਹਿੰਦਾ ਮੇਰੇ ਮਾਧੋ ਜੀ ਸਤਸੰਗਤ ਮੇਰੇ ਪਿਆਰੇ ਭਾਈ ਮਾਧੋ ਗੁਰਸਿੱਖਾਂ ਜਿਹੜੇ ਸਾਧ ਸੰਗ ਮਿਲਦੇ ਆ ਜਾਂ ਮਾਧੋ ਮਾਇਆ ਦਾ ਪਤੀ ਆ ਉਹਦੀ ਸੰਗਤ ਨਾਲ ਮਿਲਦੇ ਆ ਉਹ ਤਰ ਜਾਂਦੇ, ਜਿਵੇਂ ਗੁਰੂ ਦੀ ਕਿਹਾ ਕਿਰਪਾ ਨਾਲ ਪਰਮ ਪਦ ਮਿਲਦੀ ਹੈ ਸੂਕੇ ਕਾਸ਼, ਜਿਵੇਂ ਮਹਾਰਾਜ ਨੇ ਸੁੱਕੇ ਦਰਖਤ ਹਰੇ ਕਾਤੇ ਬਾਗ ਦੇ ਸੁੱਕੇ ਕਾਸ਼ ਕਾਸ਼ ਨੂੰ ਸੁੱਕੇ ਹੋਏ ਜਿਹਨਾਂ ਦੇ ਹਿਰਦੇ ਨਾਸਤਕ ਮਨਮੁੱਖ ਬੰਦੇ ਆ ਜੋ ਵੀ ਸ਼ਰਨਾਜਣ ਮਹਾਰਾਜ ਉਹਨਾਂ ਨੂੰ ਵੀ ਹਰੇ ਕਰ ਦਿੰਦੇ, ਸੁੱਕੇ ਬੱਚਿਆਂ ਨੂੰ ਵੀ ਹਰੇ ਕਰ ਦਿੰਦੇ, ਸੁੱਕੇ ਜਿਹੜੇ ਅੰਤਿਸ਼ਕਰਨ ਸ਼ਰਧਾ ਤੋਂ ਹੀ ਨੇ ਉਹਨਾਂ ਨੂੰ ਵੀ ਸ਼ੁਭ ਗੁਣਾਂ ਨਾਲ ਹਰੇ ਕਰ ਦਿੰਦੇ। ਅੰਮ੍ਰਿਤ ਦ੍ਰਿਸ਼ ਜਿਹਦੇ ਕਿਰਪਾ ਦ੍ਰਿਸ਼ਟੀ ਸੰਚਮੇ ਨੇ ਕਰਕੇ ਉਹ ਕਹਿੰਦੇ ਗੁਰਮੁਖ ਨੂੰ ਉਹਨਾਂ ਨੇ ਜਵਾਲਣਾ ਕੀਤਾ, ਕਿਉਂਕਿ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨੇ ਅੰਮ੍ਰਿਤ ਦਾ ਸੰਤ ਛੱਟਾ ਮਾਰ ਕੇ ਮੁਰਦੇ ਦਿਲਾਂ ਨੂੰ ਵੀ ਮਹਾਰਾਜ ਨੇ ਜਿੰਦੇ ਕਰਤਾ। ਕਾਟੇ ਕਸ਼ਟ ਪੂਰੇ ਗੁਰਦੇਵ, ਯਾਨੀ ਪੂਰੇ ਜਿਹੜੇ ਗੁਰੂ ਦੇਵ ਹਨ ਉਹਨਾਂ ਨੇ ਆਪਣੇ ਪਿਆਰਿਆਂ ਦੇ ਸਾਰੇ ਕਸ਼ਟ ਦੁੱਖ ਕੱਟ ਦਿੱਤੇ। ਸੇਵਾ ਕੋ ਦੀਨੀ ਆਪਣੀ ਸੇਵਰਾ, ਆਪਣੇ ਸੇਵਾ ਨੂੰ ਸੇਵਕਾਂ ਨੂੰ ਕਿਰਪਾ ਕਰਕੇ ਆਪਣੀ ਸੇਵਾ ਦਿੱਤੀ, ਕਿਉਂਕਿ ਹਜ਼ੂਰੀ ਸੇਵਾ ਭਾਗਾਂ ਨਾਲ ਹੀ ਮਿਲਦੀ ਹੈ। ਜਿਵੇਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜਲ ਮੰਗਿਆ, ਕੁਛ ਜ਼ਿਆਦਾ ਆਇਆ ਸੀ, ਉਹ ਬਾਟਾ ਜਲਦਾ ਲਿਆ, ਹੱਥ ਬੜੇ ਖੂਨ, ਮਹਾਰਾਜ ਕਹਿੰਦੇ ਕਦੀ ਸੇਵਾ ਕੀਤੀ ਹੈ? ਕਹਿੰਦੇ ਨਹੀਂ ਜੀ। ਕਹਿੰਦੇ ਅੱਜ ਪਹਿਲੀ ਵਾਰੀ ਜਲ ਲਿਆ, ਅੱਗੇ ਨੌਕਰ ਚਾਕਰੀ ਪਾ ਕੇ ਦਿੰਦੇ, ਬਾਹਰ ਜਲ ਡੋਲ ਸਾਹਿਬ ਦੇ ਅਸੀਂ ਪ੍ਰਿਸ਼ਟੀਆਂ ਹੱਥਾਂ ਦਾ ਜਲ ਨਹੀਂ ਪੀਂਦੇ। ਅਤੇ ਹੁਣ ਗੁੱਸਾ ਨਹੀਂ ਕੀਤਾ, ਮਨ ਠੋਕਰ ਵਜੀ, ਮੈਂ ਤਾਂ ਨੀਚ ਹਾਂ, ਉਹ 6 ਮਹੀਨੇ ਲੰਗਰ ਦੇ ਭਾਂਡੇ ਮਾਂਜਦਾ ਰਿਹਾ, ਇਹ ਕੋਈ ਸਮਾਂ ਆਇਆ ਜਲ? ਕਹਿੰਦੇ ਹੁਣ ਕਈ ਤੇਰੇ ਹੱਥ ਪਵਿੱਤਰ ਹੋ ਗਏ, ਕਿਉਂਕਿ ਤੇਰੇ ਕੋਈ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਸਭ ਕਰਨ। ਸੇਵਾ ਕਰਨਾ ਹੱਥ ਪਵਿੱਤਰ ਹੁੰਦੇ, ਸੇਵਾ ਕਰਨੀ ਹੈ ਨਾਮ ਜਪਣਾ, ਅਤੇ ਜਿਹੜਾ ਆਪਣੇ ਸੇਵਕ ਹੈ ਉਹਨੂੰ ਆਪਣੀ ਸੇਵਾ ਖੁਸ਼ ਹੋ ਕੇ ਦਿੰਦੇ ਆ। ਮਿਟ ਗਏ ਚਿੰਤ ਪੁੰਨੀ ਮਨ ਆਸਾ ਕਰੀ ਦਇਆ, ਸਤਿਗੁਰ ਗੁਣ ਪਾਸਾ, ਗੁਣਾਂ ਦਾ ਤਾਸ ਖਜ਼ਾਨਾ ਰੂਪ, ਸਭ ਗੁਣਾਂ ਦਾ ਖਜ਼ਾਨਾ ਕੌਣ? ਸਤਿਗੁਰ ਸੱਚੇ ਪਾਤਸ਼ਾਹ। ਜਦੋਂ ਉਹਨਾਂ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਅਤੇ ਸਾਰੀ ਚਿੰਤਾ ਮਿਟ ਗਈ ਅਤੇ ਮਨ ਦੀਆਂ ਆਸਾਂ ਵੀ ਪੁੰਨੀਮੇ ਨੇ ਪੂਰੀਆਂ ਹੋ ਗਈਆਂ। ਕਰੀ ਦਇਆ ਸਤਿਗੁਰ ਗੁਣ ਪਾਸਾ, ਗੁਣਾਂ ਦੇ ਤਾਸ ਖਜ਼ਾਨੇ ਰੂਪ ਸਤਿਗੁਰ ਨੇ ਜਦੋਂ ਦਇਆ ਕੀਤੀ ਸਭ ਆਸਾਂ ਪੂਰੀਆਂ ਹੋ ਗਈਆਂ। ਦੁੱਖ ਨਾਠੇ ਸੁੱਖ ਆਏ ਸਮਾਏ, ਢੀਲ ਨਾ ਭਰੀ ਜਾਂ ਗੁਰ ਪਰਮਾਏ। ਜਦੋਂ ਸਤਿਗੁਰਾਂ ਨੇ ਆਪਣਾ ਹੁਕਮ ਫਰਮਾ ਦਿੱਤਾ ਕਰ ਦਿੱਤਾ, ਦੁੱਖਾਂ ਦੇ ਨੱਸਦਿਆਂ ਕਹਿੰਦੇ ਉੱਥੇ ਕੋਈ ਢਿੱਲ ਦੇਰੀ ਨਹੀਂ ਲੱਗੀ, ਭੱਜ ਗਏ ਦੁੱਖ ਦੇ ਸਾਰੇ, ਢੇਰ ਦੇ ਜਾ ਕੇ ਸਾਰੇ ਸੁੱਖ ਸਮਾ ਗਏ, ਸਾਰੇ ਸੁੱਖਾਂ ਦਾ ਨਿਵਾਸ ਹੋ ਗਿਆ। ਇਹ ਚੁਨੀ ਪੂਰੇ ਗੁਰ ਮਿਲੇ, ਨਾਨਕ ਤੇਜਨ ਸੁਖਲ ਫੁਲੇ। ਜਦੋਂ ਪੂਰੇ ਸਤਿਗੁਰ ਮਿਲ ਗਏ, ਉਹਨਾਂ ਨੇ ਕਿਰਪਾ ਕਰਦੀ, ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਪਾਪ ਇੱਛਾ ਕੋਈ ਫਿਰ ਆਈ ਨਹੀਂ ਜਾਂਦੀ, ਤੁਰਨੇ ਸਾਰੇ ਖਤਮ ਹੋ ਜਾਂਦੇ, ਮਹਾਰਾਜ ਕਿਰਪਾ ਹੋ ਜਾਏ। ਉਹ ਗੁਰਮੁਖ ਤੇ ਜਿਹੜੇ ਸ੍ਰੇਸ਼ਟ ਫਲਾਂ ਕਰਕੇ ਫਲਦਾਇਕ ਫਲੀਭੂਤ ਹੋ ਗਿਆ, ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਗੌੜੀ ਮਹਲਾ ਪੰਜਵਾਂ, ਤਪ ਗਏ ਪਾਈ ਪ੍ਰਭ ਸ਼ਾਂਤ, ਸੀਤਲ ਭਏ ਕਿੰਨੀ ਪ੍ਰਭ ਦਾਤ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਂਤੀ ਪਾਈ, ਆਦਿ ਵਿਆਦ ਉਪਾ ਤਿੰਨੇ ਜਿਹੜੇ ਤਾਪ ਦੂਰ ਹੋ ਗਏ, ਅਤੇ ਪਰ ਪਰਮੇਸ਼ਰ ਨੇ ਨਾਮ ਦੀ ਦਾਤ ਜਦੋਂ ਬਖਸ਼ੀ, ਅਤੇ ਅੰਤਿਸ਼ਕਰਨ ਵਿੱਚ ਜਿੰਨੇ ਵਿਕਾਰ ਸੀ ਉਹਨਾਂ ਨੂੰ ਵੀ ਸ਼ਾਂਤੀ ਹੋ ਗਈ, ਮਨ ਐਨ ਚਿੱਤ ਇਹ ਸਾਰੇ ਸ਼ੀਤਲ ਹੋ ਗਏ, ਠੰਡੇ ਠਾਰ ਹੋ ਗਏ, ਮਨ ਦੇ ਵਿਕਾਰ ਜਿਹੜੇ ਸੀ ਖਤਮ ਹੋ ਗਏ, ਅਤੇ ਜਿਹੜੇ ਪ੍ਰਤੱਖ ਤਾਪ ਆ ਉਹ ਵੀ ਦੂਰ ਹੋ ਗਿਆ, ਅਤੇ ਆਦੀ ਵੀ ਆਦੀ ਰੂਪੀ ਤਾਪ, ਅਧਿਆਤਮਕ ਅਧੀ ਭੂਤਕ ਅਧੀ ਦੈਵਕ, ਇਹ ਵੀ ਸਾਰੇ ਦੂਰ ਹੋ ਗਏ। ਮਨ ਬਣੀ ਸਰੀਰ ਕਰਕੇ ਸ਼ਾਂਤੀ ਹੋ ਗਈ, ਪ੍ਰਭ ਕਿਰਪਾ ਦੇ ਪਏ ਸੁਹੇਲੇ, ਜਨਮ ਜਨਮ ਕੇ ਵਿਛੜੇ ਮੇਲੇ ਰਹੋ। ਜਦੋਂ ਮਹਾਰਾਜ ਨੇ ਕਿਰਪਾ ਕੀਤੀ ਸੁਹੇਲੇ ਇਹਨਾਂ ਨੇ ਸੁਖੀ ਹੋ ਗਏ, ਹੁਣ ਤਾਂ ਕੋਈ ਦੁੱਖ ਰਿਹਾ ਹੀ ਨਹੀਂ, ਔਰ ਜੰਮਣਾ ਜਨਮਾਂ ਜਨਮਾਂ ਦੇ ਵਿਛੜੇ ਸੀ ਪਰਮਾਤਮਾ ਤੋਂ, ਮਹਾਰਾਜ ਨੇ ਕਿਰਪਾ ਕਰਕੇ ਹੁਣ ਆਪਣੇ ਚਰਨਾਂ ਨਾਲ ਮਿਲਾ ਲਿਆ। ਸਿਮਰਤ ਸਿਮਰ ਪ੍ਰਭ ਕਾ ਨਾਉ, ਸਗਲ ਲੋਕ ਕਾ ਬੇਨਸਾ ਖਾਓ। ਨਿਰੰਕਾਰ ਦਾ ਮਨ ਬਾਣੀ ਸਰੀਰ ਕਰਕੇ ਸਿਮਰਨ ਕਰਦਿਆਂ ਕਰਦਿਆਂ ਵਾਰ ਵਾਰ ਕਹਿੰਦੇ ਸਾਰੇ ਰੋਗਾਂ ਦਾ ਥਾਉ ਅਸਥਾਨ ਜਿਹੜਾ ਕੀ ਸੀ ਅਗਿਆਨ, ਅਗਿਆਨਤਾ ਕਰਕੇ ਦੁੱਖਿਆ ਉਹ ਗਿਆਨ ਹੀ ਨਾਸ ਹੋ ਗਿਆ। ਸਹਿਜ ਸੁਭਾਈ ਬੋਲਿਆ ਹਰ ਬਾਣੀ, ਆਸ ਪੈਰ ਪ੍ਰਭ ਸਿਮਰੋ ਪ੍ਰਾਣੀ। ਕਹਿੰਦੇ ਹੁਣ ਤਾਂ ਅਸੀਂ ਸਹਿਜ ਸੁਭਾਈ ਸੋਤੇ ਸਿੱਧ ਪਰਮਾਤਮਾ ਦੀ ਨਾਮ ਬਾਣੀ ਨੂੰ ਬੋਲਦੇ ਰਹਿੰਦੇ ਹਾਂ, ਆਚਾਰਦੇ ਰਹਿੰਦੇ, ਜਿੱਥੇ ਜਾਂਦੇ ਹਾਂ ਬਾਣੀ ਪੜ੍ਹਦੇ ਰਹਿੰਦੇ ਹਾਂ, ਸੇਵਾ ਕਰਦੇ, ਸਿਮਰਨ ਕਰਦੇ, ਫਿਰਦੇ ਤੁਰਦੇ ਹਰ ਵੇਲੇ ਬਾਣੀ ਪੜ੍ਹਦੇ ਹਾਂ, ਇਹਦੇ 'ਚੋਂ ਬਰਕਤਾਂ ਮਿਲਣੀਆਂ। ਕਹਿੰਦੇ ਇਹ ਪ੍ਰਾਣੀਓ, ਪ੍ਰਾਣਾਂ ਨੂੰ ਧਾਰਨ ਵਾਲਿਓ, ਤੁਸੀਂ ਵੀ ਅੱਠੋ ਪੈਰ ਹਰ ਵੇਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਕਹਿੰਦੇ ਲਾਭ ਕੀ ਹੋਏਗਾ, ਦੂਰ ਦਰ ਜਮ ਨੇੜ ਨਾ ਆਵੇ, ਕੋ ਨਾਨਕ ਜੋ ਹਰ ਗੁਣ ਗਾਵੇ। ਪਾਤਸ਼ਾਹ ਕਹਿੰਦੇ ਉਸ ਵਿਅਕਤੀ ਦੇ ਨੇੜੇ ਕੋਈ ਦੁੱਖ ਨਹੀਂ ਆਏਗਾ, ਦਰਦ ਨਹੀਂ ਆਏਗਾ, ਜਿਹੜੇ ਗੁਰੂ ਪਿਆਰੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ। ਗੁਰੂ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਆ ਉਹਨਾਂ ਦੇ ਨੇੜੇ ਕੋਈ ਜੰਮਣ ਬੰਦਾ ਦੁੱਖ ਦਰਦ ਪੀੜਾ ਜੰਮਾਂ ਦਾ ਕਸ਼ਟ ਜਿਹੜਾ ਉਹ ਨੇੜੇ ਨਹੀਂ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

हसी जाने आप भाते राजा के

ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਕਥਾ ਦਾ ਆਨੰਦ ਮਾਣ ਰਹੇ ਸੀ, ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਸਿੱਖ ਇਤਿਹਾਸ ਆ ਜਿਹੜਾ, ਗੁਰੂਆਂ ਦਾ ਇਤਿਹਾਸ ਆ ਜਿਹੜਾ, ਉਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਆਓ ਆਪਣੀਆਂ ਸੁਰਤੀਆਂ ਪੰਜਾਬ ਵਿੱਚ ਲੈ ਚੱਲੀਏ, ਪੰਜਾਬ ਉੱਥੇ ਲੈ ਚੱਲੀਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜਿਉਂਦਿਆਂ ਫੜਨ ਵਾਸਤੇ, ਘੋੜੇ ਬਣਵਾਉਣ ਵਾਸਤੇ ਇਹ ਲਲਾ ਬੇਗ ਬਹਾਦਰ ਆ ਜਿਹੜਾ 35,000 ਫੌਜ ਲੈ ਕੇ ਮਾਲਵੇ ਦੀ ਧਰਤੀ ਵਿੱਚ ਮਰਾਜ ਦੇ ਜੰਗ ਲੜਨ ਵਾਸਤੇ ਇੱਥੇ ਆਇਆ। ਪਰ ਪਹਿਲਾ ਦਿਨ ਦਾ ਸੀ, ਇਹਨੇ CID ਵਾਲਾ ਬੰਦਾ ਘੱਲਿਆ, ਉਹਨੇ ਜਾ ਕੇ ਦੱਸ ਦਿੱਤਾ ਪਹਿਲੇ ਦਿਨ ਦਾ ਜੰਗ ਆ ਜਿਹੜਾ ਉਹ ਹੋਇਆ, ਤੇ ਇਸਦਾ ਭਾਈ ਸੀ ਜਿਹੜਾ ਉਹ ਮਾਰਿਆ ਗਿਆ। ਤੇ ਫਿਰ ਦੂਸਰੇ ਦਿਨ ਦਾ ਮੈਦਾਨੇ ਜੰਗ ਵਿੱਚ ਇਸਨੇ ਆਪਦੇ ਭਤੀਜੇ ਨੂੰ ਆਖਿਆ ਜਾਂ ਭਾਰੀ ਫੌਜ ਆ ਜਿਹੜੀ ਨਾਲ ਲੈ ਜਾ, ਤੇ ਗੁਰੂ ਨੂੰ ਜਿਉਂਦੇ ਨੂੰ ਲਿਆਉਣਾ ਫੜ ਕੇ ਘੋੜੇ ਲਿਆਉਣੇ ਆ ਵਾਪਸ। ਜਿਹੜਾ ਬੰਦਾ ਘੋੜੇ ਲੈ ਆਇਆ ਸੀ ਉਸ ਨੂੰ ਜਿਉਂਦਿਆਂ ਨੂੰ ਲਿਆਉਣਾ ਫੜ ਕੇ, ਇਹ 3 ਸ਼ਰਤਾਂ ਲਾ ਕੇ ਆਪਦੇ ਭਤੀਜੇ ਨੂੰ ਘੱਲਿਆ। ਦੂਸਰੇ ਦਿਨ ਦੇ ਜੰਗ ਵਿੱਚ ਕਹਿਣ ਲੱਗੇ ਆ ਜਾ ਗੁਰੂ ਨੂੰ ਲਿਆ ਜਿਉਂਦੇ ਨੂੰ ਫੜ ਕੇ। ਕਹਿੰਦੇ ਮੈਦਾਨੇ ਜੰਗ ਦੇ ਵਿੱਚ ਆਉਣ ਲੱਗੇ ਆ ਤੇ ਭਾਈ ਹਸਨ ਖਾਂ ਮਹਾਰਾਜ ਦੇ ਕੋਲੇ ਬੈਠਾ ਸੀਗਾ। ਹੁਣ ਜਾਣੀ ਜਾਣ ਸਤਿਗੁਰੂ ਨੂੰ ਕਹਿਣ ਲੱਗਿਆ, ਸਤਿਗੁਰੂ ਉਹ ਬੰਦਾ ਜਿਹੜਾ ਅੱਜ ਦੂਸਰੇ ਦਿਨ ਦੇ ਜੰਗ ਵਿੱਚ ਆ ਰਿਹਾ ਨਾ, ਇਹ ਲੜਾ ਪੇਗ ਦਾ ਭਤੀਜਾ, ਆਪਦੇ ਪਿਤਾ ਦਾ ਬਦਲਾ ਲੈਣ ਵਾਸਤੇ ਇਹ ਮਾਰੋ ਮਾਰ ਕਰਦਾ ਆ ਰਿਹਾ। ਇਹ ਕੱਟਦਾ ਤਾਂ ਛੋਟਾ ਪਰ ਹੈ ਬੜਾ ਗਹਿਰੀ ਨਾਗ, ਇਹਦੇ ਨਾਲ ਲੜਨ ਵਾਸਤੇ ਕੋਈ ਤਕੜਾ ਹੀ ਜਰਨੈਲ ਆ ਜਿਹੜਾ ਭੇਜੋ। ਬਹਾਦਰ ਬਿਧੀ ਚੰਦ 6 ਦਿਨੇ ਉੱਠ ਕੇ ਖੜੋ ਗਿਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਇਹਦੇ ਨਾਲ ਲੜਨ ਵਾਸਤੇ ਵੀ ਮੈਨੂੰ ਭੇਜੋ, ਤੇ ਜੇ ਜੰਗ ਦਾ ਮੋਢਾ ਜਿਹੜਾ ਉਹ ਵੀ ਮੈਂ ਹੀ ਬੰਧਾ, ਘੋੜੇ ਮੈਂ ਹੀ ਲਿਆ। ਇਸ ਪਾਸੇ ਬਹਾਦਰ ਬਿਧੀ ਚੰਦ ਆਗਿਆ ਲੈ ਕੇ ਜਾ ਰਿਹਾ, ਉਸ ਪਾਸੇ ਲੜਾ ਬੇਗ ਦਾ ਭਤੀਜਾ ਆਪਦੇ ਪਿਤਾ ਦਾ ਬਦਲਾ ਲੈਣ ਵਾਸਤੇ ਤੇ ਗੁਰੂ ਨੂੰ ਜਿਉਂਦਿਆਂ ਬਣਨ ਵਾਸਤੇ ਦੂਸਰੇ ਦਿਨ ਦੇ ਮੈਦਾਨੇ ਜੰਗ ਵਿੱਚ ਹੇ ਕਿਉਂ ਆਉਣ ਲੱਗਿਆ।

ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਟੱਕਰ ਲੈਣ ਵਾਸਤੇ ਦਲਾ ਬੇਗ ਬਹਾਦਰ ਆਇਆ। ਇਸ ਨੇ ਆਪਦਾ ਭਤੀਜਾ ਘੱਲਿਆ ਜੰਗ ਲੜਨ ਵਾਸਤੇ, ਉਹ ਭਾਈ ਬਿਧੀ ਚੰਦ ਦੇ ਹੱਥੋਂ ਮਾਰਿਆ ਗਿਆ। ਫਿਰ ਤੀਸਰੇ ਦਿਨ ਦੇ ਮੈਦਾਨੇ ਜੰਗ ਵਿੱਚ ਲਲਾ ਬੇਗ ਆਪ ਹੋਇਆ ਘੋੜੇ ਦੇ ਸਵਾਰ ਤੇ ਹਸਨ ਖਾਂ ਮਹਾਰਾਜ ਦੇ ਕੋਲੇ ਬੈਠਾ ਸੀ, ਕਿਉਂਕਿ ਉੱਥੋਂ 2.5 ਮੀਲ ਦੇ ਵਿੱਚ ਸੀ। ਉੱਚੇ ਟਿੱਬੇ ਦੇ ਉੱਤੇ ਸਤਿਗੁਰੂ ਬੈਠੇ ਸੀ, ਕੋਲੇ ਹਸਨ ਖਾਂ ਬੈਠਾ ਸੀ, ਜਿਵੇਂ ਘਰ ਦੇ ਭੇਟੀ ਨੇ ਲੰਕਾ ਢਵਾਤੀ ਸੀ ਨਾ। ਜਦੋਂ ਇਹ ਲਲਾ ਬੇਗ ਆਪ ਹੋਇਆ ਘੋੜੇ ਦੇ ਸਵਾਰ, ਹਸਨ ਖਾਂ ਕਹਿਣ ਲੱਗਿਆ, ਸਤਿਗੁਰੂ ਅੱਜ ਲਲਾ ਬੇਗ ਆਪ ਘੋੜੇ ਦੇ ਸਵਾਰ ਹੋ ਗਏ। ਜੇ ਸਤਿਗੁਰੂ ਅੱਜ ਤੁਸੀਂ ਨਾ ਮੈਦਾਨੇ ਜੰਗ ਵਿੱਚ ਗਏ, ਆਪਾਂ ਜਿਹੜਾ 2 ਦਿਨਾਂ ਦਾ ਜੰਗ ਜਿੱਤਿਆ ਹੋਇਆ, ਕਿਤੇ ਹਾਰ ਨਾ ਜਾਂਦੇ ਹੋਈਏ। ਸਤਿਗੁਰੂ ਕਹਿਣ ਲੱਗੇ, ਹਸਨ ਖਾਂ ਸਾਨੂੰ ਦੱਸ ਵੀ ਕਿਹੜਾ ਲਲਾਵੇ। ਕਹਿਣ ਲੱਗਿਆ ਜੀ, ਵੱਡਾ ਸਰਾ ਸਿਰ ਹੈ, ਵੱਡਾ ਸਰਾ ਉਸਨੇ ਵੱਡਾ ਤੇਰਾ ਸਿਰ ਹੈ, ਕਦੋਂ ਵੱਧਾ ਵਿਆ ਸਿਰ ਤੇ ਵੱਡੀ ਨਿਸ਼ਾਨੀ ਇਹ ਹੈ ਵੀ ਕੁੱਲੇ ਵਾਲੀ ਪਾਗਾ ਵਧੀ ਆ ਉਸਨੇ ਕੁੱਲਾ ਸਿਰ ਦੇ ਉੱਤੇ। ਮੁਸਲਮਾਨਾਂ ਦੇ ਅੰਦਰ ਐਸਾ ਤਾਂ ਜਿਹਨੂੰ ਮਹਾਰਾਜ ਨੇ ਕਿਹਾ ਠੀਕ ਹੈ। ਸਤਿਗੁਰੂ ਨੇ ਕਮਾਨ ਦੇ ਵਿੱਚ ਤੀਰ ਆ ਜਿਹੜਾ ਜੋੜਿਆ ਤੇ ਲਲਾ ਬੇਗ ਦੇ ਕੁੱਲੇ ਵਿੱਚ ਮਾਰਿਆ ਤੇ ਕੁੱਲਾ ਉੱਡ ਗਿਆ। ਸਤਿਗੁਰੂ ਹਸਨ ਨੂੰ ਖਾਂ ਨੂੰ ਕਹਿਣ ਲੱਗੇ, ਉਹੋ ਹੀ ਆ ਲਲਾ ਬੇਗ? ਕਹਿੰਦਾ ਹਾਂ ਜੀ, ਉਹੋ ਹੀ ਹੈ। ਸਤਿਗੁਰੂ ਕਹਿਣ ਲੱਗੇ, ਜੇ ਉਸਨੂੰ ਮਾਰਨਾ ਹੁੰਦਾ ਉੱਥੇ ਮਾਰ ਦਿੰਦੇ, ਪਰ ਉਸ ਨੂੰ ਮੈਦਾਨੇ ਜੰਗ ਵਿੱਚ ਮਾਰਾਂਗੇ। ਅੱਜ ਵੀ ਉਹ ਜਿੱਥੇ ਖੁੱਲਾ ਉੱਡਿਆ ਸੀ ਉਹਦਾ, ਅੱਜ ਵੀ ਕੁੱਲੇ ਵਾਲਾ ਖੇਤ ਹੀ ਵੱਜਦਾ ਹੈ। ਮੁੰਡਿਆ ਟਰੈਕਟਰ ਲੈ ਕੇ ਕਿਹੜੇ ਖੇਤ ਚੱਲਿਆ? ਕੁੱਲੇ ਵਾਲੇ ਖੇਤ ਚੱਲਿਆ। ਸਹੇ ਆਇਆ ਹੁਣ ਗੁਰੂ ਪਾਤਸ਼ਾਹ ਬੜੇ ਹੰਕਾਰ ਦੇ ਨਾਲ ਆਇਆ, ਇਸ ਨੇ ਲਾਏ ਘੋੜੇ ਨੂੰ ਅੱਡੇ ਤੇ ਆ ਗਿਆ ਮੈਦਾਨੇ ਜੰਗ ਵਿੱਚ। ਇਧਰੋਂ ਸਤਿਗੁਰੂ ਜਲਬਾਹ ਘੋੜੇ ਉੱਤੇ ਹੋਇਆ ਸਵਾਰ, ਸਤਿਗੁਰੂ ਨੇ ਆਪਣੇ ਘੋੜੇ ਨੂੰ ਦਿੱਤੇ ਥਾਪੇ, ਮੈਦਾਨੇ ਜੰਗ ਵਿੱਚ ਆ ਗਏ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਲਲਾ ਬੇਗ ਤੂੰ ਸ਼ਾਹ ਜਹਾਨ ਦੇ ਨਾਲ ਇਹ ਗੱਲ ਕਰਕੇ ਆਇਆ ਕਿ ਮੈਂ ਗੁਰੂ ਨੂੰ ਜਿਉਂਦੇ ਨੂੰ ਲਿਆਉਣਾ, ਫੜ ਕੇ ਘੋੜੇ ਲਿਆਉਣੇ ਹਨ ਅਤੇ ਤੂੰ ਸਾਡੇ ਉੱਤੇ ਪਹਿਲਾ ਵਾਰ ਕਰ ਲੈ। ਇਹ ਕਹਿਣ ਲੱਗਿਆ ਮਹਾਰਾਜ, ਨਹੀਂ ਪਹਿਲਾ ਵਾਰ ਤੁਸੀਂ ਕਰੋ। ਸਤਿਗੁਰੂ ਕਹਿਣ ਲੱਗੇ, 3 ਵਾਰ ਲਲਾ ਬੇਗ ਤੇਰੇ ਹੈ ਤੇ ਅਸੀਂ ਤਾਂ ਇੱਕੋ ਹੀ ਵਾਰ ਆ ਜਿਹੜਾ ਉਹ ਕਰਦੇ ਹੁੰਦੇ ਹਾਂ, ਦੂਸਰਾ ਵਾਰ ਆ ਜਿਹੜਾ ਦੁਸ਼ਮਣ ਉਹਦੇ ਕੀਤਾ ਨੀ ਕਦੇ, ਹੁਣ 3 ਵਾਰ ਆ ਜਿਹੜੇ ਉਹ ਤੇਰੇ ਹਨ। ਸਤਿਗੁਰੂ ਨੇ ਕਹਿੰਦੇ, ਸਤਿਗੁਰੂ ਤੇ ਸਾਰਾ ਦਿਲ ਲਾ ਕੇ ਸਾਰਾ ਜ਼ੋਰ ਲਾ ਕੇ ਲਲਾ ਬੇਗ ਨੇ ਵਾਰ ਕੀਤਾ। ਵਾਰ ਬੜਾ ਖਤਰਨਾਕ ਸੀ, ਜਦੋਂ ਦਲਬਾਰ ਘੋੜਾ ਸੀ ਜਿਹੜਾ, ਇਸ ਨੇ ਆਪਣੇ ਜੰਗੀ ਤਰੀਕੇ ਦੇ ਨਾਲ ਅਗਲੇ ਪੌੜ ਚੁੱਕੇ ਹਨ ਤੇ ਲਲਾ ਬੇਗ ਦੇ ਘੋੜੇ ਦੇ ਮੱਥੇ ਦੇ ਨਾਲ ਇਸ ਤਰ੍ਹਾਂ ਲਾਉਣ ਲੱਗੇ ਹੈ। ਵਾਰ ਸੀ ਜਿਹੜਾ ਉਹ ਦਲਬਾਰ ਘੋੜੇ ਦੇ ਧਾਉਣ ਉੱਤੇ ਹੋ ਗਏ ਹੈ, ਘੋੜਾ ਫੱਟੜ ਹੋ ਗਏ ਹੈ। ਮਹਾਰਾਜ ਕਹਿਣ ਲੱਗੇ, ਉਹ ਕਰੋ ਕਿਸਾਨ ਨੂੰ ਕਹਿਣ ਲੱਗੇ, ਦੂਸਰਾ ਘੋੜਾ ਜਿਹੜਾ ਗੁਰਬਾਹ ਘੋੜਾ ਲਿਆਓ, ਇਸ ਨੂੰ ਉੱਥੇ ਛੱਡਿਆ, ਇਹ ਸ਼ਹੀਦੀ ਪ੍ਰਾਪਤ ਕਰੇਗਾ। ਹੁਣ ਬੇੜੀ ਦੇ ਥੱਲੇ ਉਹ ਇਹ ਜਿੱਥੇ ਦੂਸਰਾ ਘੋੜਾ ਵੱਧਾ ਸੀ ਉੱਥੇ ਲਿਜਾ ਕੇ ਇਸ ਨੂੰ ਛੱਡਿਆ ਤੇ ਜਿਹੜਾ ਗੁਰਬਾਹ ਘੋੜਾ ਸੀ ਉਹ ਉਦਾਸ ਹੋ ਗਿਆ ਆਪਣੇ ਵੀਰ ਨੂੰ ਵੇਖ ਕੇ ਤੇ ਸਿੱਖ ਗਏ ਹਨ। ਉਹਨਾਂ ਨੇ ਥਾਪੇ ਦਿੱਤੇ ਗੁਰਬਾਗ ਨੂੰ ਤੇ ਚੜ ਜੰਗ ਦੇ ਵਿੱਚ, ਪਰ ਉਹ ਅੱਖਾਂ ਵਿੱਚੋਂ ਨੀਰ ਡੇਗ ਰਿਹਾ ਸੀ। ਸਿੱਖਾਂ ਨੇ ਆ ਕੇ ਦੱਸਤਾ, ਮਹਾਰਾਜ ਗੁਰਬਾਗ ਹੈ ਜਿਹੜਾ ਜੰਗ ਵਿੱਚ ਆਉਣ ਵਾਸਤੇ ਤਿਆਰ ਨਹੀਂ। ਮਹਾਰਾਜ ਆਪ ਗਏ ਥਾਪੇ ਦਿੱਤੇ, ਕਹਿਣ ਲੱਗੇ, ਗੁਰਬਾਗ ਜਿੱਥੇ ਜੰਗ ਦੀਆਂ ਵਾਰਾਂ ਤੁਹਾਡੇ ਗਾਇਆ ਕਰਨਗੇ, ਇਤਿਹਾਸ ਲਿਖਿਆ ਜਾਊਗਾ, ਉੱਥੇ ਤੇਰੇ ਭਰਾ ਦਾ ਨਾਮ ਵੀ ਜਿਹੜਾ ਉਹ ਚਮਕੇਗਾ। ਮਰਦ ਕਦੇ ਮੈਦਾਨਾਂ ਦੇ ਵਿੱਚ ਹਾਰ ਨਹੀਂ ਮੰਨਦੇ ਹੋਏ ਹੁੰਦੇ, ਘੋੜਾ ਸੀ ਜਿਹੜਾ ਉਸਨੇ ਆਪਣੇ ਕੰਨ ਜਿਹੜੇ ਚੁੱਕੇ ਹਨ। ਸਤਿਗੁਰੂ ਹੋਏ ਘੋੜੇ ਦੇ ਉੱਤੇ ਸਵਾਰ, ਲਲਾ ਬੇਗ ਦੇ ਸਾਹਮਣੇ ਆ ਗਏ ਹਨ। ਮਹਾਰਾਜ ਕਹਿੰਦੇ, ਤੇਰੇ 2 ਵਾਰ ਆ ਜਿਹੜੇ ਲਲਾ ਬੇਗ ਉਹ ਰਹਿੰਦੇ ਆ, ਦੂਜਾ ਵਾਰ ਵੀ ਕਰ। ਇਸ ਨੇ ਸਾਰਾ ਢਿੱਲ ਲਾ ਕੇ ਸਾਰਾ ਜ਼ੋਰ ਲਾ ਕੇ ਮਹਾਰਾਜ ਦੇ ਉੱਤੇ ਦੂਸਰਾ ਵਾਰ ਵੀ

ਅਸੀਂ ਤੂੰ ਸਾਡੇ ਸਿਰ ਹੁਣ ਅਸੀਂ ਵੀ ਨਹੀਂ ਰੱਖਣਾ ਉਹ ਮੇਰੇ ਹੱਥ ਵਿੱਚ ਫੜੀ ਦੇ।

ਹੱਥ ਵਿੱਚ ਖਾਈ ਵੇਖ ਤੇਰੇ ਖੂਹ ਦੀ ਪਿਆਸੀ ਤਲਵਾਰ ਵਰਗੇ

ਸਤਿਗੁਰੂ ਨੇ ਬਣਾਉਣ ਦਾ ਜੰਗ ਸੀ ਜਿੱਤ ਲਿਆ, ਲਲਾ ਬੇਗ ਮਾਰਿਆ ਗਿਆ। ਜਿਹੜੀਆਂ ਬਾਕੀ ਫੌਜਾਂ ਬਚੀਆਂ ਸਨ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਗਈਆਂ। ਫਸਲ ਖਾਨ ਨੂੰ ਮਹਾਰਾਜ ਕਹਿਣ ਲੱਗੇ, ਕਿਉਂ ਕਰਾ ਜਿਹੜੀ ਫੌਜ ਬਚੀ ਹੈ ਇਹਨਾਂ ਨੂੰ ਲਾਹੌਰ ਵਿੱਚ ਲੈ ਜਾ। ਹੁਣ ਸਤਿਗੁਰੂ ਨੇ ਵਰ ਦਿੱਤਾ ਸੀ ਅਸਨ ਖਾਨ ਨੂੰ ਕਿ ਤੈਨੂੰ ਕਾਬਲ ਦਾ ਰਾਜ ਦੇਵਾਂਗੇ। ਲਲਾ ਬੇਗ ਨੇ ਜੰਗ ਵਿੱਚ ਮਾਰੇ ਜਾਣਾ ਹੈ। ਅੱਗੇ ਦਾ ਇਤਿਹਾਸ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੱਥੇ 2 ਮਹੀਨੇ ਫਿਰ ਉਡੀਕਦੇ ਰਹੇ ਵੀ ਸ਼ਾਹਜਹਾਨ ਹੋਰ ਫੌਜਾਂ ਘੱਲੇਗਾ, ਪਰ ਉਹ ਨਹੀਂ ਆਇਆ। ਸਤਿਗੁਰੂ ਇੱਥੋਂ ਚੱਲ ਕੇ ਹਥਿਆਰ ਪੁੱਜ ਗਏ ਹਨ, ਜਿੱਥੇ ਇਹ ਘੋੜਾ ਸੀ ਜਿਹੜਾ ਉਹ ਉੱਥੇ ਸ਼ਹੀਦ ਹੋਇਆ। ਗੁਲਬਾਗ ਘੋੜਾ ਦਿਲਬਾਗ ਇੱਥੇ ਸ਼ਹੀਦ ਹੋਇਆ, ਗੁਲਬਾਗ ਉੱਥੇ ਸ਼ਹੀਦ ਹੋਏ ਆ। ਸਤਿਗੁਰੂ ਨੇ ਕਹਿੰਦੇ ਉਹ ਨਿਸ਼ਾਨਾ ਸੀ ਜਿਹੜਾ ਇਸ ਘੋੜੇ ਦੇ ਉੱਤੇ ਪਾਇਆ, ਜਿਹੜਾ ਮੁਗਲਾਂ ਦੀ ਪੱਟੀ ਵਿੱਚ ਮੁਗਲਾਂ ਨੇ 2 ਨਿਸ਼ਾਲੇ ਆ ਜਿਹੜੇ ਉਹ ਖੋੜੇ ਸੀ, ਤੇ ਬਹਾਦਰ ਬਿਧੀ ਚੰਦ ਆ ਜਿਹੜਾ ਉਹ ਗੁਰੂ ਦੇ ਅਮਾਨਤ ਗੁਰੂ ਕੋਲੇ ਲਿਆਇਆ ਸੀਗਾ। ਕਹਿੰਦੇ ਇੱਕ ਘੋੜਾ ਦਿਲਬਾਗ ਉੱਤੇ ਪਾਇਆ ਸਤਿਗੁਰੂ ਨੇ ਇਹ ਨਿਸ਼ਾਲਾ, ਇੱਕ ਕਹਿੰਦੇ ਗੁਲਬਾਗ ਉੱਤੇ ਪਾਇਆ ਹੈ। ਇੱਥੋਂ ਚੱਲ ਕੇ ਸਤਿਗੁਰੂ ਅੱਗੇ ਚਲੇ ਗਏ ਹੈ ਸੁਧਾਰ, ਜਿੱਥੇ ਸਤਿਗੁਰੂ ਇੱਕ ਆਵਾਜ਼ ਵੱਜੀ ਹੈ ਵੀ ਗੁਲਬਾਗ ਹੈ ਜਿਹੜਾ ਮਹਾਰਾਜ ਆਪਣੀਆਂ ਫੌਜਾਂ ਨੂੰ ਕਹਿਣ ਲੱਗੇ ਹੈ, ਜਿੱਥੋਂ ਗੁਲਬਾਗ ਹੈ ਜਿਹੜਾ ਉਹ ਨੰਗਾ ਹੋ ਗਿਆ। ਇੱਥੋਂ ਦਾ ਪਿਆਰ ਦਾ ਕਹਿੰਦੇ ਚੌਧਰੇ ਸੀ ਫੇਰ ਸੀ, ਉਸਨੇ ਗਰੀਬ ਸਿੱਖ ਨੂੰ ਸੁਖਾ ਦਿੱਤਾ। ਇਹ ਬੜਾ ਕੀਮਤੀ ਨਿਸ਼ਾਲਾ ਜਿਹੜਾ ਘੋੜੇ ਉੱਤੇ ਪਾ ਕੇ ਉਸਨੂੰ ਦਫਨਾਇਆ, ਜੇ ਤੂੰ ਕੱਢ ਲਿਆਵੇਂ ਤੇ ਮੈਂ ਤੈਨੂੰ ਜਿੰਨੀ ਰਕਮ ਕਹੇਗਾ ਮੈਂ ਦੇ ਦੇਵਾਂਗਾ। ਉਹ ਗਰੀਬ ਬੰਦਾ ਸੀ ਲਾਲਚ ਵਿੱਚ ਆ ਕੇ ਕੱਢ ਲਿਆ। ਸਤਿਗੁਰੂ ਆਏ ਹਨ ਇੱਥੇ ਫਿਰ ਵਾਪਸ ਤਿਆਰ। ਮਹਾਰਾਜ ਕਹਿਣ ਲੱਗੇ ਇਸ ਘੋੜੇ ਨੂੰ ਨੰਗਾ ਕਰਨ ਵਾਲਿਆ ਤੂੰ ਵੀ ਨੰਗਾ ਭੁੱਖਾ ਹੀ ਰਹੇਗਾ ਤੇ ਤੂੰ ਵਸੇਗਾ ਨਹੀਂ ਇੱਥੇ। ਕਹਿੰਦੇ ਕੋਈ ਵੀ ਸੇਠ ਆ ਜਿਹੜੇ ਇੱਥੇ ਦੁਕਾਨ ਪਾ ਕੇ ਕੋਈ ਹੁਣ ਤੱਕ ਬੈਠ ਨਹੀਂ ਸਕਦਾ ਗਾ। ਆਓ ਆਪਾਂ ਇਹ ਇਤਿਹਾਸ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਸੁਣੇ ਆ। ਸਭ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ। ਬਹੁਤ ਸਾਰੀਆਂ ਬੀਬੀਆਂ ਭੈਣਾਂ ਭੈਣਾਂ ਧੀਆਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਵੀ ਅਰਦਾਸ ਹੋਈ ਹੈ। ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਾਰੀਆਂ ਸੰਗਤਾਂ ਸਭ ਆਏ ਪਏ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ

0: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਹਾਸਾ ਨਾਮ ਮੇਰਾ ਆਧਾਰੋ
1: ਸਤਿ ਸੋਹਣਾ ਆਏ

ਸ਼ਕਤੀ ਦਾ ਸਾਗਰ ਤੇ ਸ਼ਕਤੀ ਦਾ ਸਾਗਰ ਤੇ ਸੋਹਣਾ ਤੋਂ ਪਵਿੱਤਰ ਹੈ ਸ਼ਕਤੀ ਦਾ ਸਾਗਰ ਤੇ ਸ਼ਕਤੀ ਦਾ ਸਾਗਰ ਤੇ ਸੋਹਣਾ ਤੋਂ ਪਵਿੱਤਰ ਹੈ ਸ਼ਕਤੀ ਦਾ ਸਾਗਰ ਤੇ ਸ਼ਕਤੀ ਦਾ ਸਾਗਰ ਤੇ ਸੋਹਣਾ ਤੋਂ ਪਵਿੱਤਰ ਹੈ ਸ਼ਕਤੀ ਦਾ ਸਾਗਰ।

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਭ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੀਆਂ ਸੰਗਤਾਂ ਸਭ ਆਏ ਭਾਏ ਆਪਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦਾ ਇਤਿਹਾਸ ਹੈ ਜਿਹੜਾ ਉਹ ਲੜੀਵਾਰ ਸੁਣ ਰਹੇ ਸੀ। ਹੁਣ ਆਪਾਂ ਢਾਡੀ ਜੱਥੇ ਪਾਸੋਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ ਸ਼ਹੀਦੀ ਦੇ ਕਾਰਨ ਜਿਹੜੇ ਆਪਾਂ ਦੁਪਹਿਰ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ, ਸ਼ਹੀਦਾਂ ਦਾ ਇਤਿਹਾਸ ਲੜੀਵਾਰ ਇਤਿਹਾਸ ਹੈ ਜਿਹੜਾ ਸੰਗਤਾਂ ਸੁਣ ਰਹੀਆਂ ਹਨ। ਸ਼ਹੀਦੀ ਦਾ ਕਾਰਨ ਜਿਹੜਾ ਉਹ ਕਈ ਸੁਭਾ ਬੇਨਤੀ ਕੀਤੀ ਸੀ ਵੀ ਪ੍ਰਿਥੀ ਚੰਦ ਹੈ ਜਿਹੜਾ ਇਹ ਵੀ ਬੜਾ ਕੁਨਿਸ਼ਟ ਬੰਦਾ ਸੀ ਸਤਿਗੁਰੂ ਨੂੰ, ਜਿਸਨੇ ਸਾਰੇ ਮੱਥਾ ਨਹੀਂ ਟੇਕਿਆ ਤੇ ਇਹ ਦੁਖੀ ਸੀ ਗੁਰੂ ਘਰ ਦਾ ਤੇ ਮਿੱਠਾ ਪਿਆਰਾ ਵੀ ਬਹੁਤ ਰਹਿੰਦਾ ਸੀ। ਹੁਣ ਇਹ ਚੁਗਲੀਆਂ ਕਹਿੰਦੇ ਕਰਦਾ ਪ੍ਰਿਥੀ ਚੰਦ ਦੀਵਾਨ ਚੰਦੋ ਨੂੰ ਬੜੀਆਂ ਚੁੱਕਾਂ ਦਿੰਦੇ। ਦੀਵਾਨ ਚੰਦੋ ਦੇ ਘਰੇ ਸਤਿਗੁਰੂ ਗਏ ਹਨ। ਆਪਾਂ ਸੁਭਾ ਸਤਿਗੁਰੂ ਠੰਡਾ ਵਰਤਾਉਣ ਵਾਲੇ ਹੁਣ ਇਹਨਾਂ ਨੂੰ ਧਮਕੀਆਂ ਦੇ ਰਹੇ ਹੈ। ਕਹਿਣ ਲੱਗਿਆ ਸਤਿਗੁਰੂ ਹੁਣ ਵੇਖੋ ਤੁਹਾਡੇ ਸਾਹਮਣੇ ਦੇਗਾ ਉੱਭਰ ਰਹੇ ਹੈ, ਤਵੀ ਹੈ ਜਿਹੜੀ ਇਹ ਤਪ ਕੇ ਲਾਲ ਹੋ ਗਈ ਹੈ। ਹੁਣ ਤੁਸੀਂ ਜੇ ਨਾ ਮੰਨੇ ਬਾਦਸ਼ਾਹ ਦਾ ਆਖਾ ਮੇਰਾ ਆਖਾ ਤੇ ਤੁਹਾਡਾ ਪਹਿਲਾ ਕਦਮ ਪੁੱਟੋਗੇ ਦੂਜਾ ਕਦਮ ਪੁੱਟੋਗੇ ਇਹ ਸੱਤੇ ਕਵੀ ਤੇ ਹੋਵੇਗਾ। ਸਤਿਗੁਰੂ ਭਾਣਾ ਮੰਨਣ ਵਾਲੇ ਪ੍ਰਿਥੀ ਦੀ ਗੱਲ ਕਰ ਰਹੇ ਸੀ।

ਮੇਰੇ ਕੋਲੇ ਸ਼ਬਦ ਪੜਿਆ ਕਰੋ ਤੇ ਰੁੱਠ ਕੇ ਸਤਿਗੁਰੂ ਦੇ ਨਾਲ ਚਲੇ ਗਏ ਸੀ। ਬਾਬਾ ਬੁੱਢਾ ਜੀ ਗਏ, ਉਹ ਨਹੀਂ ਮੰਨੇ ਤੇ ਸਤਿਗੁਰੂ ਫਿਰ ਆਪ ਗਏ ਉਹਨਾਂ ਦੇ ਕੋਲੇ, ਕਹਿਣ ਲੱਗੇ ਚਲੋ ਕੀਰਤਨ ਕਰੋ। ਇਹਨਾਂ ਨੇ ਮਹਾਰਾਜ ਨੂੰ ਵੀ ਜਵਾਬ ਦੇਤਾ। ਸਤਿਗੁਰੂ ਕਹਿਣ ਲੱਗੇ ਤਾਂ ਕੋੜੀ ਬੰਦੇ ਹੈ ਕਿ ਆਖਾਂ ਨਹੀਂ ਮੰਨਦੇ, ਚਰਖੀ ਚਾਹੁੰਦੇ ਚੁੱਕ ਵਿੱਚ ਆ ਗਏ ਹੈ। ਤੇ ਜਦੋਂ ਸਤਿਗੁਰੂ ਨੇ ਇਹ ਆਖਿਆ ਨਾ, ਕਹਿੰਦੇ ਇਹਨਾਂ ਨੂੰ ਕੋਲ ਹੋਣਾ ਸ਼ੁਰੂ ਹੋ ਗਏ। ਹੁਣ ਚਰਖੀ ਚੰਦ ਸੀ ਜਿਹੜਾ, ਉਹਦੇ ਕੋਲੇ ਤਾਂ ਕੋਈ ਬੰਦਾ ਜਾਂਦਾ ਨੀ ਸੀ, ਸੰਗਤ ਨਹੀਂ ਸੀ ਜਾਂਦੀ ਸੀ। ਉਹਦੇ ਕੋਲੇ ਪੈਸਾ ਮਾਇਆ ਜਿਹੜੀ, ਇਹ ਕਿੱਥੋਂ ਹੋਣੀ ਸੀ? ਬੜੇ ਦੁਖੀ ਹੋ ਗਏ। ਇਹਨਾਂ ਦੀਆਂ ਘਰ ਵਾਲੀਆਂ ਕਹਿਣ ਲੱਗਿਆ ਵੀ ਅਸੀਂ ਜਾ ਕੇ ਅੰਮ੍ਰਿਤਸਰ ਸਾਹਿਬ, ਉੱਥੇ ਗੁਰੂ ਕੇ ਦਰਸ਼ਨ ਹਰਿਮੰਦਰ ਸਾਹਿਬ ਦੇ ਵਿੱਚ ਅਸੀਂ ਕੀਰਤਨ ਕਰਦੇ ਹਾਂ, ਤੁਸੀਂ ਰਹੋ, ਗੁਰੂ ਕੋਲੋਂ ਮਾਫੀ ਮੰਗੋ ਜਾ ਕੇ। ਕਹਿੰਦੇ ਗੁਰੂ ਦਾ ਸ਼ਬਦ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਜਿਹੜਾ ਇਹਨਾਂ ਸੱਤੇ ਪਰਵੰਡੇ ਨਾਲ ਸਾਡੀ ਸੁਲਾਹ ਕਰਵਾਵੇਗਾ ਨਾ, ਤੇ ਉਹਦਾ ਮੂੰਹ ਸੁਰਕਾਲਾ ਕਰਕੇ ਉਸ ਨੂੰ ਖੋਤੇ ਦੇ ਉੱਤੇ ਚੜਾਇਆ ਜਾਵੇਗਾ। ਬੜੇ ਇਕੱਲੇ ਸ਼ਬਦ ਸੀ ਜਿਹੜੇ। ਹੁਣ ਕੀ ਕੀਤਾ ਜਾਵੇ? ਕਿਸੇ ਸਿੱਖ ਸੇਵਕ ਨੇ ਕਿਹਾ, ਭਾਈ ਤੁਸੀਂ ਇਉਂ ਕਰੋ, ਭਾਈ ਲੱਥੇ ਕੋਲੇ ਸੱਚਾ ਪਰਪਕਾਰੀ ਹੈ, ਇਹ ਕਾਰਜ ਤੁਹਾਡਾ ਸੁਲਾਹ ਵਾਲਾ ਜਿਹੜਾ ਉਹ ਕਰ ਸਕਦਾ, ਹੋਰ ਕੋਈ ਸਿੱਖ ਨਹੀਂ ਕਰ ਸਕਦਾ। ਇਹ ਕਹਿੰਦੇ ਗਏ ਹਨ ਭਾਈ ਲੱਥਾ ਜੀ ਪਾਸ, ਤੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਵੀ ਅਸੀਂ ਬੜੇ ਪਾਪੀ ਬੰਦੇ ਹਾਂ, ਸਤਿਗੁਰੂ ਨੂੰ ਮੋੜ ਦਿੱਤਾ ਤੇ ਗੁਰੂ ਘਰ ਦੇ ਵਿੱਚੋਂ ਆ ਗਏ ਹਾਂ, ਸਾਡੀ ਸੁਲਾਹ ਕਰਾਓ। ਤੇ ਭਾਈ ਲੱਦਾ ਪਰਪਕਾਰੀ ਕਹਿਣ ਲੱਗਿਆ, ਚਲੋ ਕਰਾ ਦਿੰਦੇ ਹਾਂ। ਕਹਿੰਦੇ ਜੀ ਉਹਨਾਂ ਨੇ ਜਿਹੜੇ ਹੁਕਮ ਕੀਤਾ ਉਹਨਾਂ ਨੇ ਉਹ ਬੜਾ ਕਰੜਾ ਹੈ, ਉਹਦੇ ਤੇ ਵੀ ਵਿਚਾਰ ਕਰ ਲੋ। ਕਹਿੰਦੇ ਕੀ ਕਿਹਾ ਹੈ ਸਤਿਗੁਰੂ ਨੇ ਕਿ ਜਿਹੜਾ ਸਾਡੇ ਨਾਲ ਸੁਲਾਹ ਕਰਾਵੇਗਾ ਸੱਤੇ ਬਲਵੰਦੇ ਦੀ, ਤੇ ਉਸ ਦੇ ਉਸ ਨੂੰ ਉਹਦਾ ਮੂੰਹ ਸਿਰ ਕਾਲਾ ਕਰਕੇ ਉਹਨੂੰ ਖੋਤੇ ਤੇ ਚੜਾਇਆ ਜਾਊਗਾ। ਭਾਈ ਲੱਦਾ ਪਰਪਕਾਰੀ ਸੀ, ਉਸਨੇ ਕਿਹਾ ਲਓ ਇਹ ਕੀ ਗੱਲ ਹੈ, ਕਹਿੰਦਾ ਤੁਸੀਂ ਖੋਤਾ ਲਿਆਓ, ਤੇ ਇਸ ਨੇ ਆਪੇ ਮੂੰਹ ਸਿਰ ਸੀ ਜਿਹੜਾ ਉਹ ਕਾਲਾ ਕਰ ਲਿਆ, ਖੋਤੇ ਤੇ ਚੜ ਗਏ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਆਏ ਹਨ, ਤੇ ਸ਼ਹਿਰ ਦੇ ਵਿੱਚ ਦੇ ਹਰਿਮੰਦਰ ਸਾਹਿਬ ਵਾਲੇ ਤੁਰੇ ਆਉਂਦੇ ਹੈ, ਨਿਆਣੇ ਮਗਰ ਲੱਗ ਪਏ ਤੇ ਕਹਿੰਦੇ ਪਹਿਲਾਂ ਭਾਈ ਲੱਦਾ ਪਰਪਕਾਰੀ ਜਾ ਰਹੇ ਹੈ, ਸਿਆਣੇ ਮੰਦੇ ਮੰਦੇ ਵਿਚਾਰਾਂ ਕਰਨ ਲੱਗੇ ਹਨ। ਆਖਿਰ ਉੱਥੇ ਆ ਗਏ ਦਰਸ਼ਨੀ ਡਿਉੜੀ ਦੇ ਅੱਗੇ, ਸਤਿਗੁਰੂ ਨੇ ਹਰਿਮੰਦਰ ਸਾਹਿਬ ਸੁਣਿਆ ਕਿ ਭਾਈ ਲੱਦਾ ਪਰਪਕਾਰੀ ਆ ਰਹੇ ਹੈ, ਤੇ ਕਹਿੰਦੇ ਸੰਗਤ ਨੇ ਕਿਹਾ, ਸਤਿਗੁਰੂ ਨੂੰ ਦੱਸਦਾ ਵੀ ਭਾਈ ਲੱਦਾ ਪਰਪਕਾਰੀ ਆ ਰਹੇ ਹੈ, ਸੱਤੇ ਬਰਵੰਡੇ ਦੀ ਸੁਲਾਹ ਕਰਵਾਉਣ ਵਾਸਤੇ ਆ ਰਹੇ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਲੱਦੇ ਨੂੰ ਜਿਹੜਾ ਹੁਕਮ ਕੀਤਾ ਸੀਗਾ ਕਿ ਜਿਹੜਾ ਇਹਨਾਂ ਦੇ ਨਾਲ ਸੁਲਾਹ ਕਰਾਵੇਗਾ ਉਹਦਾ ਮੂੰਹ ਸਿਰ ਕਾਲਾ ਕਰਕੇ ਖੋਤੇ ਤੇ ਚੜਾਇਆ ਜਾਊਗਾ। ਤੇ ਸੰਗਤਾਂ ਵਿੱਚੋਂ ਆਵਾਜ਼ ਆਏ, ਭਾਈ ਲੱਦਾ ਪਰਪਕਾਰੀ ਦਾ ਸਤਿਗੁਰੂ ਪਹਿਲਾਂ ਹੀ ਮੂੰਹ ਸਿਰ ਕਾਲਾ ਕਰਕੇ ਤੇ ਖੋਤੇ ਉੱਤੇ ਬੈਠਾ ਹੁੰਦਾ। ਸਤਿਗੁਰੂ ਵੇਖੋ, ਮੁਕਤੀਆਂ ਜੁਗਤੀਆਂ ਮੰਨਣ ਵਾਲੇ ਸਤਿਗੁਰੂ ਛੇਤੀ ਛੇਤੀ ਤੁਰ ਕੇ ਭਾਈ ਲੱਦਾ ਦੇ ਕੋਲੇ ਗਏ ਹਨ, ਉਹਨਾਂ ਨੂੰ ਕੋਥੇ ਦੇ ਉੱਤੋਂ ਲਾਇਆ, ਛਾਤੀ ਨਾਲ ਲਾ ਲਿਆ। ਸਤਿਗੁਰੂ ਕਹਿਣ ਲੱਗੇ, ਜਿਹੜਾ ਭਾਈ ਲੱਦੇ ਦਾ ਮੂੰਹ ਵੇਖੂਗਾ ਨਾ, ਉਹ ਸਿੱਧਾ ਹੀ ਸੁਰਗਾਂ ਨੂੰ ਜਾਊਗਾ। ਸ਼ਕਤੀਆਂ ਤੇ ਭਗਤੀਆਂ ਵਰਤਾਉਣ ਵਾਲੇ, ਠੱਠ ਵਰਤਾਉਣ ਵਾਲੇ ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਪਹਿਲਾ ਕਦਮ ਪੁੱਟੇ ਹੈ, ਦੂਜਾ ਕਦਮ ਪੁੱਟਿਆ, ਸੱਤੀ ਤਵੀ ਉੱਤੇ ਚੌਂਕੜਾ ਮਾਰ ਕੇ ਬੈਠ ਗਏ ਹਨ। ਉਸ ਸਮੇਂ ਦਾ ਨਕਸ਼ਾ ਜਿਹੜਾ ਇੱਕ ਸ਼ਹਿਰ ਨੇ ਬੜਾ ਸੁੰਦਰ ਖਿੱਚਿਆ ਹੈ, ਉਹਨੇ ਕਿਹਾ ਲੈ ਮੁਸੱਬਰਾ ਖਚ ਤਸਵੀਰ ਐਸੀ ਜਿਹੋ ਜਿਹੀ ਤੈਨੂੰ ਅੱਜ ਦੱਸੀ ਜਾਵੇ, ਹੋਵੇ ਸਖਤ ਦੁਪਹਿਰ ਤੇ ਸਖਤ ਵੇਲਾ, ਸੂਰਜ ਕਹਿਰ ਵਾਲੇ ਤੀਰ ਦੱਸੀ ਜਾਵੇ, ਡਾਢੇ ਧੁੱਪਦੇ ਡਾਢਿਆਂ ਧੱਫਿਆਂ ਤੋਂ ਡਰਦਾ ਹੋਇਆ ਪਰੇਸ਼ਾਨਾਂ ਵੀ ਨੱਸੀ ਜਾਵੇ, ਸ਼ੀਰ ਚੰਦਰੇ ਚੰਦੂ ਦੀ ਅੱਗ ਹਾਏ, ਤੇਜ ਬਿਜਲੀਆਂ ਦੇ ਨਾਲੋਂ ਨੱਸੀ ਜਾਵੇ, ਐ ਪਰ ਜਾ ਸਦਕੇ ਮੇਰਾ ਗੁਰੂ ਅਰਜਨ ਸੱਤੀ ਤਵੀ ਉੱਤੇ ਬੈਠਾ ਹੱਸੀ ਜਾਵੇ। ਸਤਿਗੁਰੂ ਉਸ ਸਮੇਂ ਦਾ ਨਕਸ਼ਾ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ?

ਚੰਦੋ ਦੇ ਨਾਂ ਕੋਲੇ ਕਿਸੇ ਸਹੇਲੀ ਨੇ ਜਾ ਕੇ ਦੱਸਿਆ, ਭੈਣੇ ਤੇਰਾ ਸਹੁਰਾ ਜਿਹੜਾ ਬੜਾ ਜ਼ੁਲਮ ਕਰ ਰਿਹਾ। ਸਤਿਗੁਰੂ ਕੱਤੀ ਤਵੇ ਤੇ ਅਡੋਲ ਬੈਠੇ ਹਨ। ਇਹ ਜਾ ਕੇ ਦੱਸਿਆ ਕਿਉਂ ਇਹਦੀ ਨੌਵਾਂ ਜਿਹੜੀ ਉਹ ਗੁਰੂ ਘਰ ਦੀ ਸੇਵਾਦਾਰ ਸੀ। ਚੰਦੂ ਆ ਜਿਹੜਾ ਇਹ ਪਾਪੀ ਬੰਦਾ ਸੀਗਾ। ਕਹਿੰਦੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਹਨ ਤੇ ਕਹਿੰਦੇ ਕਿਸੇ ਸਹੇਲੀ ਨੇ ਜਾ ਕੇ ਇਹ ਦੱਸਿਆ ਇਹਦੀ ਨੌ ਕੋਲੇ ਦਰਸ਼ਨਾਂ ਨੂੰ ਆਉਣ ਲੱਗੀ ਹੈ। ਇਹਦੀ ਨੌ ਚੰਦੂ ਦੀ ਦਰਸ਼ਨਾਂ ਨੂੰ ਆਉਣ ਲੱਗਿਆ ਬੇਨਤੀ ਕੀਤੀ ਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਹਮੇਸ਼ਾ ਠੰਡਾ ਵਰਤਾਉਂਦੇ ਰਹੇ ਤੇ ਕਦੇ ਘਬਰਾਏ ਨਹੀਂ। ਇੱਕ ਵਾਰੀ ਘਬਰਾਏ ਜਦੋਂ ਕਹਿੰਦੇ ਅਸਮਾਨੀ ਘੋੜੇ ਦੀਆਂ ਆਂਦਰਾਂ ਸੀ ਜਿਹੜੀਆਂ ਟੁੱਟ ਗਈਆਂ। ਸਤਿਗੁਰੂ ਗੰਗਾ ਨੂੰ ਵਿਆਹਣ ਵਾਸਤੇ ਗਏ ਨਾ ਜਦੋਂ ਮਾਹੋਂ ਪਿੰਡ ਦੇ ਵਿੱਚ, ਤੇ ਇਹ ਪਿੰਡ ਵਾਲਿਆਂ ਨੇ ਇੱਥੇ ਚੌਧਰੀ ਰਹਿੰਦੇ ਸੀ ਸ਼ਾਹ ਤੇ ਫਿਰੋਜ, ਉਹਨਾਂ ਨੇ ਚੁੱਕ ਦਿੱਤੇ ਮਾਤਾ ਪਿਤਾ ਨੂੰ, ਰਿਸ਼ਤੇਦਾਰਾਂ ਨੂੰ, ਸਭ ਭੈਣ ਭਰਾਵਾਂ ਨੂੰ। ਕਹਿੰਦੇ ਤੁਸੀਂ ਬਹੁਤ ਜ਼ੁਲਮ ਕਰ ਰਹੇ ਹੋ, ਇਹ ਜਿਹੜੀ ਗੰਗੇ ਹੈ ਕੁੜੀ ਹੈ ਇਸ ਨੂੰ ਤੁਸੀਂ ਸਾਧਾਂ ਨੇ ਲੜ ਲਾਏ ਜਾਂਦੇ ਹੋ, ਇਹ ਪਤਾ ਮੁੰਡਾ ਕਮਾਊ ਆ ਜਾਂ ਨਹੀਂ ਕਮਾਊ, ਇਹ ਚੰਗੀ ਗੱਲ। ਇਹ ਚਾਹੁੰਦੇ ਸੀ ਵੀ ਗੰਗਾ ਦਾ ਰਿਸ਼ਤਾ ਜਿਹੜਾ ਇਹ ਸਾਡੇ ਘਰ ਹੋਵੇ। ਤੇ ਇਹਨਾਂ ਨੇ ਕਿਹਾ ਫਿਰ ਕਿਵੇਂ ਕਰੀਏ, ਸ਼ਾਹ ਤੇ ਫਿਰੋਜ ਨੂੰ ਪੁੱਛੀਏ। ਉਹ ਕਹਿੰਦਾ ਜਨ ਵਾਪਸ ਮੋੜਦੇ ਹੋ, ਵੱਖੋ ਵੱਖਰੀਆਂ ਦਲੀਲਾਂ ਹੋਈਆਂ। ਕਹਿੰਦੇ ਇਸ ਤਰ੍ਹਾਂ ਨਾ ਮੋੜੋ, ਤੁਸੀਂ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਆਖੋ ਵੀ ਸਾਡੇ ਇੱਕ ਰਿਵਾਜ ਹੈ, ਇਹ ਰਿਵਾਜ ਇਹਦਾ ਤੁਸੀਂ ਪੂਰਾ ਕਰ ਦਿੱਤਾ ਤੇ ਫਿਰ ਤਾਂ ਗੰਗਾ ਨੂੰ ਵਿਆਹ ਕੇ ਲੈ ਜਾਓ, ਤੇ ਨਹੀਂ ਤੁਹਾਨੂੰ ਵਾਪਸ ਜਾਣਾ ਪਊਗਾ। ਕਹਿੰਦੇ ਕੀ ਰਿਵਾਜ ਹੈ? ਕਹਿੰਦੇ ਜੀ ਜਿਹੜਾ ਲਾੜਾ ਹੋਵੇ ਨਾ, ਵਿਆਹੰਦੜ ਹੋਵੇ, ਉਹ ਘੋੜੇ ਦੇ ਉੱਤੇ ਚੜ ਕੇ ਘੋੜਾ ਤੇਜ ਦੌੜਾ ਕੇ ਤੇ ਕਿੱਲਾ ਅਸੀਂ ਗੱਡ ਦਿੰਦੇ ਹਾਂ, ਉੱਥੇ ਪਿੰਡ ਦਾ ਰਿਵਾਜ ਹੈ ਕਹਿੰਦੇ ਸਾਡਾ, ਤੇ ਉਹ ਕਿੱਲਾ ਜੇ ਤਾਂ ਫਰਸ਼ੇ ਨਾਲ ਨੇਜੇ ਨਾਲ ਪੱਟ ਕੇ ਲੈ ਜਾਵੇ ਨਾ ਵਿਆਹੰਦੜ, ਫਿਰ ਤਾਂ ਅਸੀਂ ਉਸ ਨੂੰ ਕਹਿੰਦੇ ਵਿਆਹ ਦੇ ਦਿੰਦੇ ਹਾਂ, ਕਹਿੰਦੇ ਜਿੰਨਾ ਅਸੀਂ ਵਾਪਸ ਮੋੜ ਦਿੰਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ, ਇਹ ਚੌਧਰੀਆਂ ਦੇ ਰਹਿ ਦੇ ਨਾਲ ਸ਼ਾਹ ਦੇ ਫਿਰੋਜ ਦੇ ਨਾਲ ਕਹਿੰਦੇ ਕਿਵੇਂ ਕਿੱਲਾ ਕੱਢੀਏ। ਇਹਨਾਂ ਨੇ ਕਿਹਾ ਵੀ ਕਿੱਲਾ ਕੱਢਣ ਦੀ ਲੋੜ ਨਹੀਂ, ਉਹਦਾ ਪੱਟਿਆ ਜਾਊਗਾ। ਬਾਰ ਬਾਰ ਇੱਕ ਜੰਡ ਖੜਾ ਸੀ, ਉਸ ਨੂੰ ਮਿਸਤਰੀ ਨੂੰ ਸੱਦ ਕੇ ਆਸੇ ਪਾਸੇ ਉਸ ਨੂੰ ਤੱਚ ਕੇ ਕੁਹਾੜੇ ਦੇ ਨਾਲ ਤੇ ਕਿੱਲੇ ਦੀ ਸ਼ਕਲ ਬਣਾ ਲਈ ਤੇ ਉਸ ਦੇ ਉੱਤੇ ਹੰਗ ਨੂੰ ਫੇਰ ਕੇ ਕਹਿੰਦੇ ਲਓ ਜੀ ਹੁਣ ਤੇ ਹਰ ਗੋਬਿੰਦ ਇਹ ਗੁਰੂ ਅਰਜਨ ਸਾਹਿਬ ਇਸ ਨੂੰ ਪੱਟਣ ਜਾ ਕੇ ਨਾਰਾ ਪੱਟੇ, ਨੇਜਾ ਇਸ ਨੂੰ ਦੇ ਦਿੰਦੇ ਆ ਤੇ ਫਿਰ ਘੋੜਾ ਜਿਹੜਾ ਉਹ ਤੇਜ ਦੁੜਾ ਕੇ ਜਾਵੇ। ਇਹ ਜੇ ਤਾਂ ਕਿੱਲਾ ਦਿੱਤਾ ਪੱਟ ਤੇ ਫਿਰ ਤਾਂ ਅਸੀਂ ਕੁੜੀ ਆ ਜਿਹੜੀ ਵਿਆਹ ਦੇਵਾਂਗੇ, ਨਹੀਂ ਬਰਾਤ ਨੂੰ ਵਾਪਸ ਮੁੜਨਾ ਪਊਗਾ। ਹੁਣ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਸ਼ਸਤਰ ਵਿਦਿਆ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਸਿਖਾਈ ਸੀ, ਉਹਨਾਂ ਨੇ ਵਰਸ਼ਾ ਤੇ ਜਿਹੜਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਫੜਾ ਦਿੱਤਾ ਅਤੇ ਆਖਤਾ ਲੋ ਸਤਿਗੁਰੂ ਤੁਸੀਂ ਉਹ ਕਿੱਲਾ ਨਾ ਜਿਹੜਾ ਮੇਰਾ ਬੜੇ ਤੇਜ ਘੋੜਾ ਦੌੜਾ ਕੇ ਉਸ ਨੂੰ ਪੱਟਣਾ। ਸਤਿਗੁਰੂ ਘੋੜੇ ਉੱਤੇ ਹੋਏ ਅਸਮਾਨੀ ਘੋੜੇ ਤੇ ਹੋਏ ਸਵਾਰ ਹੋਰੋਂ ਘੋੜਾ ਜਿਹੜਾ ਭਜਾ ਕੇ ਲਿਆਏ, ਮਹਾਰਾਜ ਨੇ ਉਹਦੇ ਵਿੱਚ ਨੇਜਾ ਜਾ ਕੇ ਮਾਰਿਆ ਜਦੋਂ ਤੇ ਘੋੜਾ ਤੇਜ ਦੌੜਾ ਕੇ ਲਿਜਾਣ ਲੱਗੇ ਹੈ। ਸਤਿਗੁਰੂ ਨੇ ਇਸ ਤਰ੍ਹਾਂ ਉਹ ਸਾਰੀਆਂ ਜੜਾਂ ਸੀ ਜਿਹੜੀਆਂ ਪੱਟੀਆਂ ਗਈਆਂ, ਜਦੋਂ ਉੱਪਰ ਨੂੰ ਜੜਾਂ ਲਗਾਏ ਨੇਜੇ ਦੇ ਉੱਤੇ, ਇਹ ਸਾਰਾ ਜੜਾਂ ਦੇ ਜਿਹੜਾ ਦਰਸ਼ ਪੱਟਿਆ ਗਿਆ ਜੜਾਂ ਤੋਂ, ਤੇ ਅਸਮਾਨੀ ਘੋੜਾ ਸੀ ਉਸ ਤੋਂ ਇੰਨਾ ਭਾਰ ਸਿਆ ਨਾ ਗਿਆ, ਉਹਦੀਆਂ ਆਂਦਰਾਂ ਟੁੱਟ ਗਈਆਂ, ਘੋੜਾ ਡਿੱਗ ਪਿਆ। ਸਤਿਗੁਰੂ ਕੋਲੇ ਬੈਠ ਕੇ ਬੜੇ ਉਦਾਸ ਹੋਏ। ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਸ਼ਾਹ ਤੇ ਫਿਰੋਜ ਤੁਹਾਡਾ ਖੁਰਾ ਰਹੁ ਨਾ ਖੋਜ। ਸਤਿਗੁਰੂ ਨੇ ਉਹਨਾਂ ਨੂੰ ਕਹਿਤਾ ਵੀ ਤੁਹਾਡਾ ਖੁਰਾ ਖੋਜ ਨਹੀਂ ਇੱਥੇ ਰਹੂਗਾ ਹੁਣ ਵੀ। ਕਹਿੰਦੇ ਜਿਹੜੇ ਉਹਨਾਂ ਦਾ ਕੋਈ ਹੈ ਕੋਈ ਇੱਥੇ ਉਹਨਾਂ ਦਾ ਬੰਦਾ ਜਿਹੜਾ ਇਸ ਪਿੰਡ ਦੇ ਵਿੱਚ ਨਹੀਂ ਰਹਿੰਦਾ ਗਾ। ਤੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਸਲਾਹ ਦਿੱਤੇ ਸੀ, ਤੇ ਫਿਰ ਸਤਿਗੁਰੂ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਕਹਿੰਦੇ ਮਾਂ ਮਾਰੇ ਕਰਤਾਰ ਵਿੱਚ ਵੱਸਦੇ ਝੂਠੇ,
ਛੇ ਜਿਨ੍ਹਾਂ ਦੇ ਟੋਪੀਆਂ ਹੱਥ ਫੜ ਲਏ ਠੂਠੇ। ਮਹਾਰਾਜ ਕਹਿੰਦੇ ਇਸ ਪਿੰਡ ਮਹਾਂ ਦੇ ਵਿੱਚ ਕਹਿੰਦੇ ਮਹਾਮਾਰੀ ਪਊਗੀ, ਇਹ ਪਿੰਡ ਹੈ ਜਿਹੜਾ ਉਜੜ ਜਾਊਗਾ, ਇਸ ਪਿੰਡ ਦੇ ਲੋਕ ਆ ਜਿਹੜਾ ਉਹਨਾਂ ਦੇ ਸਿਰਾਂ ਦੇ ਟੋਪੀਆਂ ਹੋਣਗੀਆਂ, ਹੱਥਾਂ ਦੇ ਠੂਠੇ ਹੋਣਗੇ ਤੇ ਮੰਗਦੇ ਫਿਰਨਗੇ। ਕਹਿੰਦੇ ਹਰ ਹਾਂ, ਜਿਹੜੀ ਗੰਗਾ ਦੀ ਭੈਣ ਸੀ ਇਹ ਸਤਿਗੁਰੂ ਦੇ ਕੋਲੇ ਆਏ। ਕਹਿਣ ਲੱਗੀ, ਸਤਿਗੁਰੂ ਆਹ ਜਿਹੜਾ ਮੇਰਾ ਪਿੰਡ ਹੈ, ਇਸ ਪਿੰਡ ਦੇ ਧੀਆਂ ਨੂੰ ਮਾਪੇ ਬੜੇ ਪਿਆਰੇ ਹੁੰਦੇ ਹੈ, ਪਿੰਡ ਬੜੇ ਪਿਆਰੇ ਹੁੰਦੇ ਹੈ। ਹਰ ਹਾਂ, ਕਹਿਣ ਲੱਗੀ ਸਤਿਗੁਰੂ ਨੂੰ, ਲਾਹੌਰ ਵਿਆਹੀ ਹੋਈ ਸੀ ਇਹ। ਕਹਿਣ ਲੱਗੇ, ਸਤਿਗੁਰੂ ਇਹ ਜਿਹੜੇ ਵਚਨ ਹੈ ਨਾ, ਇਹ ਤੁਸੀਂ ਵਾਪਸ ਲਓ। ਸਤਿਗੁਰੂ ਕਹਿਣ ਲੱਗੇ, ਚੰਗਾ ਵਾਪਸ ਲੈ ਲੈਣੇ ਆ। ਸ਼ਾਹ ਤੇ ਫਿਰੋਜ਼ ਵਾਲਾ ਵਚਨ ਆ, ਇਹ ਨੀ ਵਾਪਸ ਹੋਣਾ। ਤੇ ਜਿਹੜੇ ਹੱਥਾਂ ਵਿੱਚ ਠੂਠੇ ਫੜਨੇ, ਸਿਰਾਂ ਤੇ ਟੋਪੀਆਂ ਜਿਹੜੀਆਂ ਇਹ

ਤਾਂ ਕੋਲੇ ਆ ਕੇ ਇੱਕ ਸਹੇਲੀ ਹੈ ਜਿਹੜੀ ਉਹ ਦੱਸਣ ਲੱਗੀ ਹੈ ਇਹ ਕਹਿਣ ਲੱਗੀ ਹੈ ਬਣਾ ਤੁਹਾਡੇ ਜੱਥਾ ਕਿਉਂ ਬਿਆਨ ਕਰਦਾ ਹੈ।

0: ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮਾਂ ਵਿੱਚ ਜਾਣ ਪਾਉਂਦੇ ਕਤੇ ਹੋਏ ਗਿਆਨ ਗਿਆਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਹੈ ਤਾਂ ਸਾਰੀਆਂ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ, ਪਰ ਤਤ ਸਿਆਣਿਆਂ ਨੇ ਕਦ ਆਖਿਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਨੇ। ਜਿਹੜੀਆਂ ਕੌਮਾਂ ਵਿੱਚ ਸ਼ਹੀਦ ਪੈਦਾ ਹੁੰਦੇ ਹੈ ਉਹ ਕੌਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ। ਸ਼ਹੀਦੀਆਂ ਦੀ ਰੁੱਤ ਹੈ ਜਿਹੜੀ, ਇਹ ਵੀ ਕਦੇ ਕਦੇ ਆਉਂਦੀ ਹੈ। ਜਿਹੜੀਆਂ ਕੌਮਾਂ ਵਿੱਚ ਸ਼ਹੀਦ ਨਾ ਹੋਣ ਉਹ ਕੌਮਾਂ ਬੁਝਦਿਲ ਹੋ ਜਾਂਦੀਆਂ, ਡਰਪੋਕ ਹੋ ਜਾਂਦੀਆਂ। 2.5 ਲੱਖ ਸ਼ਹੀਦ ਹੈ ਜਿਹੜਾ ਉਹ ਸਿੱਖ ਕੌਮ ਹੈ ਜਿਹੜੀ, ਇਸ ਦੇ ਵਿੱਚੋਂ ਹੋਇਆ ਕਿ ਕੁਰਬਾਨੀ ਹੈ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ, ਉਹਨਾਂ ਨੇ ਸਾਨੂੰ ਇਹ ਗੁਰਤੀ ਦਿੱਤੀ ਹੈ। ਸੋ ਆਓ ਅਸੀਂ ਸਾਰੀਆਂ ਸੰਗਤਾਂ ਦੇ ਬਹੁਤੇ ਬਹੁਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਬੈਠ ਕੇ ਗੁਰੂ ਦਾ ਇਤਿਹਾਸ ਹੈ ਜਿਹੜਾ ਸੁਣਿਆ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Pithe darshan thakur tum saranai aaya, utar gayo mere man ka sansa jab te darshan aaya, jaisa sune

ਜਦ ਸੀਰਾ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਸ ਦਿਨ ਤੋਂ ਮਹਾਰਾਜ ਦੀ ਮੂਰਤ ਹਿਰਦੇ ਵਸੀ। ਧਿਆਨ ਦਿਓ, ਮਹਾਰਾਜ ਦੀ ਮੂਰਤ ਹਿਰਦੇ ਵਸਾਲੀ, ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪਦੀ ਹੈ, ਸਤਿਗੁਰਾਂ ਦੀ ਮੂਰਤ ਹਿਰਦੇ ਵਸ ਗਈ, ਯਾਦ ਕਰਦੀ ਹਰ ਸਮੇਂ ਮਹਾਰਾਜ। ਸਮਾਂ ਲੰਘਦਾ ਗਿਆ, ਪੀਰ ਬੁੱਧੂ ਸ਼ਾਹ ਉਹਦੇ ਘਰ ਵਾਲੀ ਬੀਬੀ ਨਸੀਰਾਂ ਤੇ ਨਸੀਰਾਂ ਦਾ ਭਰਾ ਸੀ ਸੈਦ ਖਾਂ ਜਰਨੈਲ। ਇੱਕ ਵਾਰੀ ਕਹਿਲੂਰ ਦੇ ਵਿੱਚ ਮੀਟਿੰਗ ਹੋਈ, ਮੈਂ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਦੀ ਕੀ ਦਿਖਾ ਸੀ, ਕਿਸੇ ਨੇ ਕਾਹਦਾ ਝਗੜਾ ਸੀ। ਉਹ ਰਾਜੇ ਮਹਾਰਾਜੇ ਵੇਖ ਕੇ ਚੱਲ ਨਹੀਂ ਸੀ ਸਕਦੇ। ਕਹਿਲੂਰ ਵਿੱਚ ਰਾਜੇ ਬੈਠੇ ਇਕੱਠੇ ਹੋਏ, ਜਿਵੇਂ ਮੰਤਰੀਆਂ ਦੀ ਮੀਟਿੰਗ ਹੁੰਦੀ ਹੈ ਨਾ, ਰਾਜਿਆਂ ਦੀ ਮੀਟਿੰਗ ਹੁੰਦੀ ਸੀ ਪਹਿਲੇ ਸਮੇਂ। ਕਹਿਲੂਰ ਵਿੱਚ ਮੀਟਿੰਗ ਰੱਖੀ ਗਈ, ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਹੋ ਰਿਹਾ ਹੈ। ਇੱਕ ਆਇਆ ਪਹਿਰੇਦਾਰ, ਇੱਕ ਆਇਆ ਸੂਈਆ, ਉਹਦੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ, ਸੂਹ ਲੈ ਕੇ ਆਇਆ। ਕੀ ਆ ਕੇ ਕਹਿਣ ਲੱਗਾ, ਇੱਥੇ ਬੈਠੇ ਹੋ ਇੰਨੇ ਜਣੇ ਇਕੱਠੇ ਹੋਏ, ਜਿੰਨੇ ਤੁਸੀਂ ਅੱਜ ਇਕੱਠੇ ਹੋਏ ਹੋ, ਸੈਂਕੜੇ ਗਿਣਤੀ ਤੁਹਾਡੀ ਹੋਰ ਹੋ ਜਾਵੇ, ਪਰ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦੇ। ਕਿਉਂ? ਜਾ ਕੇ ਵੇਖੋ ਤੇ ਸਹੀ, ਆਨੰਦਪੁਰ ਸਾਹਿਬ ਦੀ ਧਰਤੀ, ਰੌਣਕਾਂ ਲੱਗ ਗਈਆਂ, ਸਤਲੁਜ ਦੇ ਕੰਢੇ ਤੇ ਮਰ ਨੇ ਆਨੰਦਪੁਰ ਬਣਾਇਆ। ਆ ਕੇ ਸੂਈਏ ਨੇ ਖਬਰ ਦਿੱਤੀ, ਕੀ ਆਖਿਆ ਸੀ, ਸਾਰੇ ਪੜ੍ਹਿਓ ਗੱਜ ਕੇ, ਰਾਜੇ ਮਹਾਰਾਜੇ ਸਾਰੇ ਬੈਠੇ ਨੇ ਤੇ ਸੂਈਏ ਨੇ ਆਨੰਦਪੁਰ ਦੀ ਖਬਰ ਸੁਣਾਈ। ਆ ਕੇ ਕੋਈ ਹੀਲਾ ਕਰੋ ਭਾਈ, ਗੁਰੂ ਗੋਬਿੰਦ ਸਿੰਘ ਦੀ ਤਾਕਤ ਤੇ ਵੱਧਦੀ ਜਾ ਰਹੀ, ਲੜਾਈ ਸੱਚ ਝੂਠ ਦੀ ਸਿਰ, ਹੋਰ ਗੱਲ ਕੁਛ ਵੀ ਨਹੀਂ।

ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਖੰਡ। ਉੱਥੇ ਗਤਕਾ ਖੇਡਣ ਸੂਰਮੈ ਹੱਥ ਫੜ ਕੇ ਖੰਡੇ, ਕੀ ਵਿਰੋਧਤਾ ਸੀ ਕਿਸੇ ਦੀ? ਬਸ ਸੱਚ ਸੁਣ ਨਹੀਂ ਸਕਦੇ, ਵੇਖ ਨਹੀਂ ਸਕਦੇ। ਲੜਾਈ ਸੱਚ ਝੂਠ ਦੀ ਈਰਖਾ ਕਰਨੀ ਸ਼ੁਰੂ ਕਰਤੀ। ਭਰੇ ਦਰਬਾਰ ਵਿੱਚ ਸੋਨੇ ਦੇ ਮੁੱਠੇ ਵਾਲੀ ਤਲਵਾਰ ਰੱਖਤੀ। ਹੈ ਕੋਈ ਐਸਾ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵੇ? ਕੋਈ ਉੱਥੇ 50,000 ਫੌਜ ਦੇਵਾਂਗੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਲਿਆਏਗਾ ਬੰਨ ਕੇ? ਦੱਸੋ ਕਿਹੜਾ? ਸੈਦ ਖਾਂ ਜਰਨੈਲ ਨਸੀਰਾਂ ਦੇ ਭਰਾ ਨੇ ਤਕਰਵਾਨ ਤਲਵਾਰ ਚੱਕ ਲਈ, ਕਹਿੰਦਾ ਮੈਂ ਲਿਆਵਾਂ ਤੁਹਾਡੇ ਕੋਲ, ਕਹਿੰਦਾ ਮੈਂ ਲਿਆਵਾਂਗਾ ਬੰਨ ਕੇ, ਮੈਨੂੰ ਦਿਓ ਆ ਗਿਆ। ਸਾਰਿਆਂ ਨੇ ਆਖਿਆ ਤੂੰ ਕਿਵੇਂ ਲਿਆਏਗਾ, ਤੇਰਾ ਭਰਾ ਵੀ ਅੱਗੇ ਖਤਮ ਹੋ ਗਿਆ। ਕਹਿਣ ਲੱਗਾ ਜੋ ਮਰਜ਼ੀ ਹੋਵੇ, ਮੈਂ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵਾਂਗਾ, 50,000 ਫੌਜ ਕਿਤੇ ਥੋੜ੍ਹੀ ਹੁੰਦੀ। ਕਹਿੰਦੇ ਠੀਕ ਹੈ। 50,000 ਫੌਜ ਲੈ ਕੇ ਘੋੜੇ 'ਤੇ ਚੜਿਆ ਜਾਂਦਾ, ਕਹਿੰਦਾ 5-4 ਦਿਨਾਂ ਦੀ ਗੱਲ ਹੈ, ਬਸ ਮੇਰੇ ਨਾਂ ਦੇ ਡੰਗੇ ਵੱਜਣੇ ਨੇ ਯਾਰ, ਬਸ ਘੋੜੇ 'ਤੇ ਚੜਿਆ। ਪਰ ਕੀ ਪਤਾ ਸਤਿਗੁਰਾਂ ਦੀ ਬਾਣੀ ਦੇ ਵੀ ਜਾਈ ਭਾਵੇ ਬੰਦੇ ਆ, ਹਰਜੂ ਹੰਕਾਰ ਨਾ ਭਾਵੇ ਵੇ।

ਸੈਦ ਖਾਂ ਜਰਨੈਲ 50,000 ਫੌਜਾਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਨਣ ਜਾ ਰਿਹਾ। ਨਸੀਰਾਂ ਦਾ ਪਿੰਡ ਆ ਗਿਆ ਸੰਢੌਰਾ। ਪੀਰ ਬੁੱਧੂ ਸ਼ਾਹ ਜਿੱਥੇ ਦਾ ਰਹਿਣ ਵਾਲਾ ਸੀ, ਕਹਿੰਦਾ ਜਾਂਦੇ ਜਾਂਦੇ ਭੈਣ ਨੂੰ ਮਿਲ ਚੱਲੀਏ। ਭੈਣ ਭਰਾਵਾਂ ਦਾ ਪਹਿਲੇ ਸਮਿਆਂ 'ਚ ਪਿਆਰ ਹੁੰਦਾ ਸੀ, ਅੱਜ ਤੇ ਵਪਾਰ ਹੀ ਰਹਿ ਗਿਆ। ਸਾਡਾ ਅੰਦਰੂਨੀ ਪਿਆਰ ਬਹੁਤ ਘੱਟ ਗਿਆ, ਘੱਟਦਾ ਜਾ ਰਿਹਾ। ਸਾਧ ਸੰਗਤ ਜੀ, ਵਪਾਰ ਦਿਨ ਪਰ ਦਿਨ ਵੱਧਦਾ ਜਾ ਰਿਹਾ। ਉਹ ਕਹਿੰਦੇ ਚਲੋ ਮਿਲ ਚਲੋ ਭੈਣ ਨੂੰ ਜਾਂਦੇ ਜਾਂਦੇ। ਭਰਾ ਫੌਜਾਂ ਨੂੰ ਕਹਿੰਦਾ ਬਾਹਰ ਰੁਕ ਜਾਓ, ਸਾਰੀਆਂ ਫੌਜਾਂ ਬਾਹਰ ਟਕਾਤੀਆਂ, ਆਪ ਭੈਣ ਕੋਲ ਚਲਿਆ ਗਿਆ ਇਕੱਲਾ। ਨਾਲੇ ਕਹਿੰਦਾ ਮੇਰੀ ਭੈਣ ਦੇ ਜਿਹੜੇ ਦੋ ਪੁੱਤਰ ਭਾਵ ਮੇਰੇ ਦੋ ਭਾਣਜੇ ਉਹ ਵੀ ਸ਼ਹੀਦ ਹੋ ਗਏ, ਅਤੇ ਉਹਨਾਂ ਬਾਰੇ ਵੀ ਮੈਂ ਦੋ ਮਿੰਟ ਜਿਵੇਂ ਆਪਾਂ ਲੰਘਦੇ ਲੰਘਦੇ ਅਫਸੋਸ ਕਰ ਚੱਲੀਏ। ਚਲਿਆ ਗਿਆ, ਵੇਖਿਆ ਭੈਣ ਬੈਠੀ ਘਰ, ਉਹਨੂੰ ਕਿਸੇ ਨੇ ਦੱਸਤਾ ਜਾ ਕੇ ਤੇਰਾ ਭਰਾ ਆਇਆ, ਬੜੀਆਂ ਫੌਜਾਂ ਉਹਦੇ ਨਾਲ ਨੇ। ਜਾ ਕੇ ਕਹਿੰਦਾ ਭੈਣ ਜੀ ਮਾੜਾ ਹੋਇਆ। ਕੀ ਮਾੜਾ ਹੋਇਆ? ਤੁਹਾਡੇ ਦੋ ਪੁੱਤਰ ਚਲੇ ਗਏ, ਵਿਛੜ ਗਏ। ਵੀਰਾ ਮਾੜਾ ਨਹੀਂ ਹੋਇਆ, ਮਾੜਾ ਤਾਂ ਹੁੰਦਾ ਜੇ ਮਰਦੇ। ਚੰਗਾ ਹੋਇਆ ਕਿਉਂਕਿ ਮੇਰੇ ਪੁੱਤਰ ਮਰੇ ਨਹੀਂ, ਸ਼ਹੀਦ ਹੋਏ, ਮਾੜਾ ਨਹੀਂ ਹੋਇਆ। ਪੀਰ ਬੁੱਧੂ ਸ਼ਾਹ ਨਸੀਰਾਂ ਨੂੰ ਵਾਰ ਵਾਰ ਉਹ ਕਹਿੰਦੇ ਨਹੀਂ ਕੋਈ ਮਾੜਾ ਨਹੀਂ ਹੋਇਆ, ਸਾਡੀ ਗੱਲ ਛੱਡ, ਤੂੰ ਇਹ ਦੱਸ ਕਿ ਤੂੰ ਇੰਨੀਆਂ ਫੌਜਾਂ ਕਿਉਂ ਲਈ ਫਿਰਦਾ। ਨਸੀਰਾਂ ਕਹਿੰਦੀ ਪੀਰ ਬੁੱਧੂ ਸ਼ਾਹ ਇੰਨੀਆਂ ਫੌਜਾਂ ਕਿੱਧਰ ਲੈ ਕੇ ਚੱਲਿਆ? ਉਹ ਕਹਿੰਦਾ ਬਸ ਭੈਣ ਤੈਨੂੰ ਆਪੇ ਹੀ ਪਤਾ ਲੱਗ ਜੂ, ਥੋੜ੍ਹੇ ਦਿਨਾਂ ਦੀ ਗੱਲ ਹੈ, ਬਸ ਮੇਰਾ ਨਾਂ ਆਪੇ ਹੀ ਚਮਕ ਜਾਣਾ। ਉਹ ਕਹਿਣ ਲੱਗੇ ਇਹੋ ਜਿਹਾ ਕਿਹੜਾ ਕਾਰਨਾਮਾ ਕਰਨਾ ਤੇਰਾ ਨਾਂ ਚਮਕ ਜਾਣਾ, ਬਸ ਥੋੜ੍ਹੇ ਦਿਨਾਂ ਦੀ ਗੱਲ ਹੈ, ਮੇਰੀ ਵੀ ਜੈ ਜੈਕਾਰ ਹੋਊ ਹਰ ਪਾਸੇ। ਨਹੀਂ ਵੀਰਾ ਦੱਸਦੇ ਸੀ ਇਹੋ ਜਿਹਾ ਕਿਹੜਾ ਕਾਰਨਾਮਾ ਕਰਨ ਚੱਲਿਆ? ਭੈਣ ਮੈਂ ਇੰਨੀਆਂ ਫੌਜਾਂ ਲੈ ਕੇ ਚੱਲਿਆ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਉਣਾ। ਹੁਣ ਉਹ ਤੇ ਸਵਾਸ ਸਵਾਸ ਨਾਮ ਜਪਦੀ, ਮਹਾਰਾਜ ਦੀ ਮੂਰਤ ਹਿਰਦੇ ਚ ਵਸੀ ਆ, ਉਹ ਕਹਿੰਦਾ ਉਹਨਾਂ ਨੂੰ ਬੰਨ ਕੇ ਲਿਆਉਣਾ। ਵੀਰਾ ਤੇਰੀ ਮੱਤ ਤੇ ਨਹੀਂ ਮਾਰੀਗੀ ਕਿਤੇ, ਗੁਰੂ ਗੋਬਿੰਦ ਸਿੰਘ ਨੂੰ ਕਿਹੜਾ ਜੰਮਿਆ ਬੰਨਣ ਵਾਲਾ? ਕਹਿਣ ਲੱਗਾ ਵੇਖ ਇੰਨੀਆਂ ਫੌਜਾਂ, ਇੰਨੇ ਹਾਥੀ, ਇੰਨੇ ਘੋੜੇ, ਬੰਨ ਲਿਆਵਾਂਗਾ, ਇਹਨਾਂ ਨੇ ਤੇ ਕਿਸੇ ਨੇ ਨਹੀਂ ਖੜਨਾ ਜਦੋਂ ਮਹਾਰਾਜ ਦੇ ਸਾਹਮਣੇ ਗਏ। ਇਹਨਾਂ ਦੇ ਤਾਂ ਲੱਤਾਂ ਕੰਬਣ ਲੱਗ ਜਾਣਗੀਆਂ ਜਿਹੜੇ ਤੇਰੇ ਵੱਡੇ ਵੱਡੇ ਸੂਰਮੇ ਨੇ, ਤੂੰ ਖੜ ਕੇ ਵਿਖਾ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾਣ ਦੀ ਦੇਰ ਹੈ, ਉਹਨਾਂ ਦੇ ਸਾਹਮਣੇ ਜਾ ਕੇ ਤੇ ਵੱਡੇ ਵੱਡੇ ਕੰਬ ਜਾਂਦੇ ਨੇ। ਫੌਜਾਂ ਦਾ ਮਾਣ ਨਾ ਕਰ, ਮੈਂ ਤੇ ਬੰਨ ਕੇ ਲਿਆਵਾਂਗਾ। ਹਾਂ ਵੀਰਾ ਬੰਨੇਗਾ ਜ਼ਰੂਰ, ਵੀਰਾ ਬੰਨੇਗਾ ਜ਼ਰੂਰ, ਪਰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਬੰਨੇਗਾ, ਗੁਰੂ ਗੋਬਿੰਦ ਸਿੰਘ ਦੇ ਅੱਗੇ ਆਪਣੇ ਹੱਥ ਬੰਨੇਗਾ। ਵੀ ਕਿਰਪਾ ਕਰੋ ਇੱਕ ਵਾਰੀ ਛੱਡ ਕੇ ਹੱਥ ਬੰਨ ਕੇ ਨਿਕਲੇ। ਭੈਣ ਆਪਣੇ ਭਰਾ ਨੂੰ ਸਮਝਾ ਰਹੀ ਹੈ।

ਵੇਖ ਕਿੰਨੀਆਂ ਫੌਜਾਂ ਨੇ, ਕਿੰਨੇ ਹਾਥੀ ਘੋੜੇ ਨੇ, ਇੰਨੇ ਸ਼ਸਤਰ ਨੇ ਮੇਰੇ ਨਾਲ, ਹਕੂਮਤ ਹੈ ਸਾਰੀ ਤੈਨੂੰ, ਰਾਜ ਤੇ ਹਕੂਮਤਾਂ ਦਾ ਮਾਣ ਹੈ, ਤੈਨੂੰ ਰਾਜ ਤੇ ਮਾਣ, ਤੈਨੂੰ ਫੌਜਾਂ ਤੇ ਮਾਣ, ਹਾਥੀ ਘੋੜੇ ਹਕੂਮਤਾਂ ਦਾ ਮਾਣ ਹੈ।

ਤੈਨੂੰ ਫੌਜਾਂ ਤੇ ਮਾਨ ਹੈ, ਬਾਜਾਂ ਵਾਲੇ ਸਤਿਗੁਰਾਂ ਨੂੰ ਆਪਣੇ ਵਾਹਿਗੁਰੂ ਤੇ ਮਾਨ, ਰੱਬ ਤੇ ਮਾਨ, ਤੈਨੂੰ ਜੱਗ ਤੇ ਮਾਨ, ਤੈਨੂੰ ਸੰਸਾਰ ਤੇ ਮਾਨ, ਨਿਰੰਕਾਰ ਤੇ ਮਾਨ। ਤੂੰ ਨਹੀਂ ਜਾ ਸਕਦਾ? ਨਹੀਂ ਭੈਣ, ਮੈਂ ਜਾਣਾ ਹੈ। ਦੇਖਿਆ ਵੀ ਮੰਨਣਾ ਤੈਨੇ ਹੈ ਨਹੀਂ। ਕਹਿੰਦੀ ਵੀਰਾ, ਮੈਨੂੰ ਪਤਾ ਵੀ ਤੂੰ ਮੇਰੀ ਗੱਲ ਤੇ ਮੰਨਣੀ ਹੈ, ਪਰ ਇੱਕ ਗੱਲ ਮੰਨ ਲੈ। ਕਹਿੰਦੇ ਕਿਹੜੀ? ਮੈਂ ਜਾਣਾ ਜ਼ਰੂਰੀ, ਜਿੰਨਾ ਚਿਰ ਮੈਂ ਆਵਾਂ ਨਾ ਘਰ ਰਹੀ ਜਾਈ ਨਾ। ਹਾਂ, ਇਹ ਮੰਨ ਲੈਂਦਾ ਤੇਰੀ ਗੱਲ, ਜਾਂਦਾ ਨਹੀਂ, ਇੱਥੇ ਬੈਠੂ। ਕਹਿੰਦੀ ਮੈਂ ਆ ਜਾਂਦੀ ਹਾਂ ਥੋੜ੍ਹੇ ਚਿਰ। ਨਸੀਰਾਂ ਗਈ ਅਨੰਦਪੁਰ ਸਾਹਿਬ ਪਹੁੰਚ ਸਤਿਗੁਰਾਂ ਦੇ ਕੋਲ ਬੇਨਤੀ ਕਰਨ ਵਾਲਾ। ਸਤਿਗੁਰਾਂ ਨੂੰ ਬੇਨਤੀ ਕੀਤੀ, ਕਹਿੰਦੀ ਮਹਾਰਾਜ ਜੀ, ਸੰਗਤ ਮਿਲ ਰਹੀ ਹੈ, ਲਾਈਨ ਲੱਗੀ, ਸੰਗਤਾਂ ਵਾਰੀ ਵਾਰੀ ਇਕੱਲਾ ਇਕੱਲਾ ਜਾਵੇ, ਮਹਾਰਾਜ ਨੂੰ ਨਮਸਕਾਰ ਕਰੇ। ਜਦੋਂ ਆਈ ਵਾਰੀ, ਮਹਾਰਾਜ ਨੇ ਰੋਕਤਾ ਸਾਰੀ ਸੰਗਤ ਨੂੰ। ਉਹ ਮਾਂ ਆਈ ਹੈ ਜਿਹੜੀ ਮਾਂ ਨੇ ਮੇਰੇ ਵਾਸਤੇ ਦੋ ਪੁੱਤਰ ਸਤਿਕਾਰ ਕਰ ਦਿੱਤੇ। ਨਸੀਰਾਂ ਨੂੰ ਵੇਖਿਆ, ਚਿਹਰਾ ਉਤਰਿਆ ਹੋਇਆ, ਭੈਣ ਨਸੀਰਾਂ ਕਿਆ ਹਾਲ ਹੈ? ਚੁੱਪ ਕਰ ਗਈ। ਕਹਿੰਦੀ ਮਹਾਰਾਜ ਜੀ ਠੀਕ। ਸਤਿਗੁਰਾਂ ਨੇ ਫਿਰ ਪੁੱਛਿਆ, ਕਿਆ ਹਾਲ ਹੈ? ਫਿਰ ਕਹਿੰਦੀ ਮਹਾਰਾਜ ਜੀ ਠੀਕ। ਸਤਿਗੁਰਾਂ ਨੇ ਫਿਰ ਪੁੱਛਿਆ, ਭੈਣ ਨਸੀਰਾਂ ਕਿਆ ਹਾਲ ਹੈ? ਹੁਣ ਕੀ ਦੱਸੇ? ਕਹਿੰਦੀ ਜੀ ਠੀਕ ਹੈ। ਮਹਾਰਾਜ ਨੇ ਆਖਿਆ, ਇਹਨੇ ਦੱਸਣਾ ਨਹੀਂ, ਕਿਵੇਂ ਗੱਲ ਖੇਡੀ? ਇਹ ਖੇਡ ਨਹੀਂ ਸਕਦੀ ਗੱਲ। ਮਹਾਰਾਜ ਨੇ ਫਿਰ ਆਪ ਹੀ ਕਹਿ ਦਿੱਤਾ, ਨਸੀਰਾਂ ਤੇਰੇ ਭਰਾ ਸੂਰਮੇ ਦਾ ਕਿਆ ਹਾਲ? ਅੱਜ ਤੱਕ ਨਹੀਂ ਪੁੱਛਿਆ, ਅੱਜ ਭਰਾ ਦਾ ਹਾਲ ਪੁੱਛਿਆ। ਕਿਆ ਹਾਲ ਹੈ ਸੂਰਮੇ ਦਾ? ਜਦੋਂ ਭਰਾ ਦੀ ਗੱਲ ਕੀਤੀ, ਹੱਥ ਜੁੜ ਕੇ ਕਹਿੰਦੀ ਮਹਾਰਾਜ ਤੁਸੀਂ ਆਪ ਹੀ ਜਾਣੀ ਜਾਣਦੇ ਹੀ ਹੋ,

ਸਭ ਦੇ ਦਿਲਾਂ ਦੀਆਂ ਜਾਣਦੇ ਨੇ, ਭਲੇ ਬੁਰੇ ਕੀ ਪੀਰ ਪਛਾਣ। ਪਤਾ ਸਾਰਾ ਮਹਾਰਾਜ ਨੂੰ, ਇੱਕ ਦਿਨ ਹਿਸਾਬ ਕਿਤਾਬ ਸਾਹਮਣੇ ਆ ਜਾਣਾ। ਚਿੱਤਰ ਗੁਪਤ ਜਦ ਲੇਖਾ ਮੰਗਦੇ ਤੋ ਕੌਣ ਪਰਦਾ ਸਿਰ, ਇੱਕ ਦਿਨ ਹੋਣਾ ਹਿਸਾਬ ਕਿਤਾਬ। ਇੱਕ ਦਿਨ ਸਭ ਕਰਮ ਸਾਹਮਣੇ ਆ ਜਾਣੇ, ਲੁਕੇ ਨਹੀਂ ਰਹਿ ਸਕਦੇ।

0: ਧਾਰਨਾ ਬੋਲਿਓ। ਦੁਨੀਆਂ ਨੂੰ ਠੱਗਣਾ ਸੌਖਾ, ਰੱਬ ਦੇ ਪਿਆਰੇ ਨਹੀਂ ਠੱਗੇ ਜਾਂਦੇ। ਨਾ ਉਹ ਮਰ ਹੈ ਨਾ ਠੱਗੇ, ਜਿਹਨੇ ਕਹਿ ਆਰਾਮ ਵਸਦਾ
1: ਮਨ ਮਾਹੇ।
0: ਦੁਨੀਆਂ ਦੀ ਅੱਖਾਂ 'ਚ ਘੱਟਾ ਪੈ ਜੂ, ਰੱਬ ਦੀਆਂ ਅੱਖਾਂ 'ਚ ਕਿਹੜਾ ਘੱਟਾ ਪੈ। ਉੱਥੇ ਤੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆਂ ਨੂੰ,
1: ਠੱਗਣ ਵਾਲਿਆ
0: ਦੁਨੀਆਂ ਨੂੰ ਠੱਗ ਸਕਦਾ।

ਰੱਬ ਨੂੰ ਕੌਣ ਠੱਗੇਗਾ? ਦੁਨੀਆ ਨੂੰ ਠੱਗਣਾ ਸੌਖਾ ਹੈ, ਸਤਿਗੁਰ ਜਾਣਦੇ ਨੇ ਨਸੀਰਾਂ ਕੀ ਨਹੀਂ। ਮਹਾਰਾਜ ਤੁਹਾਨੂੰ ਪਤਾ ਹੀ ਹੈ, ਮਹਾਰਾਜ ਜੀ ਕਹਿਣ ਲੱਗੇ ਨਸੀਰਾਂ, ਹੁਣ ਕੀ ਕਰੀਏ ਫਿਰ ਆਪਾਂ? ਮੈਂ ਬੇਨਤੀ ਕਰਨ ਆਈ ਹਾਂ ਜੀ, ਕਹਿੰਦੀ ਕੀ ਇੱਕੋ ਭਰਾ ਹੈ ਮੇਰਾ, ਬਾਕੀ ਮੇਰੇ ਪਿਓ ਦੇ ਘਰ ਦਾ ਦੀਵਾ ਜਗਦਾ ਰਹਿਣਾ ਚਾਹੀਦਾ, ਕਿਰਪਾ ਕਰਿਓ ਉਹਨੂੰ ਮਾਰਿਓ ਨੀ। ਮਹਾਰਾਜ ਨੇ ਮਾਰਨਾ ਤਾਂ ਪੈਣਾ, ਜਦੋਂ ਮੇਰਾ ਗਲ ਵੱਢਣ ਆ ਰਿਹਾ ਤਾਂ ਮੈਨੂੰ ਤਾਂ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ। ਕਹਿੰਦੀ ਨਾ ਜੀ ਮਹਾਰਾਜ, ਅੱਬਲ ਤਾਂ ਮਾਰਿਓ ਨਾ, ਜੇ ਮਾਰੋਗੇ ਫਿਰ ਜਿਉਂਦਾ ਕਰ ਦਿਓ ਨੀ, ਜਿਵੇਂ ਪਹਿਲੇ ਸਤਿਗੁਰੂ ਕਰਦੇ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਦੋ ਬੱਚੇ। ਚਲੋ ਪ੍ਰਮਾਣ ਮਿਲਦੇ ਇਤਿਹਾਸ, ਮਹਾਰਾਜ ਜਿਉਂਦਾ ਕਰ ਦਿਓ ਫਿਰ। ਕਹਿੰਦੇ ਨਾ ਸੱਚੇ ਪਾਤਸ਼ਾਹ, ਮੇਰੇ ਬਾਪੂ ਦੇ ਘਰ ਦਾ ਦੀਵਾ ਜਗਦਾ ਰਹਿਣਾ ਚਾਹੀਦਾ, ਮਿਹਰ ਕਰ ਦਿਓ ਮਾਰਿਓ ਨੀ। ਮਹਾਰਾਜ ਕਹਿਣ ਲੱਗੇ ਮੈਂ ਉਹਨੂੰ ਕੁਝ ਕਿਹਾ ਹੀ, ਉਹ ਚੜ੍ਹ ਕੇ ਆਏਗਾ, ਹੁਣ ਜਿਹੜਾ ਆਪ ਹੀ ਚੜ੍ਹ ਕੇ ਆ ਜੇ ਘਰ ਦੇ ਉਹਨੂੰ, ਤਾਂ ਫਿਰ ਚਾਹ ਪਾਣੀ ਛਕਾਉਣਾ ਹੀ ਪਊ, ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ। ਉਹ ਭਾਈ ਜਿਹੜਾ ਚੜ੍ਹ ਕੇ ਆ ਗਿਆ ਉਹਨੂੰ ਤੁਹਾਨੂੰ ਜਲ ਪਾਣੀ ਪੁੱਛਣਾ ਪਏਗਾ। ਕਹਿਣ ਲੱਗੀ ਮਹਾਰਾਜ ਕਿਰਪਾ ਕਰੋ, 14 ਜੰਗ ਮਹਾਰਾਜ ਨੇ ਕੀਤੇ, 14.5 ਮੰਨਦੇ ਹਾਂ ਆਪਾਂ, ਇੱਕ ਦਾ ਹਾਰ ਜਿੱਤ ਦਾ ਪਤਾ ਨਹੀਂ ਲੱਗਾ। 14 ਜੰਗ ਮਹਾਰਾਜ ਨੇ ਕੀਤੇ, ਪਰ ਕਿਤੇ ਚੜ੍ਹਾਈ ਆਪ ਨੇ ਕੀਤੀ, ਜਿਹੜਾ ਘਰ ਆ ਗਿਆ ਉਹਨੂੰ ਜਾਣ ਲੈਣ, ਖੁਦ ਨਹੀਂ ਕਿਤੇ ਚੜ੍ਹਾਈ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਨੇ ਆਖਿਆ ਨਸੀਰਾਂ, ਜਦੋਂ ਉਹ ਚੜ੍ਹ ਕੇ ਆ ਰਿਹਾ ਤਾਂ ਮੈਨੂੰ ਵੀ ਤਾਂ ਕੁਝ ਕਹਿਣਾ ਹੀ ਪਏਗਾ। ਨਹੀਂ ਮਹਾਰਾਜ, ਉਹਨੂੰ ਮਾਰਿਓ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਆਖਿਆ ਨਸੀਰਾਂ, ਵੱਢਾਂਗਾ ਤਾਂ ਜ਼ਰੂਰ ਮੈਂ, ਪਰ ਹੁਣ ਤੇਰੇ ਭਰਾ ਦਾ ਗੱਲ ਨਹੀਂ, ਤੂੰ ਆ ਗਈ ਤੇਰੇ ਭਰਾ ਦੇ ਹੰਕਾਰ ਦਾ ਗੱਲ ਵੱਢ ਦੇ, ਹੋਮੇ ਦਾ ਗੱਲ ਵੱਢ ਦੇ। ਰਾਵਣ ਨੂੰ ਕਿੰਨੇ ਡੋਬਿਆ ਮਾਨ ਨੇ, ਇਹ ਵੀ ਹੰਕਾਰੀ ਬਣ ਕੇ ਆਇਆ ਸੈਦ ਖਾਂ ਜਰਨੈਲ, ਮਾਨ ਸੀ ਅੰਦਰ ਭਰਿਆ ਹੋਇਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨਸੀਰਾਂ ਵੱਢਾਂਗਾ ਜ਼ਰੂਰ, ਉਹਦੇ ਹੰਕਾਰ ਦਾ ਗੱਲ ਵੱਢ ਦਿਆਂਗਾ। ਹੱਥ ਜੋੜੇ ਮੱਥਾ ਟੇਕਿਆ, ਮੈਨੂੰ ਹੁਣ ਪਤਾ ਲੱਗ ਗਿਆ ਵੀ ਮਹਾਰਾਜ ਮਾਰਦੇ ਨੇ, ਖੇਡ ਵਰਤਾ ਦੇਣਗੇ ਕੋਈ ਨਾ ਕੋਈ ਇਹੋ ਜਿਹੀ, ਆਪੇ ਉਹਦਾ ਪਾਰ ਉਤਾਰਾ ਕਰ ਦੇਣਗੇ। ਧਾਰਾ ਆ ਗਈ ਵਾਪਸ, ਜਾਂ ਵੀਰਾ ਹੁਣ ਧਰਿਆ ਜਾ, ਘੋੜੇ 'ਤੇ ਚੜ੍ਹਿਆ ਜਾਂਦਾ ਚੌੜਾ ਹੋਇਆ। ਬਸ ਕਹਿੰਦਾ ਦੋ ਦਿਨਾਂ ਦੀ ਗੱਲ ਹੈ, ਮਹਾਰਾਜ ਗ੍ਰਿਫਤਾਰ ਕਰ ਲੈਣ, ਇਹ ਨਹੀਂ ਪਤਾ ਤੂੰ ਖੁਦ ਆਪ ਹੀ ਸਾਰੀ ਜ਼ਿੰਦਗੀ ਵਾਸਤੇ ਗ੍ਰਿਫਤਾਰ ਹੋ ਜਾਣਾ, ਸਾਰੀ ਜ਼ਿੰਦਗੀ ਵਾਸਤੇ ਉਹਨਾਂ ਦਾ ਸੇਵਾਦਾਰ ਬਣ ਜਾਣਾ। ਗ੍ਰਿਫਤਾਰ ਇੱਕ ਪਿੰਜਰਾ, ਸਜ਼ਾ ਮਿਲਦੀ ਕਹਿੰਦੇ ਫਲਾਣੇ ਨੂੰ ਜੇਲ੍ਹ ਹੋ ਗਈ, ਪਰ ਸਤਿਗੁਰਾਂ ਨੇ ਸਾਨੂੰ ਵੀ ਰਹਿਤ ਦੇ ਪਿੰਜਰੇ 'ਚ ਬੰਦ ਕੀਤਾ, ਰਹਿਤ ਦੇ ਪਿੰਜਰੇ 'ਚ ਗੁਰਸਿੱਖ ਨੂੰ, ਰਹਿਤ ਮਰਿਆਦਾ ਦੇ ਦਾਇਰੇ 'ਚ ਰਹਿਣਾ। ਜਿਹੜਾ ਪੰਛੀ ਪਿੰਜਰੇ 'ਚ ਹੋਵੇ ਨਾ, ਉਹਨੂੰ ਕਿਸੇ ਬਿੱਲੀ ਦਾ, ਉਹਨੂੰ ਕਿਸੇ ਜਾਨਵਰ ਦਾ ਖਤਰਾ ਨਹੀਂ, ਕਿਉਂਕਿ ਪਿੰਜਰਾ ਉਹਦੀ ਰੱਖਿਆ ਕਰਦਾ। ਜੇ ਅਸੀਂ ਰਹਿਤ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਗਏ, ਬਚਪਨ ਤੋਂ ਜਵਾਨੀ ਬੜੇਪਾ ਲੰਘ ਗਿਆ, ਰਹਿਤ ਮਰਿਆਦਾ ਦੇ ਪਿੰਜਰੇ ਵਿੱਚ ਰਹੇ, ਤਾਂ ਸਾਡੇ 'ਤੇ ਵੀ ਜਮ ਦੂਤਾਂ ਦਾ ਅਸਰ ਕੋਈ ਨਹੀਂ। ਰਹਿਤ ਦਾ ਪਿੰਜਰਾ ਬਚਾ ਲੂ ਸਾਨੂੰ, ਨਹੀਂ ਤਾਂ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਬੜੀ ਭੈੜੀ ਮਾਰ ਹੈ ਰਹਿਤ ਮਰਿਆਦਾ ਦੇ ਪਿੰਜਰੇ ਦਾਇਰੇ 'ਚ ਰਹਿਣਾ। ਸੋ ਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਿਆ ਨਾ ਭਾਈ। ਸੋ ਹੰਕਾਰ ਦੇ ਵਿੱਚ ਭਰਿਆ ਹੋਇਆ, ਮਾਣ ਬੜਾ ਹੈ ਪਰ ਮਰਨ ਨੂੰ ਭਾਉਂਦਾ ਨਹੀਂ,

ਤੇਰੇ ਰੁਮਾਲੇ ਧੋਂਦੇ ਨੇ, ਦੇਗ ਵੀ ਧੋਂਦੀ ਹੈ, ਸਭ ਕੁਝ ਪ੍ਰਵਾਨ ਹੈ, ਪਰ ਮਰਨ ਨੂੰ ਮਾਣ ਨਹੀਂ ਪਾਉਂਦਾ। ਹੱਥ ਜੁੜੇ ਤੇ ਪਾਉਂਦੇ ਨੇ ਪਰ ਮਾਣ ਨਹੀਂ ਪਾਉਂਦਾ। ਸਾਧ ਸੰਗਤ ਜੀ ਮੱਥੇ ਟਿਕੇ ਤੇ ਪਾਉਂਦੇ ਨੇ ਪਰ ਮਾਣ ਕੀਤਾ ਨਹੀਂ ਪਾਉਂਦਾ, ਹੰਕਾਰ ਪਾਉਂਦਾ ਨਹੀਂ ਸਤਿਗੁਰਾਂ ਨੂੰ। ਘੋੜੇ ਤੇ ਚੜਿਆ ਜਾਂਦਾ, ਕਹਿੰਦਾ ਥੋੜੇ ਦਿਨਾਂ ਦੀ ਗੱਲ ਹੈ, ਮੇਰੀ ਵੀ ਜੈ ਜੈਕਾਰ ਹੋਣੀ, ਪਰ ਜੈ ਜੈਕਾਰ ਹੁੰਦੀ ਕਿਵੇਂ? ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਨਾਮ ਨਾਲ ਜੈ ਜੈਕਾਰ ਹੁੰਦੀ, ਲੜਾਈਆਂ ਨਾਲ ਜੈ ਜੈਕਾਰ ਹੁੰਦੀ, ਕਿਵੇਂ? ਝਗੜੇ ਕਰਕੇ, ਝਗੜਿਆਂ ਨਾਲ ਜੈ ਜੈਕਾਰ ਨਹੀਂ ਹੁੰਦੀ, ਲੜਾਈਆਂ ਨਾਲ ਜੈ ਜੈਕਾਰ ਨਹੀਂ ਹੁੰਦੀ। ਜੈ ਜੈਕਾਰ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲ। ਮਾਇਆ ਦੀ ਸੋਭਾ ਦੇ ਚਾਰ ਦਿਨ ਵੀ ਹੁੰਦੀ, ਪਰ ਇਸ ਯੁੱਗ ਮੈਂ ਸੋਭਾ ਨਾਮ ਕੀ, ਨਾਮ ਕਰਕੇ ਸੋਭਾ ਹੋਣੀ। ਘੋੜੇ ਤੇ ਚੜਿਆ ਜਾਂਦਾ, ਥੋੜੇ ਦਿਨਾਂ ਦੀ ਗੱਲ ਹੈ, ਬਸ ਗੁਰੂ ਗੋਬਿੰਦ ਸਿੰਘ ਨੂੰ ਬੰਨ ਲੈਣਾ, ਬੰਨ ਕੇ ਗ੍ਰਿਫਤਾਰ ਕਰਕੇ ਪੇਸ਼ ਕਰਾਂਗਾ, ਸਾਰੀ ਦੁਨੀਆਂ 'ਚ ਮੇਰੀ ਜੈ ਜੈਕਾਰ ਹੋਏਗੀ। ਪਰ ਕੀ ਪਤਾ

ਸਾਧ ਸੰਗਤ ਪਹੁੰਚਿਆ ਆਨੰਦਪੁਰ ਸਾਹਿਬ ਦੇ ਕੋਲ, ਅਜੇ ਨੇੜੇ ਕੋਲ ਨਹੀਂ ਗਿਆ, ਥੋੜ੍ਹਾ ਜਿਹਾ ਦੂਰ। ਰਾਤ ਨੂੰ ਕਹਿੰਦਾ ਅੱਜ ਕਰੋ ਆਰਾਮ, ਸਵੇਰੇ ਰਿਉਂਤ ਬਣਾਵਾਂਗੇ, ਅੱਲਾ ਬੋਲ ਦਿਆਂਗੇ, ਇਕੱਠੇ ਹੋ ਗਏ। ਗੁਰੂ ਗੋਬਿੰਦ ਸਿੰਘ ਕੋਲ ਕਿੰਨੀਆਂ ਨੂੰ ਪਹੁੰਚਾਂਗੇ, ਗ੍ਰਿਫਤਾਰ ਕਰ ਲਾਂਗੇ ਆਪਾਂ। ਰਾਤ ਪੈ ਗਈ, ਆਰਾਮ ਕਰਦੇ ਤੇ ਤੰਬੂ ਲਾਏ, ਸਵੇਰ ਹੋਈ, ਦਿਨ ਚੜਿਆ, ਉੱਥੇ ਬੈਠਾ ਹੁੱਕਾ ਪੀ ਰਿਹਾ ਮੰਜੇ 'ਤੇ। ਆਲੇ ਦੁਆਲੇ ਉਹਦੇ ਸਾਰੇ ਬੈਠੇ ਨੇ, ਸਿਪਾਹੀ ਫੌਜਾਂ ਬਿਉਂਟ ਬਣ ਰਹੀ ਹੈ ਵੀ ਕਿਵੇਂ ਆਪਾਂ ਜਾਣਾ, ਕਿੱਧਰ ਦੀ ਜਾਣਾ, ਵਾਪਸ ਕਿੱਧਰ ਦੀ ਆਉਣਾ। ਮਹਾਰਾਜ ਉੱਪਰ ਮਹਿਲ ਦੇ ਚੜ੍ਹੇ, ਕਿਸੇ ਨੂੰ ਨਹੀਂ ਸੀ ਦੇਖਦਾ ਸੈਦ ਕਾਂ, ਪਰ ਮਹਾਰਾਜ ਨੇ ਦੇਖ ਲਿਆ। ਮਹਿਲ ਦੇ ਚੜ੍ਹੇ ਨੇ ਮਹਾਰਾਜ, ਨਜ਼ਰ ਪੈ ਗਈ ਦੁਨੀਆਂ ਦੀ ਨਜ਼ਰ ਉੱਥੇ।

ਗੁਰੂ ਗੋਬਿੰਦ ਸਿੰਘ ਦਾ ਤੀਰ ਹੈ, ਮਹਾਰਾਜ ਦਾ ਤੀਰ ਹੈ, ਕਿਉਂਕਿ ਮਰਦ ਤੀਰ ਦੀ ਪਛਾਣ ਸੀ ਸਵਾ ਤੋਲਾ ਸੋਨਾ ਤੀਰ ਦੇ ਨਾਲ ਲੱਗਿਆ ਹੁੰਦਾ ਸੀ। ਮਹਾਰਾਜ ਨੂੰ ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਸੋਨਾ ਕਾਹਦੇ ਵਾਸਤੇ ਲਵਾਉਂਦੇ ਹੋ, ਅੱਜ ਸੋਨਾ ਲੈ ਲਓ ਅੱਜ ਮਹਿੰਗਾ, ਅੱਜ ਦੇ ਹਿਸਾਬ ਨਾਲ ਅੱਜ ਮਹਿੰਗਾ, ਉਸ ਸਮੇਂ ਦੇ ਹਿਸਾਬ ਨਾਲ ਉਦੋਂ ਵੀ ਮਹਿੰਗਾ ਹੀ ਸੀ। ਮਹਾਰਾਜ ਸੋਨਾ ਕਿਉਂ ਲਵਾਉਂਦੇ ਹੋ? ਮਹਾਰਾਜ ਕਹਿੰਦੇ ਜੇਤੇ ਵੱਜੇ ਤੀਰ, ਜ਼ਖਮੀ ਹੋ ਜਾਏ ਕੋਈ, ਇਹ ਸੋਨਾ ਲਵਾਉਂਦੇ ਹਾਂ ਵੀ ਉਹ ਆਪਣਾ ਵੇਚ ਕੇ ਸੋਨਾ ਅਤੇ ਇਲਾਜ ਕਰਾ ਲਿਆ, ਅਤੇ ਜੇ ਕੋਈ ਮਰ ਜਾਵੇ ਚੜ੍ਹਾਈ ਕਰ ਜੇ ਉਹਦੇ ਕਫਨ ਦਾ ਵੀ ਪ੍ਰਬੰਧ ਹੋ ਗਿਆ। ਕੀ ਕਹਾਂਗੇ, ਮਹਾਰਾਜ ਮਾਰਦੇ ਸੀ ਸਤਿਗੁਰ ਤੇ ਭਲਾ ਕਰਦੇ ਸੀ, ਤਾੜਦੇ ਵੀ ਨਾਲ ਹੀ ਸੀ, ਸਵਾ ਤੋਲਾ ਸੋਨਾ ਤੀਰ ਮਹਾਰਾਜ ਹੈ। ਚਿੱਠੀ ਖੋਲ ਕੇ ਪੜ੍ਹੀ, ਕਹਿੰਦੇ ਸੈਦ ਖਾਂ, ਜੇ ਮੈਨੂੰ ਤੇਰੀ ਮੰਜੀ ਦਾ ਪਾਵਾ ਇੱਥੋਂ ਦਿਸਦਾ ਤੇ ਤੇਰੀ ਛਾਤੀ ਵੀ ਦਿਸਦੀ ਹੈ, ਛਾਤੀ ਵੀ ਦਿਸਦੀ ਹੈ ਮੈਨੂੰ ਤੇਰੀ, ਪਰ ਮੈਂ ਤੈਨੂੰ ਜਾਣ ਕੇ ਦੇ ਤੀਰ ਮਾਰਿਆ। ਦੂਜਾ ਤੀਰ ਆ ਗਿਆ ਦੂਜੇ ਪਾਵੇ, ਤੀਜਾ ਆ ਗਿਆ ਤੀਜੇ ਪਾਵੇ, ਚੌਥਾ ਆ ਗਿਆ ਚੌਥੇ ਪਾਵੇ, ਘੋੜੇ ਤੇ ਚੜ੍ਹੇ ਤੇ ਇਕੱਲੇ ਆ ਗਏ, ਹੱਥ ਜੋੜੀ ਖੜਾ ਹੈ

Claro.

ஆமா.

0: ਘੋੜੇ ਤੇ ਚੜੇ ਨੇ। ਮਹਾਰਾਜ ਨੇ ਆਖਿਆ ਸੈਦ ਖਾਂ ਆਇਆ ਕੱਲਾ ਜੇ ਵਾਰ ਕਰਨਾ ਵਾਰ ਕਰ ਲੈ ਜੇ ਪਿਆਰ ਕਰਨਾ ਤੇ
1: ਪਿਆਰ ਕਰ ਲੈ।
0: ਥੱਲੇ ਆਏ ਵਾਰ ਦਿੱਤੀ ਆਵਾਜ਼ ਸੈਦ ਖਾਂ ਜਰਨੈਲ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ। ਕਹਿੰਦਾ ਮਹਾਰਾਜ ਹੁਣ ਤੇ ਜਿਹੜਾ ਵਾਰ ਹੋਣਾ ਸੀ ਹੁਣ ਦੱਸ ਕਿਰਪਾ ਕਰ ਦਿਓ। ਸਿਰ ਤੇ ਰੱਖਿਆ ਹੱਥ ਹੁਣ ਇੱਥੇ ਇੱਕ ਬੇਨਤੀ ਜ਼ਰੂਰੀ ਪਿਆਰ ਨਾਲ ਸਮਝੀ। ਗੁਰੂ ਗੋਬਿੰਦ ਸਿੰਘ ਵਿੱਚ ਕਿੰਨੀ ਪਾਵਰ ਇੱਕ ਜਰਨੈਲ ਨੂੰ ਮਹਾਰਾਜ ਨੇ ਮਾਲਾ ਫੜਾ ਦਿੱਤੀ। ਉਹ ਤਲਵਾਰ ਚਲਾ ਰਿਹਾ ਜਦੋਂ ਮਾਰ ਦੇ ਕੀਤੇ ਦਰਸ਼ਨ ਸਿਰ ਤੇ ਹੱਥ ਰੱਖਿਆ ਦੂਜੇ ਕੱਪੜੇ ਲਾ ਤੇ ਜਰਨੈਲਾਂ ਨੇ ਤਲਵਾਰ ਛੱਡਤੀ ਸਿੱਟਤੀ ਥੱਲੇ ਮਾਲਾ ਫੜ ਕੇ ਪਹਾੜ ਤੇ ਬਹਿ ਕੇ ਬੰਦਗੀ ਕਰਦਾ ਰਿਹਾ। ਮੁੜ ਕੇ ਤਲਵਾਰ ਹੀ ਨਹੀਂ ਫੜੀ ਇੱਥੇ
1: ਵਾਹਿਗੁਰੂ
0: ਤੇ ਦੂਜੇ ਪਾਸੇ ਇੱਕ ਵੈਰਾਗੀ ਸਾਧ ਜਿਹੜਾ ਮਾਲਾ ਫੇਰਦਾ ਉਹਦੀ ਮਾਲਾ ਛਡਾ ਕੇ ਮਾਰ ਨੇ ਤਲਵਾਰ ਫੜਾ ਦਿੱਤੀ। ਵੈਰਾਗੀ ਨੂੰ ਜਰਨੈਲ ਬਣਾ ਦਿੱਤਾ ਤੇ ਇੱਕ

ਜਰਨੈਲ ਨੂੰ ਸਾਧ ਬਣਾ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਚਪਾਵਰ ਸੀ। ਗੀਤਾ ਉਚਾਰਨ ਕਰਨੀ ਪਈ ਭਗਵਾਨ ਕ੍ਰਿਸ਼ਨ ਨੂੰ। ਅਰਜਨ ਦਾ ਤੇ ਛੱਤਰੀਆਂ ਦੇ ਘਰ ਦਾ ਜਨਮ ਸੀ, ਉਹ ਤੇ ਹੈ ਕਿ ਛੱਤਰੀ ਸੀ। ਗੁਰੂ ਗੋਬਿੰਦ ਸਿੰਘ ਨੇ ਪਤਾ ਨਹੀਂ ਕਿਹੜੀ ਗੀਤਾ ਉਚਾਰੀ ਹੋਏਗੀ, ਇੱਕ ਵਿਰਾਗੀ ਨੂੰ ਤਲਵਾਰ ਚੁਕਾ ਦਿੱਤਾ, ਉਹਦੇ 'ਤੇ ਹਥਿਆਰ ਦੁਬਾਰਾ ਚੁਕਾਉਣ ਵਾਸਤੇ ਅਰਜਨ ਨੂੰ ਕੁਰਸ਼ੇਤਰ ਭਗਵਾਨ ਕ੍ਰਿਸ਼ਨ ਨੂੰ ਬਹੁਤ ਸਮਾਂ ਲੱਗ ਗਿਆ ਸਮਝਾਉਂਦਿਆਂ। ਗੀਤਾ ਉਚਾਰਨ ਕਰਨੀ ਪੈ ਗਈ, ਕਿਤੇ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਏ ਬਚਨ ਨੋਟ ਹੋਏ ਹੁੰਦੇ, ਫਿਰ ਲੱਗਣਾ ਜੀ ਪਤਾ ਵੀ ਉਹ ਕਿਹੜੇ ਬਚਨ ਸਨ ਸਤਿਗੁਰਾਂ ਦੇ। ਇੰਨਾ ਵੀਰ ਰਾਤ ਮਹਾਰਾਜ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਰਨ ਉਪਦੇਸ਼ ਦਿੱਤਾ ਹੈ, ਇੱਕ ਬਰਾਗੀ ਨੂੰ ਤਲਵਾਰ ਚੁਕਵਾਤੀ ਭਗਵਾਨ ਕ੍ਰਿਸ਼ਨ ਨੇ, ਕਿਸ਼ਤਰੀ ਨੂੰ ਚੁਕਵਾਈ ਸੀ ਤਲਵਾਰ, ਉਹ ਵੀ ਸਾਧ ਸੰਗਤ ਹੈ ਵੀ ਕਿਸ਼ਤਰੀ, ਅਤੇ ਮਹਾਰਾਜ ਨੇ ਤਲਵਾਰ ਭਗਵਾਨ ਕ੍ਰਿਸ਼ਨ ਨੇ ਚੁਕਾਉਣ ਵਾਸਤੇ ਗੀਤਾ ਉਚਾਰਨ ਕੀਤੀ ਅਤੇ ਆਪਾਂ ਮੰਨਦੇ ਹਾਂ। ਪਰ ਗੁਰੂ ਗੋਬਿੰਦ ਸਿੰਘ ਨੇ ਵੀ ਉੱਥੇ ਇਹੋ ਜਿਹੇ ਬਚਨ, ਇੱਕ ਇੱਕ ਬਚਨ ਉਹਨਾਂ ਦਾ ਐਸਾ ਸੀ ਜਿਹੜਾ ਸਾਧ ਸੰਗਤ ਜਿਹਦੀ ਕੋਈ ਕੀਮਤ ਨਹੀਂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਕਿਹੋ ਜਿਹੇ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਪਦੇਸ਼ ਦਿੱਤਾ ਹੋਏਗਾ, ਉਹ ਕਿਹੋ ਜਿਹਾ ਢੰਗ ਅਪਣਾਇਆ ਹੋਏਗਾ ਕਿ ਬੈਰਾਗੀ ਨੂੰ ਉਹਨਾਂ ਵਿੱਚ ਪਾਵਰ ਇੰਨੀ ਸੀ ਸਿਰ 'ਤੇ ਹੱਥ ਰੱਖ ਕੇ ਵੀ ਕਿਰਪਾ ਕਰ ਸਕਦੇ। ਐਸੀ ਮਹਾਰਾਜ ਨੇ ਮਿਹਰ ਕੀਤੀ, ਇੱਕ ਬੈਰਾਗੀ ਨੂੰ ਤਲਵਾਰ ਚੁਕਾ ਕੇ ਸਾਧ ਸੰਗਤ ਜੀ ਉਸ ਸਮੇਂ ਮਾਂ ਨੇ ਜਰਨੈਲ ਬਣਾ ਦਿੱਤਾ, ਇੱਕ ਜਰਨੈਲ ਤੋਂ ਤਲਵਾਰ ਫੜ ਕੇ ਮਾਲਾ ਫੜਾ ਕੇ ਸਾਧ ਬਣਾ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੇਡਾਂ ਨੂੰ ਤਾਂ ਉਹੀ ਜਾਣ ਸਕਦੇ ਨੇ, ਅਸੀਂ ਕੀ ਜਾਣ ਸਕਦੇ। ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਉਹਦੀ ਮਹਿਮਾ ਤੇ ਅਗਾਧ ਬੋਧ ਹੈ, ਅਸੀਂ ਅੰਤ ਨਹੀਂ ਪਾ ਸਕਦੇ। ਇਸ ਕਰਕੇ ਜਿੱਥੋਂ ਵਿਚਾਰ ਚੱਲੀ ਸੀ ਤੇਰੇ ਕਵਨ ਕਵਨ ਗੁਣ ਕਹਿ ਸਕਦੇ ਹੋ ਸਾਹਿਬ ਕਵਨ।

ਗੁਰਦੁਆਰਾ ਬਾਜਪਤ ਕਾਮਾ ਗਾਟਾ ਮਾਰੀ ਇੱਥੇ ਦੀਵਾਨ ਕਰਕੇ ਨਾਮ ਹੋਰ ਤਰ੍ਹਾਂ ਦੇ ਨੇ। ਸੋ ਆਪ ਜੀ ਨੂੰ ਪਤਾ ਹੀ ਹੋਏਗਾ ਬਾਜਪਤ ਗੁਰਦੁਆਰਾ ਉੱਥੇ ਦੀਵਾਨ ਨੇ ਅੱਠ ਗਿਆਰਾਂ ਅੱਠ ਵਜੇ ਤੋਂ ਲੈ ਕੇ ਗਿਆਰਾਂ ਵਜੇ ਤੱਕ ਕੱਲ੍ਹ ਦਿਨ ਦਾ ਦੀਵਾਨ ਹੈ, ਰਾਤ ਦਾ ਕੱਲ੍ਹ ਤੋਂ ਬਾਅਦ ਫਿਰ ਇੱਥੇ ਹੀ ਹੈ। ਇਹਨਾਂ ਚੋਂ ਕਿ ਆਪਣੇ ਕੋਲ ਹੈਗੇ ਦੀਵਾਨ ਰਾਤ ਦਾ ਨੇੜੇ, ਆਪਾਂ ਨੇੜੇ ਸੁਣ ਲਵਾਂਗੇ, ਬਹੁਤਾ ਫਰਕ ਨਹੀਂ, ਨੇੜੇ ਹੀ ਨੇ ਸਾਰੇ ਗੁਰਦੁਆਰੇ, 20 ਕਿਲੋਮੀਟਰ ਦੇ ਏਰੀਏ 'ਚ ਹੈਗੇ ਨੇ ਸਾਰੇ। ਅਤੇ ਜਿੱਥੇ ਵੀ ਸਮਾਂ ਹੈ ਸਵੇਰ ਦਾ ਜਾਂ ਰਾਤ ਦਾ, ਸਾਰੀ ਸੰਗਤ ਨੇ ਪਹੁੰਚਣਾ, ਜਿੰਨੇ ਵੀ ਤੇ ਸ਼ਾਮ ਨੂੰ ਸਾਰਿਆਂ ਨੇ ਆਨੰਦ ਮਾਨਣਾ, ਲਾਹਾ ਲੈਣਾ। ਆਪਣੇ ਕੋਲ ਇੱਥੇ ਤਿੰਨ ਦੀਵਾਨ ਬਾਕੀ ਨੇ, ਅੰਮ੍ਰਿਤ ਸੰਚਾਰ ਹੋਣਾ ਜੋ ਕਿ 7 ਤਾਰੀਖ ਨੂੰ ਸ਼ਾਮ 6 ਵਜੇ। ਅਤੇ ਬੇਨਤੀ ਹੈ ਵੱਧ ਤੋਂ ਵੱਧ ਆਪੋ ਆਪਣੇ ਨਾਮ ਇੱਥੇ ਪ੍ਰਬੰਧਕਾਂ ਕੋਲ ਦਰਜ ਕਰਾਓ। ਜਰਨੈਲ 'ਤੇ ਕਿਰਪਾ ਹੋ ਗਈ, ਸ਼ਾਇਦ ਖਾਂ ਚੜ੍ਹ ਕੇ ਆਇਆ ਸੀ, ਕਿੱਡੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ, ਸਾਡੇ 'ਤੇ ਵੀ ਹੋਵੇ ਫਾਇਦਾ, ਅਤੇ ਤਾਂ ਹੀ ਸਾਡਾ ਜੀਵਨ ਬਣੇ ਸੰਗਤ ਵਿੱਚ ਆਉਣਾ ਅਤੇ ਇੱਥੇ ਆ ਕੇ ਆਪਣਾ ਜੀਵਨ ਬਣਾਉਣਾ, ਜੀਵਨ ਜਾਚ ਮਿਲੇ। ਵੀਰਾਂ ਭਰਾਵਾਂ ਨੂੰ ਬੇਨਤੀ, ਪਗਦਾੜੀਆਂ ਰੱਖੋ, ਕਈਆਂ ਦੀ ਤਾਂ ਪਛਾਣ ਹੀ ਨਹੀਂ ਹੁੰਦੀ, ਜਿਹੜੇ ਇੱਥੋਂ ਵਾਲੇ ਨੇ ਉਹਨਾਂ ਦੇ ਨਾਲ ਹੀ ਮਿਲੇ ਹੋਏ, ਪਤਾ ਹੀ ਨਹੀਂ ਲੱਗਦਾ, ਉਹ ਬੋਲੀ ਬੋਲ ਕੇ ਦੱਸਦੇ ਨੇ ਅਸੀਂ ਸਿੰਘ ਹੈ, ਪਰ ਜਿਹਨੇ ਕੇਦਾੜੀ ਰੱਖੀ ਉਹਨੂੰ ਕਹਿਣ ਦੀ ਲੋੜ ਹੀ ਨਹੀਂ, ਪਤਾ ਲੱਗ ਜਾਂਦਾ ਵੀ ਇਹ ਸਿੱਖ ਹੈ, ਇਹ ਸਿੱਖੀ ਨਾਲ ਸੰਬੰਧ ਰੱਖਦਾ, ਇਹਦੇ ਨਾਮ ਮਗਰ ਸਿੰਘ ਲੱਗਿਆ ਹੋਇਆ, ਆਪਣੇ ਆਪ ਹੀ ਪਤਾ ਲੱਗ ਜਾਂਦਾ। ਵੀਰਾਂ ਭਰਾਵਾਂ ਨੂੰ ਬੇਨਤੀ, ਭਾਈ ਆਪਣੀ ਪਹਿਚਾਣ ਨਾ ਗਵਾਓ, ਕਾਇਮ ਕਰੋ, ਮਨ ਬਣਾਓ ਆਪਣੇ, ਦਾੜੀਆਂ ਕੇਸ ਰੱਖ ਲਓ, ਫਿਰ ਹੌਲੀ ਹੌਲੀ ਅੰਮ੍ਰਿਤ ਛਕੋ, ਸੰਗਤ ਕਰਦੇ ਰਹੋ, ਆਪੇ ਰੰਗ ਕੱਢ ਜਾਏਗਾ। ਕਈ ਡਰਦੇ ਦੀਵਾਨ 'ਚ ਨਹੀਂ ਆਉਂਦੇ ਵੀ ਜੇ ਦਾੜੀਆਂ ਸਾਡੀਆਂ ਕੱਟੀਆਂ ਨੇ ਉੱਥੇ ਸਾਡੇ 'ਚ ਤਵਾ ਲੱਗ ਜਾਂਦਾ ਜੀ, ਪਰ ਨਹੀਂ ਭਾਈ, ਸੰਗਤ ਕਰਦੇ ਰਹਿਣਾ ਚਾਹੀਦਾ, ਹੌਲੀ ਹੌਲੀ ਰੰਗ ਕੱਢ ਜਾਂਦਾ, ਉੱਥੇ ਮਹਾਰਾਜ ਕਿਰਪਾ ਕਰਦੇ ਨੇ ਅਤੇ ਹੌਲੀ ਹੌਲੀ ਆਪੇ ਕਿਰਪਾ ਹੋ ਜਾਣੀ, ਜੇ ਸੰਗਤ ਹੀ ਨਾ ਕਰਾਂਗੇ ਤਾਂ ਅੰਗ ਕਿਵੇਂ ਕਰੇਗਾ। ਹੁਣ ਸਾਰੇ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਮਹਾਰਾਜ ਜਾਣੇ ਸਤਿਗੁਰੇ ਸਿੰਘ ਨੇ, ਫਿਰ ਸਾਰਿਆਂ ਨੇ ਨਮਸਕਾਰ ਕਰਕੇ ਸਤਿਗੁਰਾਂ ਤੋਂ ਖੁਸ਼ੀਆਂ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ। ਸਾਰੀ ਸੰਗਤ ਪਿਆਰ ਨਾਲ ਆਨੰਦ ਸਾਹਿਬ 'ਚ ਬੋਲਿਓ, ਕੋਈ ਰਚਨਾ ਵਾਂਝੀ ਨਾ ਰਹੇ, ਆਉਣ ਵਾਲੇ ਸਮੇਂ ਤੋਂ ਸਭ ਨੇ ਲਾਹਾ ਲੈਣਾ। ਰਾਮ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Suhi Mahalla Pehla Kar Satwa Ek Oankar Satgur Prasad Jog Na Khinta Jog Na Danda Jog Na Pasma Chadaiya Jog Na Mundi Mund Madaya Jog Na Singhi Vaiya ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੈ ਜੋਗ ਨਾ ਤੀਰਥ ਨਾਈਐ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਸਤਿਗੁਰ ਭੇਟੈ ਤਾਂ ਸਹਿਸਾ ਟੂਟੈ ਧਾਵਤ ਵਰਜ ਰਹਾਈ ਹੈ ਨਿਝਰ ਝਰੈ ਸਹਿਜ ਧੁਨ ਲਾਗੈ ਘਰ ਹੀ ਪਰਚਾ ਪਾਈ ਹੈ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਨਾਨਕ ਜੀਵਤ ਆਮਰ ਰਹੀ ਹੈ ਐਸਾ ਜੋਗ ਕਮਾਈ ਹੈ ਵਾਜੇ ਬਾਜੋ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ।

ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ ਬੁਝੀ।

ਤਹਰ ਜਪਤਿਆਂ ਉੱਤਮ ਪਦਵੀ ਪਾਈ। ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਈ। ਹਰ ਕੀ ਅਕਥ ਕਥਾ ਸੁਨੋ ਜਨ ਭਾਈ, ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ ਰਹਾਉ। ਰਵਿਦਾਸ ਚਮਾਰ ਪੁਸਤਕ ਕਰੇ ਹਰ ਕੀਰਤ ਨਿਮਖ ਇੱਕ ਗਾਏ। ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਚੀਪਾ ਕਹਿ ਬੁਲਾਏ। ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦੇ ਓਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਏ। ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੂਹੀ ਮਹੱਲਾ ਚੌਥਾ ਤਿਨੀ ਅੰਤਰ ਹਰ ਅਰਾਧਿਆ, ਜਿਨ ਕੋ ਧੁਰ ਲਿਖੇ।

ਪਾਇਓ ਹਰ ਸੇਵਕ ਭਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਈ ਹਰ ਤਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰਤ ਹੈ ਹੋਰਤ ਉਪਾਏ ਹਰ ਧਨ ਕਿਤੈ ਨਾ ਪਾਈ ਹਰ ਰਤਨੈ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੇ ਕੱਚੈ ਕੇ ਵਾਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇ ਹਰ ਮਾਨਕ ਹਰ ਧਨੈ ਨਾਲ ਅੰਮ੍ਰਿਤ ਵੇਲੈ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀ ਐ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕੋ ਉਚੱਕਾ ਨੇੜ ਨਾ ਆਵੇ ਜਮ ਜਾ ਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਬਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੈ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਾਹ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੂ ਹਰ ਆਪ ਹੈ।

ਤਾ ਤੁਦ ਪਹਿ ਆਖ ਸੁਣਾਈ ਹੈ, ਬੁਰਾ ਭਲਾ ਤੁਦ ਸਭ ਕਿਸ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈਐ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੈ, ਬੁਰਾ ਭਲਾ ਤੁਦ ਸਭ ਕਿਸ ਸੂਝੈ, ਤੁਦ ਭਾਵੈ ਤਿਵੈ ਬੁਲਾਵੈ ਰਹਾਉ। ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਨੁੱਖ ਭਗਤ ਕਰਾਈ। ਇਕ ਨਾ ਸਤਿਗੁਰ ਮੇਲ ਸੁਖ ਦੇਵਹਿ, ਇਕ ਮਨਮੁਖ ਧੰਦ ਪਿਟਾ।

ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਪੀਏ ਤਿਸਹਿ ਨਾ ਚੇਤਹਿ ਬੱਪੜੀ ਹਰ ਗੁਰਮੁਖ ਸੂਜੀ ਪਾਈ ਹਉ ਮੈਂ ਰੋਗ ਸਭ ਜਗਤ ਬਿਆਪਿਆ ਤਿਨ ਕਉ ਜਨਮ ਮਰਨ ਦੁੱਖ ਭਾਰੀ

ਇਹ ਕੋ ਕਰਮ ਕਮਾਵੈ ਜਿਹਾ ਤੁਦ ਤੁਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇਕ ਮਨਮੁਖ ਕਰਹਿ ਸੇ ਰੋਵੈ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਦ ਨਿਚਾਣ ਜਨ ਨਾਨਕ ਕਹੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਨ ਰਾਗ ਸੂਈ ਮਹੱਲਾ ਪੰਜਵਾਂ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੈ ਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਮਲ ਰੂਪ ਦ੍ਰਿਸ਼ਟਿਓ ਬਿਨਸਾਯੋ ਕਤਹਿ ਗਯੋ ਉਹ ਕਤ ਤੇ ਆਯੋ ਰਹਾਉ ਜਲ ਤੇ ਉਠਹਿ ਅਨਕ ਤਰੰਗਾ ਕਨਕ ਭੂਖਣ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਹਲ ਪਾਕੇ ਤੇ ਏਕੰਕਾਰਾ ਸਹਿਸ ਘਟਾਮ ਹੈ ਏਕ ਆਕਾਸ ਘਟ ਫੂਟੇ ਤੇ

ਆ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਨ ਮਨਮੁਖ ਦੁੱਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀ ਨਾ ਹੋ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾਂ ਗੁਣਕੰਤ ਪਿਆਰੇ ਸੁਗੜ ਸਰੂਪ ਦਿਆਲ ਮੁਰਾਰੇ ਰਹਾਉ ਸਤ ਸ਼ਿੰਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੈ ਜਾਂ ਫਿਰ ਘਰ ਆਵੈ ਗੁਣ ਕਾਮਣ ਕਰ ਕੰਤ ਰਿਜਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ।

ਤੇਜ ਵਛਾਈ ਸ਼ਰਦ ਅਪਾਰਾ, ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ, ਸੂਹੀ ਮਹੱਲਾ ਪੰਜਵਾਂ ਉਮਕੇ ਉਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਛਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ, ਤਿਨ ਬੇਦਹੀ ਅਰੋ ਧੀਰੈ ਨਿਮਾਨੋ, ਮਿਲ ਸਾਜਨ ਹਉ ਤੁਝ ਕੁਰਬਾਨੋ ਰਹਾਉ, ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ, ਭਈ ਨਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਝਾਗੇ, ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ, ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਜੀ ਤਪਤ ਘਰੈ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ, ਕਹੋ ਨਾਨਕ ਗੁਰ ਭਰਮ ਚਕਾਇਆ, ਜਹ ਦੇਖਾਂ ਤਹ ਪਿਰ ਹੈ ਭਾਈ।

ਕੰਨ ਸੁਣ ਭੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖ ਤੇ ਅੰਧੇ ਛੋੜ ਜਾਹੇ ਝੂਠੇ ਸਭ ਧੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ ਤਉ ਕਿਛ ਪਾਈਐ।

0: कूड़े मोहे लपत लपटाना छोड़ चलिया ता फिर पछताना कृपा निदान नानक कहो करहो दात नाम तेरा जपती दिन रात।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੇ ਕੇ ਉਹਨਾਂ ਦੇ ਗਿਰਦੇ ਵਿੱਚੋਂ ਹੋਮੇ ਦੀ ਮੈਲ ਅਭਿਮਾਨ ਦਾ ਅੰਸ਼ ਨਾਸ਼ ਕਰਨ ਵਾਸਤੇ ਸਤ ਉਪਦੇਸ਼ ਦੇ ਰਹੇ ਨੇ, ਰਾਹ ਦੱਸਦੇ ਨੇ ਵਾਹਿਗੁਰੂ ਦੀ ਸਿਫਤ ਕਰਨ ਦਾ, ਵਾਹਿਗੁਰੂ ਦੀ ਸਲਾਹ ਕਰਨ ਦਾ। ਕੱਲ ਆਪ ਜੀ ਨੇ ਸਵੱਈਆ ਸਰਵਣ ਕੀਤਾ ਸੀ, ਸਤਿਗੁਰਾਂ ਦੀ ਕਿਰਪਾ ਦੁਆਰਾ ਬਾਣੀ ਅਗਾਧ ਬੋਧ ਦੇ ਵਿਚਾਰ ਅਰਥ ਚੱਲ ਰਹੇ ਹਨ। ਅਨਕ ਜੋਲ

ਨਰਕ ਭੋਗਦਾ ਫਿਰਦਾ ਹੈ, ਪਰ ਸਤਿਗੁਰ ਅਰਜਨ ਦੇਵ ਜੀ ਕਹਿੰਦੇ ਹੈ, ਗੁਰਮੁਖ ਪਿਆਰਿਓ, ਪ੍ਰੇਮ ਭਗਤ ਉਧਰ ਐਸੇ ਨਾਨਕ, ਕੱਲ ਤੋਂ ਪ੍ਰੇਮ ਦਾ ਵਿਚਾਰ ਚੱਲ ਰਿਹਾ ਹੈ। ਇਸ ਕੁੰਭੀ ਨਰਕ ਤੋਂ 84 ਲੱਖ ਦੇ ਗੇੜੇ ਤੋਂ ਬਚਣ ਵਾਸਤੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ, ਮੈਨੂੰ ਤਿਆਗ ਕੇ ਹਉਮੈ ਦੇ ਅਸ਼ ਤੋਂ, ਹਉਮੈ ਦੀ ਮਹਿਲ ਤੋਂ ਪਰੇ ਹੋ ਕੇ ਉਸ ਵਾਹਿਗੁਰੂ ਦਾ ਜੋ ਪਿਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹੈ, ਉਸ ਭਗਤੀ ਦੁਆਰਾ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਤੇ ਕਿਸ ਅਵਸਥਾ ਵਿੱਚ ਪੁੱਜ ਜਾਈਦਾ, ਕਰ ਕਿਰਪਾ ਸੰਤ ਆਪ ਕਰਿਓ ਹੈ। ਜੋ ਪ੍ਰੇਮਾ ਭਗਤੀ ਤੱਕ ਪੁੱਜ ਗਏ, ਉਸ ਭਗਤੀ ਦੇ ਆਨੰਦ ਰਸ ਨੂੰ ਮਾਣ ਲਿਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣਾ ਹੀ ਸਰੂਪ ਦੇ ਦਿੰਦਾ ਹੈ, ਆਪਣਾ ਹੀ ਆਪਣੀ ਹੀ ਪਦਵੀ ਬਖਸ਼ ਦਿੰਦਾ ਹੈ। ਹਰ ਹਰ ਜਨ ਦੋ ਇੱਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ, ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨ ਜਾਣੋ ਮਾਨਸ ਦੇਹਾ, ਕਰ ਕਿਰਪਾ ਸੰਤ ਆਪ ਕਰਿਓ ਹੈ। ਕਿਰਪਾ ਕਰ ਦਿੰਦਾ ਹੈ ਉਹਨਾਂ ਉੱਤੇ ਜੋ ਪ੍ਰੇਮਾ ਭਗਤੀ ਤੱਕ ਪੁੱਜ ਜਾਂਦੇ ਨੇ, ਉਹਨਾਂ ਨੂੰ ਸੰਤ ਦੀ ਪਦਵੀ, ਮਹਾਂਪੁਰਖ ਦੀ ਪਦਵੀ, ਜੋ ਸੰਤ ਰਾਮ ਹੈ ਏਕੋ, ਇਹ ਅਵਸਥਾ ਵਿੱਚ ਗੁਰੂ ਪਹੁੰਚਾ ਦਿੰਦਾ ਹੈ। ਇਹ ਉਪਦੇਸ਼ ਗਿਆਨ ਸਰੂਪ ਸ਼ਬਦ ਸਾਨੂੰ ਗੁਰੂ ਅਰਜਨ ਦੇਵ ਜੀ ਬਖਸ਼ ਰਹੇ ਹਨ। ਆਓ ਸ਼ਰਧਾ ਪਿਆਰ ਦੇ ਨਾਲ ਅਗਲੀ ਬਾਣੀ ਸੁਣੀਏ, ਵਿਚਾਰ ਕਰੀਏ, ਇਸ ਸਮੇਂ ਤੋਂ ਵੱਧ ਲਾਹਾ

ਸਤਾਰਾਂ ਹੀ ਭੱਟ ਮਹਾਰਾਜ ਦੇ ਚਰਨਾਂ ਵਿਚ ਆਏ ਨੇ। ਚਾਰ ਵੇਦਾਂ ਦੇ ਸੋਲਾਂ ਅਵਤਾਰ ਤੇ ਸਤਾਰਵਾਂ ਬ੍ਰਹਮਾ ਦਾ ਅਵਤਾਰ ਪਿੱਠਾ ਜੀ। ਜਦੋਂ ਇਹ ਗਿਆਨ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸੁਣਿਆ, ਉਹ ਜਿਸ ਤਾਂਗ ਵਿਚ ਆਏ ਸੀ ਕਿ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਆਪਣਾ ਪਿਛਲੇ ਜਨਮਾਂ ਦਾ ਪ੍ਰਾਸ਼ਚਿਤ ਕਰਨ ਵਾਸਤੇ ਉਹ ਜੋ ਸਰਾਪੇ ਹੋਏ ਸਨ ਉਹ ਪਾਪ ਤਾਰਨ ਵਾਸਤੇ ਢੂੰਡ ਕਰਦੇ ਫਿਰਦੇ ਸੀ, ਜਦੋਂ ਸਤਿਗੁਰ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਗੁਰੂ ਮਹਾਰਾਜ ਦਾ ਇਹ ਉਪਦੇਸ਼ ਸਰਵਣ ਕੀਤਾ ਜੋ ਪਿਛਲੇ ਸਵਈਆਂ ਵਿਚ ਆਪਾਂ ਗੁਰੂ ਦੀ ਕਿਰਪਾ ਦੁਆਰਾ ਸਰਵਣ

0: ਸਤਾਰਾਂ ਹੀ ਭੱਟਾਂ ਨੇ ਹੱਥ ਬੰਨ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ। ਪੜੋ ਜੀ
1: ਗੁਣ ਗੁਣ ਸਮੂਹ ਫਲ ਸਗਲ ਮਨੋਰਥ,
0: ਗੁਣ ਸਮੂਹ ਤੇ ਫਲ ਸਗਲ ਮਨੋਰਥ। ਗੁਣ ਕੀ ਨੇ ਗੁਰਮੁਖ ਪਿਆਰਿਓ? ਜਿਹੜੇ ਸ਼ੁਭ ਗੁਣ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਖਸ਼ੇ ਹਨ, ਵੈਰਾਗ ਹੈ, ਵਿਚਾਰ ਹੈ, ਵਿਵੇਕ ਹੈ, ਗੁਰਸਿੱਖ ਪਿਆਰਿਓ, ਇਹ ਜਿਹੜੀ ਖੱਟ ਸੰਪਤਾ ਸਾਨੂੰ ਬਖਸ਼ੀ ਹੈ ਮਹਾਰਾਜ ਨੇ, ਇਹ ਗੁਣ ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਤੋਂ, ਤੁਹਾਡੇ ਬਚਨਾਂ ਤੋਂ ਸਾਰੇ ਗੁਣਾਂ ਦੀ ਪ੍ਰਾਪਤੀ। ਗੁਣ ਸਮੂਹ ਫਲ ਕੀ ਨੇ ਗੁਰਮੁਖ ਪਿਆਰਿਓ? ਚਾਰ ਫਲ ਨੇ ਧਰਮ, ਅਰਥ, ਕਾਮ, ਮੋਕਸ਼। ਇਹ ਚਾਰ ਫਲ ਨੇ ਪਦਾਰਥ, ਇਹ ਵੀ ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨ ਤੋਂ। ਗੁਣ ਸਮੂਹ ਫਲ ਸਗਲ ਮਨੋਰਥ, ਮਨੋ ਅਰਥ, ਮਨ ਦੀਆਂ ਇੱਛਾਵਾਂ, ਜੋ ਮਨ ਦਾ ਅਰਥ ਇੱਛਾ ਹੋਵੇ ਉਹਨੂੰ ਕਹਿੰਦੇ ਮਨੋਰਥ। ਇਹ ਸਤਿਗੁਰ ਜੀ ਤੁਹਾਡੇ ਦਰਸ਼ਨ ਕਰਨ ਤੋਂ, ਤੁਹਾਡੇ ਬਚਨ ਸਰਵਣ ਕਰਨ ਤੋਂ ਸਾਨੂੰ ਸਾਰੇ ਗੁਣ, ਸਾਰੇ ਫਲ, ਸਾਡੇ ਸਾਰੇ ਮਨ ਦੇ ਮਨੋਰਥ, ਜਿਸ ਆਸਾ ਨੂੰ ਲੈ ਕੇ ਅਸੀਂ ਢੂੰਡ ਕਰਦੇ ਫਿਰਦੇ ਸੀ, ਜਨਮਾਂ ਜਨਮਾਂ ਵਿਚ ਭਟਕਦੇ ਫਿਰਦੇ ਸੀ, ਕਿ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਸਰੂਪ ਸਾਡੀ ਕਲਿਆਣ ਕਰਨਗੇ, ਸਾਡਾ ਜੋ ਪਾਪ ਪ੍ਰਾਸ਼ਚਿਤ ਕਰਨਗੇ ਉਹ ਹੁਣ ਸਾਡੀ ਆਸਾ ਪੂਰਨ ਹੋ ਗਈ ਹੈ। ਤੁਹਾਡੇ ਦਰਸ਼ਨ, ਤੁਹਾਡੀ ਸੰਗਤ ਪ੍ਰਾਪਤ ਹੋ ਗਈ ਹੈ।
1: ਪੂਰਨ ਹੋਏ ਆਸ ਹਮਾਰੇ,
0: ਸੀ ਜਿਹੜੀ ਸਾਡੀ ਜਨਮਾਂ ਤੋਂ ਛੁਟਕਾਰਾ ਹੋ ਜਾਵੇ, ਜੋ ਹੰਕਾਰੀ ਹੋਣ ਕਰਕੇ ਅਸੀਂ ਦੁਨੀਆਂ ਵਿਚ ਪੈ ਗਏ ਐਡੀ ਉੱਚੀ ਪਦਵੀ ਤੋਂ, ਕਿੱਥੇ ਵੇਦ ਬ੍ਰਹਮ, ਕਿੱਥੇ ਜਨਮ ਮਰਨ ਵਿਚ ਆਉਣਾ, ਉਹ ਆਸਾ ਤੁਹਾਡੇ ਕੋਲ ਆਉਣ ਕਰਕੇ ਪੂਰੀ ਹੋ ਗਈ ਹੈ।
1: ਔਖਦ ਮੰਤਰ ਤੰਤਰ ਪਰ ਦੁਖ ਹਰ,
0: ਸਤਿਗੁਰੂ ਜੀ ਤੁਹਾਡੇ ਦਰਸ਼ਨ, ਤੁਹਾਡੇ ਬਚਨ ਕੀ ਨੇ? ਔਖਦ ਕਹਿੰਦੇ ਔਸ਼ਧੀ, ਮੈਡੀਸਿਨ ਨੂੰ, ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹਨੂੰ ਸੰਸਕ੍ਰਿਤ ਵਿਚ ਔਸ਼ਧ ਕਹਿੰਦੇ ਨੇ, ਤੇ ਗੁਰਮੁਖ ਪਿਆਰੇ ਔਖਦ ਮੰਤਰ, ਜਿਹੜੀ ਦਵਾਈ ਹੁੰਦੀ ਹੈ ਇਹ ਤਨ ਦੇ ਰੋਗਾਂ ਨੂੰ ਦੂਰ ਕਰਦੀ ਹੈ, ਤਨ ਦੇ ਰੋਗਾਂ ਵਾਸਤੇ ਦਵਾਈ ਹੈ। ਮੰਤਰ ਕੀ ਗੁਰਸਿੱਖ ਪਿਆਰੇ? ਉਹ ਜੋ ਵਿਸ਼ੇ ਵਿਕਾਰਾਂ ਦੀ ਜ਼ਹਿਰ ਹੈ ਸਾਡੇ ਅੰਦਰ, ਕਾਮ ਕ੍ਰੋਧ ਮੋਹ ਮੋਹ ਦੀ, ਜਿਵੇਂ ਸੱਤ ਦੀ ਜ਼ਹਿਰ ਨੂੰ ਗਾਰਡ ਦਾ ਮੰਤਰ ਤਾਰ ਦਿੰਦਾ, ਇਸ ਤਰ੍ਹਾਂ ਤੁਹਾਡਾ ਜਿਹੜਾ ਬਾਣੀ ਦਾ ਮੰਤਰ ਹੈ ਇਹ ਵਿਸ਼ੇ ਵਿਕਾਰਾਂ ਦੀ ਜ਼ਹਿਰ ਤਾਰਨ ਵਿਚ ਸਮਰੱਥ ਹੈ। ਜਿਹੜਾ ਤੁਹਾਡਾ ਨਾਮ ਹੈ ਗੁਰਸਿੱਖ ਪਿਆਰੇ, ਉਹ ਦਰਸ਼ਨ ਹਨ ਗੁਰੂ ਦੇ, ਉਹ ਤੁਹਾਡੇ ਸਾਡੇ ਤਨ ਦੇ ਜਿਤਨੇ ਵੀ ਰੋਗ ਹਨ ਉਹਨਾਂ ਵਾਸਤੇ ਦਵਾਈ ਰੂਪ ਹਨ। ਇੱਕ ਹੁੰਦਾ ਗੁਰਮੁਖ ਪਿਆਰੇ ਉਹ ਜੰਤਰ, ਜੰਤਰ ਮੰਤਰ ਤੰਤਰ, ਇਹ ਤਿੰਨ ਚੀਜ਼ਾਂ ਹਨ ਗੁਰਸਿੱਖ ਪਿਆਰੇ, ਤਿੰਨ ਚੀਜ਼ਾਂ ਬੜੇ ਵਹਿਮ ਵਿਚ ਲੋਕਾਂ ਨੂੰ ਪਾਇਆ ਹੋਇਆ ਸੀ। ਜੰਤਰ ਹੁੰਦਾ ਜਿਹਨੂੰ ਤੁਸੀਂ ਟੂਲਸ ਕਹਿੰਦੇ, ਇੰਪਲੀਮੈਂਟਸ, ਜਿਨ੍ਹਾਂ ਨਾਲ ਕੋਈ ਕੰਮ ਕੀਤਾ ਜਾਵੇ, ਜਿਵੇਂ ਕਿਸਾਨ ਦੇ ਜੰਤਰ ਨਾਲ ਹਰ ਸੁਹਾਗਾ ਪੰਜਾਬੀ, ਬਹੁਤ ਹੁਣ ਟਰੈਕਟਰ ਨੇ, ਹੈਰੋ ਨੇ, ਇਹ ਜੰਤਰ ਹੁੰਦਾ ਗੁਰਸਿੱਖ ਪਿਆਰਿਓ। ਮੰਤਰ ਹੁੰਦਾ ਜਿਹੜੀ ਬਾਣੀ ਪੜ੍ਹੀ ਜਾਵੇ, ਸ਼ਬਦ ਉਚਾਰਨ ਜਾਵੇ ਕੀਤੇ, ਤੇ ਤੰਤਰ ਹੁੰਦਾ ਇਹਨਾਂ ਦੋਹਾਂ ਤੋਂ ਜਿਹੜੀ ਚੀਜ਼ ਬਣੇ, ਪੈਦਾ ਹੋਵੇ, ਉਹ ਹੁੰਦਾ ਤੰਤਰ, ਬਣੀ ਹੋਈ ਚੀਜ਼, ਪਦਾਇਸ਼। ਇਹਨਾਂ ਜੰਤਰ ਮੰਤਰ ਤੰਤਰਾਂ ਵਿਚ ਬੜੇ ਵਹਿਮ ਪਾਇਆ ਹੋਏ ਸੀ, ਹੁਣ ਵੀ ਹੈਗੇ, ਜੰਤਰ ਮੰਤਰ ਤੰਤਰ ਕਰਦੇ ਨੇ, ਪਰ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਕਿਰਪਾ ਕੀਤੀ ਗੁਰਸਿੱਖਾਂ ਉੱਤੇ, ਤਿੰਨੇ ਚੀਜ਼ਾਂ ਇਕੱਠੀਆਂ ਕਰਕੇ ਤੁਹਾਨੂੰ ਦੇ ਦਿੱਤੀਆਂ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤਾਂ ਖੰਡਾ ਬਾਟਾ ਗੁਰਮੁਖੋ ਜੰਤਰ ਹੈ, ਜਿਹੜੀ ਬਾਣੀ ਪੜ੍ਹੀ ਜਾਂਦੀ ਹੈ ਉਹ ਮੰਤਰ ਹੈ, ਜੋ ਅੰਮ੍ਰਿਤ ਤਿਆਰ ਹੋਵੇਗਾ ਉਹ ਤੰਤਰ ਹੈ। ਤਿੰਨੇ ਚੀਜ਼ਾਂ ਮਹਾਰਾਜ ਨੇ ਅੰਮ੍ਰਿਤ ਵਿਚ ਬਖਸ਼ ਦਿੱਤੀਆਂ, ਬਾਣੀ ਮੰਤਰ ਹੈ, ਖੰਡਾ ਬਾਟਾ ਜੰਤਰ ਹੈ, ਜਿਹਦੇ ਨਾਲ ਤਿਆਰ ਹੋਣੀ ਹੈ ਉਹ ਚੀਜ਼, ਉਹ ਤਿਆਰ ਹੋਈ ਚੀਜ਼ ਸਾਰ ਤੱਤ ਤੰਤਰ ਹੈ। ਪਰ ਹੁਣ ਗੁਰੂ ਅਰਜਨ ਪਾਤਸ਼ਾਹ ਨੂੰ ਬਚਨ ਕਰਦੇ ਨੇ, ਸਤਿਗੁਰੂ ਜੀ ਤੁਹਾਡੇ ਦਰਸ਼ਨ, ਤੁਹਾਡੇ ਜਿਹੜੇ ਬਚਨ ਨੇ, ਇਹ ਤਿੰਨੇ ਚੀਜ਼ਾਂ ਇਕੱਠੀਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ।
1: ਸਰਬ ਖੰਡਨ ਕਾਰੇ,
0: ਤੁਹਾਡੇ ਦਰਸ਼ਨ, ਤੁਹਾਡੇ ਸ਼ਬਦ, ਤੁਹਾਡਾ ਮੰਤਰ ਉਪਦੇਸ਼ ਜੋ ਹੈ, ਜਾਂ ਤੁਹਾਡੀ ਸੇਵਾ ਸਿਮਰਨ ਜੋ ਸਾਰ ਤੱਕ ਹੈ, ਇਹ ਇੱਕ ਦੋ ਰੋਗ ਨਹੀਂ, ਇਹ ਸਾਰੇ ਹੀ ਰੋਗ, ਤਨ ਦੇ ਵੀ ਤਿੰਨ ਤਰ੍ਹਾਂ ਦੇ ਰੋਗ ਨੇ ਪ੍ਰੇਮੀਓ ਆਪਾਂ ਨੂੰ ਲੱਗਦੇ। ਇੱਕ ਤਾਂ ਤਨ ਦੇ ਰੋਗ ਨੇ ਜੋ ਕਾਰਨ ਰੋਗ ਹੁੰਦੇ ਨੇ, ज्यादे घट बद खाओगे बदहजमी का रोग होगा, ज्यादा टायर्ड हो जाओगे, नींदे रहोगे, सिर दुखन लग जू कारण तो, मच्छर लड़ गया, मलेरिया हो जाएगा। गुरसिख प्यारे कारण रोग होंगे ने, अंदर इन्फेक्शन होगी, दर्द शुरू हो जाएगा, किसी कारण तो बननी चीज एक होंगे ने कारण रोग भाई, ओने साडे मन दे गुरमुख प्यारे ये बिना ही कारण तो यह तुरिया जाता बाजार विच गड्डी विच बैठा ही दूए ली गड्डी देख के कहूगा कई जी गड्डी ले फिर सतनाम अकारण रोग। किसी ने चंगा मकान पाना हो पिंड विच तुहाडे पंजाब विच पिपल हेठ बैठे गल्लां करी जाणगे, हुण इट्टां ही ढोई जांदा है, ये पता नहीं क्या करूगा, ले कारण तो बिना ही रोग ला लिया मन, इन्हे पग कही जी बनी हुई है, ये कपड़े कहे जे पाउंदा है, यह अकारण रोग ने साडे मन दे कारण रोग होंगे ने देह दे। एक होंगे गुरमुख प्यारे दुख रोग संताप उतरे, तीन गल्लां कहियां ने ना, दुख ने देह दे प्रेमियो, देह तो बिना दुख नहीं है। पंडित गुलाब सिंह जी महाराज मोक्ष पंथ विच वर्जन करते ने कि सर्व दुख को कारण दे, सारे दुखां का कारण दे, जिदन दे नहीं तो दुखे नहीं। गुरसिख प्यारे भूखे नू लगती है, ठंड इनू लगती है, मान सत्कार ये चाहती है, चंगा पहनना ये चाहती है, गहने ये चाहती है, चंगा मकान, सारे दुख को कारण दे, जेड़ी दे है ये सारे दुखां का कारण है। असी क्यों दुखी है, साडा जीव क्यों दुखी है, साडे जीव ने दुखी देह का संग किया हो। हुण जिहड़ा मरीज दे कोल हस्पताल रहूगा वह किहड़ा सुखी होगा, वह भी दुखी होगा, दुखी दे कारण ओहदा संग कीता मन ने, इस करके भी दुखी है। दुख आउंदे ने देह दे, रोग आउंदे ने मन दे, गुरसिख प्यारिओ मन रोगी बणदा साडा। ईरखा द्वेष, किसे नूं चंगा देख के सड़ना, किसे दा धन देख के सड़ना, ये मन दे रोग ने। एक होंदा संताप, गुरसिख प्यारिओ संताप होंदा बुद्धि दा रोग, ये ब्रेन दा रोग है, ना तन दा ना मन दा। संताप की है, वैभरू ना करे किसे भले मानस तो कोई गलत शब्द बोलिया जावे, कोई गलत काम हो जावे वो घर तो बाहर नहीं निकलूगा, इन्ना पश्चाताप करेगा, वो रोटी नहीं उन्हें चंगी लगूगी, मैं तो गलती होगी, ये बुद्धि का रोग है। संताप पश्चाताप करना किसी माड़े काम तो, यह समझना मैं तो बहुत बुरा काम होया, ते जिहदी बुद्धि ठीक नहीं हैगी वो तो माड़ा काम करके भी सगो पिंड दीआं गलीआं च भंगड़ा पाउंदा फिरूगा, जिथे आपो सतनाम आजो देख लो, कहिंदा मैं करे, क्योंकि बुद्धि ही नहीं है। ये तिने कदों हटने भाई, दुख रोग संताप उतरे सुनी सची बाणी, देखो कैसा इलाज, ओही पट हुण कहिंदे ने तुहाडे दर्शना तो तुहाडी बाणी सुन तो महाराज सर्व रोग खंडन गुणकारी, सारिया रोगां दा नाश करन वास्ते तुहाडी बाणी तुहाडे दर्शन समर्थ हन।
1: काम क्रोध मद मत्सर तृष्णा,
0: काम क्रोध जेहड़े विकारां दे रोग ने गुरसिख प्यारे, विषय विकार, मद कहिए कौमे ते मत्सर नाम है भाई ईरखा दा, निंदिया चुगली दा, मत्सर कहिए ईरखा, द्वेष करनी, ये जेहड़े सानू औगुण लगे हुए हन।
1: बिनस जाए हर नाम उचारे,
0: कैसा पाटोण बचन करदे ने सतगुरु अर्जन देव जी, तुहाडे दर्शन करन तो तुहाडे नाम लैण तो ये सारे बिनस जांदे ने, यही फिर पट गां जाके लिखणगे, जपो जिन अर्जन देव गुरु फिर संकट जोन गर्भ नहीं आयो, ये सारे ही मिट जांदे हन।
1: इशनान दान तापन सुच किरिया,
0: ये बहुत ध्यान नाल तुक सुन वाली है भाई, जेहड़े हुण पट कह रहे ने सारी तुक पढ़ दो जी।
1: इशनान दान तापन सुच किरिया, चरण कमल हिरदे प्रभ तारे,
0: हुण सुखाला तुसी कल परसों दे सुनदे आउने किन्ने कर्म धर्म औखे करन वाले दी गल कीती है महाराज ने, ऐसे हुण देखो फार्मूला भट्ट की दसदे ने, इशनान करना, तप करना, कठिन भगती करनी, दान पुन करने, संजम दा अर्थ है साम दाम, दसा इंद्रिया नूं कंट्रोल करना उन्हूं संजम कहने पाई, नेम तीन होंदे ने, धारना ध्यान समाधि, इहनूं बुद्ध धर्म विच नेम कहा जांदा है, धारना ध्यान समाधि, ये सब कुछ जो है इशनान करना, जप तप करना, दान करना, सुच पवित्रता रखनी, ਇਹ ਇੱਕੋ ਕੰਮ ਚ ਆ ਜਾਣਗੇ ਭੱਟ ਕਹਿੰਦੇ ਜੇ ਗੁਰੂ ਦੇ ਚਰਨ ਹਿਰਦੇ ਵਸਾ ਲਈਏ ਅਖੋਸ਼ ਜੋ ਸਿੱਖ ਨੇ ਗੁਰੂ ਦੇ ਚਰਨ ਹਿਰਦੇ ਵਸਾ ਲਏ ਉਹਦੇ ਇਸ਼ਨਾਨ ਵੀ ਹੋ ਗਏ ਦਾਨ ਵੀ ਹੋ ਗਿਆ ਉਹਦਾ ਨੇਮ ਵੀ ਹੋ ਗਿਆ ਉਹਦੇ ਸੰਜਮ ਵੀ ਹੋ ਗਏ ਤੀਰਥ ਯਾਤਰਾ ਵੀ ਹੋ ਗਈ ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ ਵਸਾਉਂਦੇ ਉਹ ਇਸ਼ਨਾਨ ਦਾਨ ਤਪ ਸਭ ਭੱਟ ਕਹਿੰਦੇ ਵਿੱਚੇ ਆ ਗਏ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਉਹ ਸਭ ਕਰਮ ਧਰਮ ਵਿੱਚ ਹੀ ਆ ਜਾਂਦੇ ਹਨ
1: ਸਾਜਨ ਮੀਰ ਸਖਾ ਹਰ ਬੰਦਪ ਜੀ ਦਾਨ ਜੀ ਤਾਨ ਪ੍ਰਾਨ ਪ੍ਰਵਤਾਰੀ
0: ਫਿਰ ਹੋਰ ਕੀ ਹੈ ਸਤਿਗੁਰੂ ਅਰਜਨ ਦੇਵ ਜੀ ਵਾਹਿਗੁਰੂ ਦੇ ਨਾਮ ਵਿੱਚ ਤੁਹਾਡੇ ਦਰਸ਼ਨਾਂ ਵਿੱਚ ਹੋਰ ਕੀ ਚੀਜ਼ ਹੈ ਗੁਰਸਿੱਖ ਪਿਆਰਿਓ ਕੱਲੇ ਚਰਨ ਕਮਲ ਧਾਰਨ ਤੋਂ ਮੁਕਤੀ ਹੋਣੀ ਮਿਲਣੀ ਫਿਰ ਪੜ੍ਹਿਓ ਜੀ ਪੜ੍ਹਦੋ ਹੀ ਤੋ ਕਰੋ
1: ਸਾਜਨ ਮੀਤ ਸਖਾ ਹਰ ਬੰਦਪ
0: ਜੋ ਸਾਜਨ ਮੀਤ ਸਖਾ ਤਿੰਨ ਸ਼ਬਦ ਆਏ ਨੇ ਭਾਈ ਫਿਰ ਵਾਹਿਗੁਰੂ ਦਾ ਨਾਮ ਕੀ ਹੈ ਸਤਿਗੁਰ ਜੀ ਤੁਹਾਡੇ ਦਰਸ਼ਨ ਕੀ ਨੇ ਤੁਹਾਡੇ ਦਰਸ਼ਨ ਮਾਤਾ ਦੇ ਪੇਟ ਵਿੱਚ ਸੱਜਣ ਨੇ ਜਨਮ ਤੋਂ ਬਾਅਦ ਤੁਹਾਡੇ ਦਰਸ਼ਨ ਇਸ ਸੰਸਾਰ ਵਿੱਚ ਮੇਰੇ ਮਿੱਤਰ ਨੇ ਤੇ ਤੁਹਾਡੇ ਦਰਸ਼ਨ ਮੇਰੇ ਜਾਣ ਤੋਂ ਬਾਅਦ ਪਰਲੋਕ ਵਿੱਚ ਮੇਰੇ ਸਖਾ ਨੇ ਜਿਹੜੇ ਨਾਲ ਖੜਨ ਦੁੱਖ ਦੇ ਸਮੇਂ ਇਹ ਤਿੰਨ ਸ਼ਬਦ ਐਵੇਂ ਨੀ ਵਰਤੇ ਤਿੰਨ ਅਰਥ ਜੁੜੇ ਨੇ ਮਾਤ ਗਰਭ ਮੈਂ ਜਿਹਨੇ ਪ੍ਰਤਪਾਲੇ ਮਾਤ ਗਰਭ ਮੈਂ ਆਪਣੇ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਉੱਥੇ ਵੀ ਵਾਹਿਗੁਰੂ ਦੇ ਸਿਮਰ ਨੇ ਸਾਨੂੰ ਰੱਖਿਆ ਉਸੇ ਦੀ ਓੜ ਸੀ ਉੱਥੇ ਸੱਜਣ ਬਣੇ ਗੁਰਸਿੱਖ ਪਿਆਰੇ ਤੇ ਜਨਮ ਤੋਂ ਬਾਅਦ ਮਿੱਤਰ ਬਣੇ ਜਿੱਥੇ ਵੀ ਆਪਾਂ ਨੂੰ ਲੋੜ ਪਵੇ ਉੱਥੇ ਹੀ ਸਹਾਈ ਹੈ ਗੁਰਸਿੱਖ ਪਿਆਰਿਓ ਮਿੱਤਰ ਨੂੰ ਲੋੜ ਸਮੇਂ ਆਦ ਕੀ ਪੈ ਜਾਂਦੇ ਤੇ ਜਨਮ ਤੋਂ ਬਾਅਦ ਸਖਾ ਬਹੁਤ ਨਜ਼ਦੀਕੀ ਉਹ ਵੀ ਵਾਹਿਗੁਰੂ ਦਾ ਨਾਮ ਹੈ ਕਿਉਂਕਿ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਜੈ ਮੁਸ਼ਕਿਲ ਤਿੰਨ ਸ਼ਬਦ ਵਰਤੇ ਨੇ ਸਾਜਨ ਸਖਾ ਮੀਤ
1: ਜੀਏ ਤਾਨ ਪ੍ਰਭ ਪ੍ਰਾਨ ਆਧਾਰੀ
0: ਇਹ ਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਧੰਨ ਸਤਿਗੁਰ ਅਰਜਨ ਦੇਵ ਜੀ ਤੁਸੀਂ ਬਖਸ਼ਿਸ਼ ਕਰਦੇ ਹੋ ਇਹ ਜੀਵਨ ਦੇਣ ਵਾਲਾ ਸਰੀਰ ਤਾਂ ਹੀ ਚੱਲਦਾ ਇਹਦੇ ਵਿੱਚ ਜੀਵਨ ਹੈ ਜੀਵਾਤਮਾ ਹੈ ਫਿਰ ਧਾਨ ਕਹੀਏ ਧਾਨ ਅੰਨ ਪ੍ਰਾਨ ਕਹੀਏ ਸਵਾਸ ਇਹ ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਤੋਂ ਤੁਹਾਡੇ ਨਾਮ ਜਪਣ ਤੋਂ ਜੀਵਨ ਜੀਦਾਨ ਮਿਲਦਾ ਹੈ ਜੀਦਾਨ ਦੇ ਭਗਤੀ ਲੈਣ ਹਰ ਸਿਉ ਲੈਣ ਮਿਲਾਏ ਉਸ ਤੋਂ ਬਾਅਦ ਧਾਨ ਧਾਨ ਮਾਇਆ ਆਦਿਕ ਧਾਨ ਅੰਨ ਕਹੀਏ ਰੋਜੀ ਮਿਲਦੀ ਹੈ ਫਿਰ ਪ੍ਰਾਨ ਸਵਾਸ ਵੀ ਤੁਹਾਡੀ ਕਿਰਪਾ ਨਾਲ ਹੀ ਚੱਲ ਰਹੇ ਹਨ
1: ਓਟ ਗਹੀ ਸੁਆਮੀ ਸਮਰੱਥ ਨਾਨਕ ਦਾਸ ਦਾ ਬਲਹਾਰੀ
0: ਸਤਿਗੁਰ ਅਰਜਨ ਦੇਵ ਪਾਤਸ਼ਾਹ ਉਹਨਾਂ ਵੱਲੋਂ ਦੱਸ ਰਹੇ ਨੇ ਕਿ ਭੱਟਾਂ ਨੇ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਇਹ ਦ੍ਰਿੜ ਵਿਸ਼ਵਾਸ ਕਰ ਲਿਆ ਕਿ ਸਤਿਗੁਰ ਜੀ ਫਿਰੇ ਤਾਂ ਅਸੀਂ ਬਹੁਤ ਜਗ੍ਹਾ ਪਰ ਪੂਰਾ ਨਹੀਂ ਕੋਈ ਲੱਭਿਆ ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਭਰੋਸਾ ਆ ਗਿਆ ਤੁਸੀਂ ਸਮਰੱਥ ਹੋ ਸਮਰੱਥ ਕਹੀਏ ਸਭ ਕੁਝ ਕਰਨ ਦੇ ਯੋਗ ਸਮਗਰ ਜੀ ਦੀ ਸ਼ਕਤੀ ਹੱਥ ਵਿੱਚ ਹੋਵੇ ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਭਰੋਸਾ ਆ ਗਿਆ ਕਿ ਅਸੀਂ ਸਮਰੱਥ ਕੋ ਆ ਗਏ ਅਸੀਂ ਪੂਰੇ ਕੋ ਆ ਗਏ ਪੂਰਾ ਪ੍ਰਭਾਰਾ ਦਿਆ ਪੂਰਾ ਜਾਂ ਕਾਨਾ ਪੂਰੇ ਕਾ ਕੀਆ ਸਭ ਕੁਝ ਪੂਰਾ ਘੱਟ ਵੱਧ ਜਿਸ ਨਾਹੀ ਜਿਹੜਾ ਅਧੂਰਾ ਹੋਵੇਗਾ ਉਹਦਾ ਕੰਮ ਵੀ ਅਧੂਰਾ ਹੀ ਹੋਵੇਗਾ ਤੇ ਜਿਹੜਾ ਪੂਰਾ ਹੋਵੇਗਾ ਉਹਦਾ ਕੰਮ ਵੀ ਪੂਰਾ ਹੋਵੇਗਾ ਸੋ ਗੁਰੂ ਜੇ ਕਰਨਾ ਗੁਰੂ ਦੀ ਸ਼ਰਨ ਵਿੱਚ ਆਉਣਾ ਤਾਂ ਬਾਣੀ ਪੜ੍ਹੋ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਐਸਾ ਗੁਰੂ ਕਰ ਲੋ ਹੋਰ ਕਿਸੇ ਗੁਰੂ ਦੀ ਲੋੜ ਹੀ ਨਾ ਪਵੇ ਭਾਵ ਗੁਰੂ ਦੀ ਲੋੜ ਤਾਂ ਪਊਗੀ ਜੇ ਦੁਬਾਰਾ ਜਨਮ ਲਵਾਂਗੇ ਜਿੰਨੀ ਵਾਰ ਜਨਮ ਲਵਾਂਗੇ ਗੁਰੂ ਦੀ ਲੋੜ ਪਊ ਐਸਾ ਗੁਰੂ ਕਰ ਲੋ ਕਿ ਮੁੜ ਕੇ ਜਨਮ ਨਹੀਂ ਨਾ ਪਵੇ ਜਨਮ ਮਰਨ ਤੋਂ ਹੀ ਰਹਿਤ ਹੋ ਜਾਈਏ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਐਸੇ ਗੁਰੂ ਦੇ ਨਾਲ ਜੁੜੋ ਜਿਹੜਾ ਬਹੁਤ ਮੁੜ ਮੁੜ ਕੇ ਕਿਸੇ ਹੋਰ ਵੱਲ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਹੋਚਾ ਸਾਹ ਨਾ ਕੀਜੀਏ ਅੰਤ ਪਛੋਤਾਈਏ ਉਹ ਦਾਤੇ ਤੋਂ ਹੱਥ ਨਾ ਅੱਡੋ ਜੇ ਦਾਤੇ ਤੋਂ ਮੰਗ ਕੇ ਕਿਸੇ ਹੋਰ ਤੋਂ ਵੀ ਮੰਗਣਾ ਪਊ ਕਿਸੇ ਤੀਜੇ ਦੇ ਦਰ ਤੇ ਜਾਣਾ ਪਊ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਐਸੇ ਦਾਤੇ ਤੋਂ ਕਿਉਂ ਮੰਗਦੇ ਹੋ ਜਿਹਨੇ ਕੱਲੇ ਪੂਰੀ ਨਹੀਂ ਕੀਤੀ ਇਹ ਵੀ ਕਹਿਤਾ ਇੰਨੇ ਕਮੇਟੇ ਲੈ ਜਾ ਬਾਕੀ ਗੁਆਂਢੀਆਂ ਦੇ ਹੁੰਦੇ ਨਹੀਂ ਕਿਹਦੇ ਦਰ ਤੇ ਫੇਰੋਂਗੇ ਉਸ ਦਾਤੇ ਦੇ ਮੰਗ ਤੇ ਨਾ ਬਣੋ ਜਿਹੜਾ ਦਰ ਦਰ ਫੇਰਦਾ ਸਾਨੂੰ ਉਸ ਦਾਤੇ ਦੇ ਮੰਗਤੇ ਬਣੋ, ਇੱਕ ਜਗ੍ਹਾ ਕੋਈ ਕੰਮ ਪੂਰਾ ਹੋ ਜਾਵੇ ਤੇ ਹੋਛਾ ਸ਼ਾਹ ਨਾ ਕੀਜੀਏ। ਹੋਛਾ ਖਾਲੀ ਹਲਕਾ ਉਹ ਸ਼ਾਹੂਕਾਰ ਨਾ ਕਰੋ, ਪੈਸੇ ਲੈ ਕੇ ਜੇ ਕੁੜੀ ਦਾ ਵਿਆਹ ਵੀ ਨਹੀਂ ਹੋਇਆ ਤੇ ਲੈਣ ਪਹਿਲਾਂ ਹੀ ਆ ਗਿਆ ਹੋਛਾ ਸ਼ਾਹ ਜਿਹੜਾ ਪਿੱਤਲ ਹੇਠ ਬੈਠਾ ਪੰਚਾਇਤ ਨੂੰ ਮੈਂ ਦੱਸੀ ਜਾਵੇ ਇਹਦੀ ਕੁੜੀ ਤਾਂ ਲਿਆਈ ਗਈ ਹੈ, ਮੈਂ 5000 ਦਿੱਤਾ ਹੈ, ਇਹਦੇ ਹੋਸ਼ਿਆਂ ਦੇ ਨਾ ਸ਼ਾਹ ਬਣੋ। ਕਿਹਦਾ ਸ਼ਾਹ, ਕਿਹਨੂੰ ਸ਼ਾਹ ਬਣਾਉਣਾ, ਕਿਹਦੇ ਸ਼ਾਹੂਕਾਰ ਦੇ ਦਰ ਤੇ ਜਾਣਾ ਆਪਾਂ, ਜੋ ਏਕਾ ਬਖਸ਼ ਫਿਰ ਬਹੁਤ ਨਾ ਬੁਲਾਵੇ, ਜਿਹੜਾ ਤੈਨੂੰ ਬਖਸ਼ਾਂ ਦੇ ਕੇ ਮੁੜ ਕੇ ਯਾਦ ਹੀ ਨਹੀਂ ਕਰਦਾ, ਮੁੜ ਕੇ ਤੈਨੂੰ ਪੁੱਛਦਾ ਹੀ ਨਹੀਂ ਤੈਨੂੰ ਇੰਨਾ ਕੁਝ ਦਿੱਤਾ। ਉਹ ਸ਼ਾਹ ਕਰੀਏ ਭਟਕਾਂ ਨੂੰ ਮਹਾਰਾਜ ਦੀ ਬਾਣੀ ਸੁਣ ਕੇ ਉਪਦੇਸ਼ ਸੁਣ ਕੇ ਇਹ ਗਿਆਨ ਹੋ ਗਿਆ ਕਿ ਅਸੀਂ ਹੁਣ ਸਮਰੱਥ ਗੁਰੂ ਦੇ ਕੋਲ ਆ ਗਏ ਹਾਂ।
1: ਆਵਦ
0: ਘਟਿਓ
1: ਨਾਨਕ ਦਾਸ ਦਾ ਬਲਿਹਾਰੀ,
0: ਨਾਨਕ ਦਾਸ ਦਾ ਬਲਿਹਾਰੀ ਸਤਿਗੁਰ ਪਾਤਸ਼ਾਹ ਨੂੰ ਹੁਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਆਸ ਪੂਰੀ ਹੋ ਗਈ। ਸਤਿਗੁਰ ਜੀ ਅਸੀਂ ਸਦਾ ਹੀ ਹੁਣ ਤੁਹਾਨੂੰ ਇਸ ਜਨਮ ਵਿੱਚ ਵੀ ਅਗਲੇ ਜਨਮ ਵਿੱਚ ਵੀ ਮਨ ਬਚ ਕਰਮ ਕਰਕੇ ਤਨ ਮਨ ਧਨ ਕਰਕੇ ਅਸੀਂ ਸਦਾ ਹੀ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ।
1: ਆਵਦ ਘਟਿਓ ਨਾ ਜਾਤ ਪ੍ਰੇਮ ਰਸ।
0: ਹੁਣ ਗੁਰੂ ਅਰਜਨ ਦੇਵ ਮਹਾਰਾਜ ਭਾਈ ਨਾਮ ਦੀ ਮਹਿਮਾ ਦੱਸਦੇ ਨੇ ਪਿਛਲੇ ਸਵਈਆਂ ਦੇ ਵਿੱਚ, ਉਸ ਵਾਹਿਗੁਰੂ ਦਾ ਨਾਮ ਜਿਹਦੀ ਉਪਮਾ ਕੀਤੀ ਹੈ ਭੱਟਾਂ ਨੇ ਕਰਨੀ ਹੈ। ਹੁਣ ਗੁਰੂ ਅਰਜਨ ਦੇਵ ਜੀ ਤੋਂ ਸੁਣੋ।
1: ਆਵਦ ਘਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ।
0: ਆਵਦ ਨਾਮ ਹੈ ਗੁਰਮੁਖ ਪਿਆਰੇ ਸ਼ਸਤਰਾਂ ਦਾ, ਸੰਸਕ੍ਰਿਤ ਵਿੱਚ ਸ਼ਸਤਰ ਨੂੰ ਆਵਦ ਕਹਿੰਦੇ ਨੇ, ਆਯੁਧ ਕਹਿੰਦੇ ਨੇ ਸ਼ਸਤਰਾਂ ਨੂੰ ਆਵਦ। ਆਵਦ ਘਟਿਓ ਨਾ ਜਾਤ, ਉਹਨੂੰ ਕੋਈ ਵੀ ਸ਼ਸਤਰ ਕੱਟ ਨਹੀਂ ਸਕਦਾ। ਗੁਰੂ ਅਰਜਨ ਦੇਵ ਕਹਿੰਦੇ ਆਵਦ ਕੱਟੇ ਨਾ ਜਾਤ
1: ਪ੍ਰੇਮ ਰਸ ਚਰਨ ਕਮਲ ਸੰਗ।
0: ਜਿਹੜਾ ਪ੍ਰੇਮ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਗਿਆ, ਗੁਰੂ ਦੇ ਚਰਨਾਂ ਕਮਲਾਂ ਦਾ ਪ੍ਰੇਮ ਰਸ ਜਿਨ੍ਹਾਂ ਨੇ ਚਾਖਿਆ, ਉਹਨੂੰ ਦੁਨੀਆਂ ਵਿੱਚ ਕੋਈ ਸ਼ਸਤਰ ਕੱਟ ਨਹੀਂ ਸਕਦਾ। ਤੇ ਤੁਹਾਡੇ ਸਾਹਮਣੇ ਪ੍ਰਹਿਲਾਦ ਜੁੜਿਆ, ਤਲਵਾਰ ਕੱਟ ਸਕੀ ਉਹਨੂੰ? ਯਾਨੀ ਮਨੀ ਸਿੰਘ ਦੇ ਬੰਦ ਬੰਦ ਕੱਟਦੇ ਲੋਕਾਂ ਨੇ ਵੇਖੇ, ਪਰ ਬੰਦ ਬੰਦ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ ਵੀ ਕੱਟਿਆ ਕਿੱਥੇ ਗਏ? ਮਤੀ ਦਾਸ ਤੇ ਆਰਾ ਚੱਲਿਆ ਤੇ ਦੋ ਪਾੜ ਗਏ ਗਏ, ਜਪਜੀ ਸਾਹਿਬ ਦਾ ਪਾਠ ਦੋਹਾਂ ਧੜਾਂ ਦੇ ਵਿੱਚੋਂ ਹੁੰਦਾ ਸੁਣਿਆ ਲੋਕਾਂ ਨੇ। ਉਹਨੂੰ ਸ਼ਸਤਰ, ਵਿਕਾਰਾਂ ਦੇ ਸ਼ਸਤਰ, ਔਗਣਾਂ ਦੇ ਸ਼ਸਤਰ ਉਹ ਕੱਟ ਨਹੀਂ ਸਕਦੇ ਭਾਈ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ।
1: ਦਾਵਨ ਬੰਦੇ ਨਾ ਜਾਤ,
0: ਦਾਵਨ ਭਾਈ ਦਾਵਨ ਬੰਦੇ ਹੋ ਨਾ ਜਾਤ, ਦਾਵਨ ਕਹੀਏ ਰੱਸਾ, ਹਿੰਦੀ ਵਿੱਚ ਰੱਸੇ ਨੂੰ ਦਾਵਨ ਕਹਿੰਦੇ ਨੇ। ਉਹ ਰੱਸਿਆਂ ਵਿੱਚ ਬੰਨੇ ਨੀ ਜਾਂਦੇ ਕੌਣ?
1: ਵਿਦੈ ਮਨ ਦਰਸ ਮਗ,
0: ਉਹਨਾਂ ਦਾ ਮਨ ਬਿੰਨਿਆ ਗਿਆ ਗੁਰੂ ਦੇ ਦਰਸ਼ਨਾਂ ਵਾਸਤੇ। ਮਗ ਕਹੀਏ ਰਸਤਾ, ਜੋ ਰਸ ਪ੍ਰੇਮ ਦੇ ਨਾਲ ਤੁਰ ਪਏ ਗੁਰੂ ਦਾ ਦਰਸ਼ਨ ਕਰਨ, ਭਾਵ ਦਰਸ਼ਨ ਬਲਾਕੀ ਹੋ ਗਏ, ਉਹ ਕਾਹਦੇ ਰੱਸੇ ਵਿੱਚ ਨੀ ਬੰਨ ਹੁੰਦੇ ਭਾਈ? ਉਹ ਮੋਹ ਦੇ ਰੱਸਿਆਂ ਵਿੱਚ ਨੀ ਬੰਨ ਹੁੰਦੇ ਭਾਈ। ਤਾਰੂ ਸਿੰਘ ਦੀ ਇੱਕੋ ਇੱਕ ਭੈਣ ਜਵਾਨ ਤੇ ਗੁਰਮੁਖ ਪਿਆਰੇ ਬੁੱਢੇ ਮਾਂ ਬਾਪ ਉਹਦੇ, ਜ਼ਮੀਨ ਸੋਹਣੀ ਪਹੂ ਪਿੰਡ ਦੇ ਵਿੱਚ, ਕਾਰੋਬਾਰ ਚੱਲਦਾ, ਪਰ ਮੋਹ ਦੇ ਰਸੇ ਵਿੱਚ ਨਹੀਂ। ਉਹਨੂੰ ਸੂਬੇ ਨੇ ਇੱਕੋ ਵਚਨ ਕੀਤਾ ਸੀ, ਸਜਾਏ ਮੌਤ ਇਹਨੂੰ ਕਤਲ ਕਰ ਦੋ। ਜਦ ਕਤਲ ਕਰਨ ਲੱਗੇ ਤੇ ਸੂਬਾ ਕਹਿੰਦਾ ਨੂੰ ਪਹਿਲਾਂ ਮੇਰੇ ਕੋਲ ਲਿਆਓ, ਮੈਂ ਗੱਲ ਪੁੱਛਣੀ ਹੈ, ਤੂੰ ਕਾਸਮ ਬੇਗ ਮੇਰੇ ਕੋਲ ਲਿਆਓ। ਭਾਈ ਤਾਰੂ ਸਿੰਘ ਆ ਗਿਆ, ਕਹਿੰਦਾ ਕੀ ਗੱਲ ਪੁੱਛਣੀ ਹੈ? ਕਹਿੰਦਾ ਤਾਰੂ ਸਿੰਘ, ਤੇਰੀ ਜਵਾਨੀ ਦੀ ਉਮਰ ਦੇਖ ਕੇ ਮੈਂ ਤਰਸ ਖਾਂਦਾ, ਤੇਰੀ ਭੈਣ ਨੂੰ ਕੌਣ ਵਿਆਹੂਗਾ? ਤੇਰੇ ਮਾਂ ਬਾਪ, ਤੇਰੀ ਜ਼ਮੀਨ ਕਿੱਥੇ ਜਾਊਗੀ? ਕੱਲਾ ਹੀ ਪੋਤਾ ਤੂੰ ਪਰਿਵਾਰ ਦਾ, ਮੈਂ ਤੈਨੂੰ ਸਜਾਏ ਮੌਤ ਬਖਸ਼ ਦਿੰਦਾ, ਛੱਡ ਦਿੰਦਾ। ਇੱਕ ਗੱਲ ਮੰਨ ਜਾ। ਉਹ ਕਿਹੜੀ ਗੱਲ? ਕਾਸਮ ਬੇਗ ਕਹਿੰਦਾ, ਸਿਰ ਦੇ ਬਾਲ ਕਟਾ ਦੇ ਤੇ ਘਰ ਨੂੰ ਜਾ, ਤੇਰੀ ਮੌਤ ਖਤਮ, ਤੇਰੀ ਸਜ਼ਾ ਮੈਂ ਕੈਂਸਲ ਕਰ ਦੇ, ਕੇਸ ਕਟਾ ਦੇ, ਜਾਂ ਘਰ ਵਿੱਚ ਰਹਿ, ਭੈਣ ਨੂੰ ਵਿਆਹੀ, ਮਾਂ ਬਾਪ ਕੋਲ ਰਹੀ, ਆਪਣਾ ਵਿਆਹ ਕਰਾਈ। ਇਹ ਮੋਹ ਦੇ ਰਸੇ ਜਿਹੜੇ ਸਾਨੂੰ ਪਏ ਹੋਏ ਨੇ, ਆਪਾਂ ਤਾਂ ਕਾਫੀ ਜ਼ਿਆਦਾ ਪਏ ਨੇ, ਮੈਂ ਵੀ ਵਿੱਚੇ ਤੁਹਾਡੇ। ਪਹਿਲਾਂ ਤਾਂ ਆਪਣੇ ਨਿਆਣੇ ਪਾਲੇ ਬੜੇ ਔਖੇ, ਹੁਣ ਪੋਤਿਆਂ ਨੂੰ ਚੱਕੀ ਫਿਰਦੇ ਆ, ਫਿਰ ਕੁਛ ਸੱਤ ਨਾ ਮੋਹ ਦੇ ਰਸੇ। ਤੇ ਜੇ ਕੋਈ ਪੁੱਛੇ ਭਾਈ ਉਹ ਤੂੰ ਆਪਣੇ ਪਾਲਦੇ, ਉਹਨਾਂ ਨੂੰ ਰਹਿਣ ਦੇ, ਕਹਿੰਦੇ ਜੀ ਮੂਲ ਨਾਲੋਂ ਵਿਆਜ ਪਿਆ ਰਹੇ। ਦੇਖੋ ਮਨ ਸਮਝਾਉਣ ਦੀਆਂ ਗੱਲਾਂ, ਕਹਿੰਦੇ ਪੁੱਤਾਂ ਨਾਲ ਪੋਤੇ ਪਿਆਰੇ ਹਾਂ ਪੁੱਤ ਸੋਹਣੇ ਬਾਲੇ ਕੱਢਦੇ ਪੋਤੇ ਬਿਸਤਰਾ ਵਿਛਾਉਣਗੇ ਇਹ ਦਾਵਨ ਮੋਹ ਦੇ ਰਸੇ ਵਿੱਚ ਫਸੇ ਹੋਏ ਆਪਾਂ ਗੁਰਸਿੱਖ ਪਿਆਰੇ ਅੱਜ ਇਹਨਾਂ ਦੇਸ਼ਾਂ ਵਿੱਚ ਤੁਸੀਂ ਰਹਿੰਦੇ ਹੋ ਇਹਨਾਂ ਤੋਂ ਹੀ ਸਿੱਖਿਆ ਲੈ ਲੋ ਇਹਨਾਂ ਨੇ ਸਿੱਖਿਆ ਲਈ ਹੈ ਜਾਨਵਰਾਂ ਤੋਂ ਇਹ ਜਿਹੜੇ ਵੈਸਟਰਨ ਕੰਟਰੀਜ ਹੈ ਜਾਨਵਰਾਂ ਤੋਂ ਤੁਗੀਆਂ ਘਟਾਰਾ ਬੱਚੇ ਪਾਲਦੇ ਨੇ ਪੈਦਾ ਕਰਦੇ ਨੇ ਰੋਜੀ ਵੀ ਦਿੰਦੇ ਹੈ ਉਹਨਾਂ ਨੂੰ ਬਚਾਉਂਦੇ ਵੀ ਹੈਗੇ ਪ੍ਰੋਟੈਕਸ਼ਨ ਵੀ ਕਰਦੇ ਉਹਨਾਂ ਦੀ ਪਰ ਜਦ ਆਪ ਖਾਣ ਜਾਦੇ ਹੋ ਜਾਣ ਜਦੋਂ ਛੁੱਟੀ ਜਿੱਥੇ ਮਰਜ਼ੀ ਜਾਓ ਤੁਹਾਡਾ ਸਾਡਾ ਕੋਈ ਮੇਲ ਨਹੀਂ ਕੋਈ ਨੀ ਸੰਬੰਧ ਕਹਿ ਜਾ ਮੋਹਦਾ ਰਸਾ ਵੱਡੇ ਇਹਨਾਂ ਨੇ ਮੈਂ ਉਹਨਾਂ ਚਿਰ ਆਪਣੀ ਡਿਊਟੀ ਜਿੰਨਾ ਚਿਰ ਉਹ ਛੋਟਾ ਤੁਰ ਨਹੀਂ ਜਾਣਦਾ ਚੁਗਣ ਨਹੀਂ ਜਾਣਦਾ ਜਦੋਂ ਤੁਰਨਾ ਚੁਗਣਾ ਆ ਗਿਆ ਚੱਲ ਆਪਣੇ ਘਰ ਇੱਥੇ ਵੀ ਇਹ ਕੰਮ ਹੈ 18 ਸਾਲ ਦੀ ਮੁੰਡਾ ਕੁੜੀ ਹੋਈ ਜਾਓ ਆਪਣੇ ਘਰ ਤਾਂ ਹੀ ਤਾਂ ਸੁਖੀ ਹੈ ਆਪਾਂ ਨਾਲੇ ਸਾਡੇ ਨਿਆਣੇ ਸਾਡੇ ਬਾਲੇ ਕੱਢਦੇ ਫੇਰ ਵੀ ਕਹਿਣਗੇ ਕੋਈ ਨੀ ਮੇਰਾ ਹੀ ਪੁੱਤ ਹੈ ਹਾਂ ਗਰਦ ਝਾੜਦੇ ਨੇ ਪੁੱਤ ਗਰਦੇ ਝਾੜਦੇ ਹੁੰਦੇ ਇਹ ਮੋਹ ਦੇ ਰਸੇ ਨੇ ਜਿੰਨੇ ਫਸੋਂਗੇ ਇਹਨੂੰ ਇਹ ਨਿਗਰਤ ਜਾਣ ਵਾਲੀ ਗੱਲ ਹੈ ਪਰ ਕੌਣ ਨੀ ਮੋਹ ਦੇ ਰਸਿਆਂ ਵਿੱਚ ਮੋਹ ਦਾ ਰਸਤਾ ਕੌਣ ਕੱਢਦੇ ਨੇ ਜਿਹੜੇ ਗੁਰੂ ਦੇ ਦਰਸ਼ਨਾਂ ਦੇ ਅਬਨਾਖੀ ਬਣ ਜਾਂਦੇ ਨੇ ਉਹ ਫਿਰ ਭਾਈ ਤਾਰੂ ਸਿੰਘ ਦਾ ਮੋਹ ਦਾ ਰਸਤਾ ਕੱਟ ਦਿੱਤਾ ਕਾਸਮ ਦੇ ਕਹਿੰਦਾ ਸੂਬਾ ਕੇਸ ਕਟਾ ਦੇ ਘਰ ਜਾ ਵਿਆਹ ਕਰਾਈ ਖੁਸ਼ੀਆਂ ਨਾਲ ਜੀ ਆਪਣੀ ਭੈਣ ਨੂੰ ਵਿਆਹੀ ਮਾਂ ਬਾਪ ਵਿੱਚ ਰਹੀ ਪੁੱਤ ਧੀਆਂ ਹੋਣਗੇ ਤੇਰੇ ਜ਼ਮੀਨ ਸਾਂਭੀ ਤੇ ਭਾਈ ਤਾਰੂ ਸਿੰਘ ਦਾ ਮੋਹ ਦਾ ਰਸਤਾ ਕੱਟ ਹੋ ਗਿਆ ਉਹ ਕਹਿੰਦਾ ਸੂਬਿਆ ਗੱਲ ਤਾਂ ਤੇਰੀ ਬੜੀ ਚੰਗੀ ਹੈ ਬਹੁਤ ਚੰਗਾ ਸੁਝਾਅ ਦਿੱਤਾ ਪਰ ਹੁਣ ਗੱਲ ਸੁਣ ਲਿਓ ਤਾਰੂ ਸਿੰਘ ਕਹਿੰਦਾ ਗੱਲ ਤੇਰੀ ਠੀਕ ਹੈ ਮੈਂ ਕੇਸ ਕਟਾ ਕੇ ਵਿਆਹ ਕਰਾਊ ਬੜੇ ਸ਼ਗਨ ਹੋਣਗੇ ਬਾਲ ਬੱਚੇ ਹੋਣਗੇ ਢੋਲ ਮੱਕੇ ਵੱਜਣਗੇ ਆਪਣੀ ਭੈਣ ਦਾ ਵੀ ਵਿਆਹ ਕਰੋ ਜ਼ਮੀਨ ਵੀ ਸਾਂਭੋ ਪਰ ਉਹ ਸੂਬਿਆ ਗੱਲ ਸੁਣ ਲੈ ਜੇ ਮੈਂ ਕੇਸ ਕਟਾ ਕੇ ਜਿਊਂਗਾ ਆਪਣੇ ਗੁਰੂ ਦੀ ਨਿਗਾਹ ਵਿੱਚ ਮਰ ਜਾਊਂਗਾ ਮੈਂ ਕੇਸਾਂ ਸਮੇਤ ਮਰੂੰਗਾ ਤੇ ਆਪਣੀ ਗੁਰੂ ਦੀ ਨਿਗਾਹ ਵਿੱਚ ਜਿਉਂਦਾ ਰਹੂੰਗਾ ਕੋਈ ਮੋਹ ਦਾ ਅਸਰ ਨਹੀਂ ਹੋਇਆ ਬਾਲ ਬੱਚਿਆਂ ਦਾ ਜ਼ਮੀਨ ਦਾ ਕਿਉਂਕਿ ਜੁੜ ਗਿਆ ਸੀ ਗੁਰਸਿੱਖ ਪਿਆਰ ਹਾਂ ਕੇਸ ਕਟਾ ਕੇ ਮੈਂ ਜਿਉਂਦਾ ਰਹਿ ਸਕਦਾ ਮੈਨੂੰ ਜੱਗ ਦੇਖੂਗਾ ਪਰ ਕੇਸਾਂ ਸਮੇਤ ਸ਼ਹੀਦ ਹੋ ਗਿਆ ਮੈਨੂੰ ਰੱਬ ਦੇਖੂਗਾ ਜੇ ਕੇਸ ਕਟਾ ਕੇ ਮੈਂ ਆਨੰਦ ਮਾਣਿਆ ਮੈਨੂੰ ਸੰਸਾਰ ਦੇਖੂਗਾ ਕੇਸਾਂ ਸਮੇਤ ਮੈਂ ਸ਼ਹੀਦ ਹੋ ਗਿਆ ਮੈਨੂੰ ਨਿਰੰਕਾਰ ਵੇਖੂਗਾ ਉਹ ਮੋਹ ਦੇ ਰਸੇ ਕੱਢ ਦਿੰਦਾ ਵਾਹਿਗੁਰੂ ਦਾ ਨਾਮ
1: ਆਵਦ ਕਟਿਓ ਨਾ ਜਾਤ
0: ਪਿੱਛੇ ਨਾ ਮੁੜੋ ਪ੍ਰੇਮ ਸਿੰਘ ਜੀ
1: ਉਠ ਗਏ ਸਵਾਮੀ ਸਮਰਥ
0: ਦਰਸਲ ਪ੍ਰੇਮ
1: ਨਹੀਂ
0: ਦਾਵਨ ਬੰਦੇ ਨਾ ਜਾਤ ਵਿਦੇ ਮਨ ਦਰਸ ਮਗ ਜਿਨ੍ਹਾਂ ਦਾ ਗੁਰੂ ਦੇ ਦਰਸ਼ਨਾਂ ਦੇ ਵਿੱਚ ਮਨ ਲੱਗ ਗਿਆ ਉਹ ਮੋਹ ਦੇ ਰਸਿਆਂ ਵਿੱਚ ਨਹੀਂ ਬੰਨ ਹੁੰਦੇ
1: ਪਾਵਕ ਜਰੇ ਉਹਨਾਂ ਜਾਤ
0: ਪਾਵਕ ਜਰੇ ਉਹਨਾਂ ਜਾਤ ਪਾਵਕ ਕਹੀਏ ਅੱਗ ਉਹ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ
1: ਰਹੇ ਜਨ ਧੂਰ ਲੱਗ
0: ਜਿਹੜੇ ਭਾਈ ਸਾਧ ਸੰਗਤ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਨਾਲ ਜੁੜ ਜਾਂਦੇ ਨੇ ਸੰਗਤ ਦੇ ਚਰਨਾਂ ਦੀ ਧੂੜ ਵਾਹਿਗੁਰੂ ਦੇ ਪਿਆਰਿਆਂ ਦੀ ਧੂੜ ਜਿਨ੍ਹਾਂ ਨੂੰ ਮਿਲ ਜਾਵੇ ਉਹਨਾਂ ਨੂੰ ਤ੍ਰਿਸ਼ਨਾ ਰੂਪੀ ਕਾਲ ਰੂਪੀ ਮੌਤ ਦੀ ਅੱਗ ਜਾਂ ਵਿਸ਼ੇ ਵਿਕਾਰਾਂ ਦੀ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ ਤੁਹਾਡੇ ਸਾਹਮਣੇ ਸੀ ਗੁਰਸਿੱਖ ਪਿਆਰਿਓ ਪ੍ਰਹਿਲਾਦ ਨੂੰ ਅੱਗ ਵਿੱਚ ਸਿੱਟਿਆ ਜਲ ਅਗਨੀ ਵਿੱਚ ਘੱਸਿਆ ਜਲੇ ਨਾ ਡੂਬੇ ਗੁਰ ਪ੍ਰਸਾਦ ਤੇ ਗੁਰਮੁਖ ਪਿਆਰਿਓ ਤਿੰਨ ਮਨ ਰੂਮ ਗਾ ਕੇ ਔਰੰਗਜ਼ੇਬ ਨੇ ਭਾਈ ਸਤੀਦਾਸ ਜਤੀਦਾਸ ਮਤੀਦਾਸ ਹਠੀਦਾਸ ਸੱਤ ਭਾਈ ਸੀ ਸੱਤੇ ਸ਼ਹੀਦ ਗੁਰਸਿੱਖ ਪਿਆਰੇ ਭਾਈ ਮਤੀਦਾਸ ਚੁਣੀ ਜਿਹੜਾ ਇੱਥੋਂ ਛੋਟਾ ਸਤੀਦਾਸ ਸੀ ਤਿੰਨ ਮਣ ਰੂੰ ਦੇਖ ਲੋ 2 ਕਿਲੋ ਰੂੰ ਦੀ ਉਹ ਪੰਡ ਹੋ ਜਾਂਦੀ ਹੈ ਤਿੰਨ ਮਣ ਰੂੰ ਮੰਗਾ ਕੇ ਭਾਈ ਸਤੀਦਾਸ ਦੇ ਸਰੀਰ ਉੱਪਰ ਲਪੇਟੀ ਗਏ ਵਾਰੀ ਵਾਰੀ ਤਹਿ ਤੇ ਇੱਕ ਤਹਿ ਲਾਉਣੀ ਤਾਰਾਂ ਬੰਨ ਦੇਣੀਆਂ ਦੂਜੀ ਤਹਿ ਲਾਉਣੀ ਤਾਰਾਂ ਬੰਨ ਦੇਣੀਆਂ ਤਿੰਨ ਮਣ ਰੂਹ ਭਾਈ ਸਤੀਦਾਸ ਦੇ ਚਾਂਦਨੀ ਚੌਕ ਸਰੀਰ ਉੱਤੇ ਲਪੇਟ ਕੇ ਬੰਨਤੀ ਤੇ ਜਦੋਂ ਤਿੰਨ ਮਣ ਰੂਹ ਬੰਨ ਹੋ ਗਈ ਉਸ ਰੂਹ ਨੂੰ ਅੱਗ ਲਾ ਦਿੱਤੀ ਜਰਾ ਆਪ ਸੋਚੋ ਕਿਵੇਂ ਸੁਲਗ ਸੁਲਗ ਕੇ ਸਰੀਰ ਕਿਵੇਂ ਸ਼ਹੀਦ ਹੋਇਆ ਹੋਊਗਾ ਸਤੀ ਦਾਸ ਚਾਂਦਨੀ ਚੌਂਕ ਵਿੱਚ। ਪਰ ਮਹਾਰਾਜ ਦੀ ਬਾਣੀ ਕਹਿੰਦੀ ਪਾਪ ਅੱਗੋ ਨੂੰ ਸਾੜ ਨਹੀਂ ਸਕਦੀ, ਕਿਉਂ ਨੀ ਹਾਏ ਦੁਹਾਈ ਮਚਾਈ, ਕਿਉਂ ਨੀ ਤਕਲੀਫ ਵੱਟੀ, ਕਿਉਂ ਨੀ ਮਿੰਨਤਾਂ ਕੀਤੀਆਂ, ਮੈਨੂੰ ਛੱਡ ਦੋ, ਮੈਨੂੰ ਬਚਾ ਲੋ। ਇਹ ਗੱਲੇ ਨੀ ਕਹੀ ਗੁਰਸਿੱਖ ਪਿਆਰਿਓ, ਜੁੜ ਗਿਆ ਸੀ ਗੁਰੂ ਦੇ ਚਰਨਾਂ ਦੀ ਧੂੜੀ ਨਾਲ। ਉਹ ਅੱਗ ਦੇ ਉੱਤੇ ਅਸਰੇ ਨੀ ਕਰ ਸਕੀ,
1: ਜਿਹੜੇ
0: ਗੁਰੂ ਦੇ ਚਰਨਾਂ ਦੀ ਧੂੜ ਨਾਲ, ਸਾਧ ਸੰਗਤ ਦੀ ਧੂੜੀ ਨਾਲ, ਜਾਂ ਜਿਹੜੇ ਜਨ ਧੂੜੀ ਨਾਲ ਜੁੜ ਗਏ ਗੁਰੂ ਦੇ ਬਣ ਗਏ ਹਨ,
1: ਨੀਰ ਨਾ ਸਾਕ ਸਬੂਰ।
0: ਅਸੀਂ ਗੱਲ ਮਹਾਰਾਜ ਦੀ ਬਾਣੀ, ਉਹਨੂੰ ਜਲ ਡੋਬ ਨਹੀਂ ਸਕਦਾ। ਨੀਰ ਕਹੀਏ, ਜਲ ਬੋਰ ਕਹੀਏ, ਯੂਪੀ ਦਾ ਬਚਨ ਹੈ ਬੋਰ ਡੁੱਬਣਾ, ਆਪਾਂ ਡੁੱਬਣਾ ਕਹਿੰਦੇ, ਬੁੱਢਣਾ ਬੋਰ ਕਹਿੰਦੇ ਨੇ, ਉਹਨੂੰ ਜਲ ਡੋਬ ਨਹੀਂ ਸਕਦਾ।
1: ਚੱਲਣਾ ਹਰ ਪੰਥ ਪਗ,
0: ਜਿਹੜੇ ਤੁਹਾਡੇ ਵਾਂਗ ਗੁਰੂ ਦੇ ਰਸਤੇ, ਸੰਗਤ ਦੇ ਰਸਤੇ ਚੱਲਦੇ ਨੇ, ਜਿਹੜੇ ਚੱਲ ਕੇ ਗੁਰੂ ਦੇ ਚਰਨਾਂ ਵਿਚ ਆਉਂਦੇ ਨੇ, ਉਹਨਾਂ ਨੂੰ ਭਾਈ ਪਾਣੀ ਡੋਬ ਨਹੀਂ ਸਕਦਾ। ਤੁਹਾਡੇ ਸਾਹਮਣੇ ਇਤਿਹਾਸ ਹੈ, ਸਿਕੰਦਰ ਲੋਧੀ ਬਾਦਸ਼ਾਹ, ਬਹੁਤ ਕੱਟੜ ਜ਼ਾਲਮ ਬਾਦਸ਼ਾਹ ਹੋਇਆ ਸਿਕੰਦਰ ਲੋਧੀ, ਤੇ ਸਿਕੰਦਰ ਲੋਧੀ ਨੇ 350,000 ਹਿੰਦੂ ਵਢੇ, ਤੇ 4 ਲੱਖ ਤੋਂ ਉੱਪਰ ਹਿੰਦੂ ਮੁਸਲਮਾਨ ਬਣਾਇਆ। 7 ਲੱਖ ਹਿੰਦੂ ਜਾਂ ਵਢੇ ਜਾਂ ਮੁਸਲਮਾਨ ਬਣਾਇਆ ਸਿਕੰਦਰ ਲੋਧੀ ਬਾਦਸ਼ਾਹ ਨੇ, ਤੇ 7 ਲੱਖ ਹਿੰਦੂ ਵੱਢ ਕੇ, ਮਾਰ ਕੇ, ਹਿੰਦੂ ਬਣਾ ਕੇ ਮੁਸਲਮਾਨ। ਤੇ ਆਪਣੇ ਕਾਜ਼ੀਆਂ ਤੋਂ ਪੁੱਛਿਆ, ਕਹਿੰਦਾ ਮੈਂ ਸ਼ਰ੍ਹਾਂ ਦੀ ਐਡੀ ਸੇਵਾ ਕੀਤੀ ਹੈ, 7 ਲੱਖ ਹਿੰਦੂ ਜਾਂ ਵੱਢਦਾ ਹੈ ਮੁਸਲਮਾਨ ਬਣਾਤਾ, ਮੈਨੂੰ ਖੁਦਾ ਕਿਆ ਦਊਗਾ। ਦੇਖੋ ਹਿੰਦੂਆਂ ਦਾ ਸਾਡਾ ਹਾਲ ਕੀ ਸੀ, ਇੱਥੇ ਕਿੰਨਾ ਕੁ ਖੁਸ਼ ਹੈ ਮੇਰੇ ਤੇ ਅੱਲਾ। ਕਾਜ਼ੀ ਕਹਿਣ ਲੱਗੇ, ਇੰਨਾ ਖੁਸ਼ ਹੋ ਗਿਆ ਤੂੰ 7 ਲੱਖ ਹਿੰਦੂ ਵੱਢੇ ਜਾਂ ਮੁਸਲਮਾਨ ਬਣਾਇਆ, ਅੱਲਾ ਤੇਰੇ ਤੇ ਇੰਨਾ ਖੁਸ਼ ਹੈ, ਤੇਰੀਆਂ 7 ਪੀੜੀਆਂ ਤੱਕ ਬੇਸ਼ਤਾਂ ਦੇ ਦਰਵਾਜ਼ੇ ਖੁੱਲੇ ਰਹਿਣਗੇ। ਆਹ ਹਾਲ ਸੀ ਸਾਡਾ, ਹਿੰਦੂਆਂ ਨੂੰ ਵੱਢਣਾ, ਸੁਰਗਾਂ ਦੇ ਦਰਵਾਜ਼ੇ ਖੁੱਲਣੇ। ਉਹ ਵੱਢਦਾ ਵੱਢਦਾ ਦਿੱਲੀ ਕਤਲੇਆਮ ਕਰਦਾ ਕਰਦਾ ਬਨਾਰਸ ਪੁੱਜਿਆ, ਉੱਥੇ ਦੇ ਮੰਦਰ ਢਾਏ ਤੇ ਉੱਥੇ ਮਹਿਫਲ ਲਾ ਕੇ ਬੈਠ ਗਿਆ। ਸਖਾਵਾ ਵੀ ਕਰਦੇ ਸੀ, ਕੋਈ ਦੁਖੀ ਫਰਿਆਦੀ ਆ ਉਹ ਬਾਦਸ਼ਾਹ ਦੇ ਕੋਲ। ਤਾਂ 2 ਪਾਰਟੀਆਂ ਆ ਗਈਆਂ, ਇੱਕ ਬ੍ਰਾਹਮਣਾਂ ਦੀ, ਪੰਡਤਾਂ ਦੀ, ਇੱਕ ਕਾਜ਼ੀਆਂ ਦੀ, ਇਕੱਠੇ ਹੀ ਆ ਗਏ। ਦੋਹਾਂ ਨੇ ਫਰਿਆਦ ਕੀ ਕੀਤੀ, ਬ੍ਰਾਹਮਣ ਕਹਿੰਦੇ ਜੀ ਆ ਸਾਡੇ ਸ਼ਹਿਰ ਵਿੱਚ ਇੱਕ ਜਲਾਹਿਆਂ ਦੇ ਘਰ ਜੰਮੇ ਕਬੀਰ, ਇਹ ਹੈ ਨੀਚ ਤੇ ਠਾਕਰਾਂ ਦੀ ਪੂਜਾ ਕਰਦਾ, ਸਾਡੇ ਇਹਦੇ ਵਿੱਚ ਤੁਹੀਨ ਹੈ ਧਰਮ ਦੀ। ਇਹ ਸ਼ੂਦਰ ਨੂੰ ਤਾਂ ਠਾਕਰ ਪੂਜਣ ਦਾ ਹੁਕਮ ਹੀ ਨਹੀਂ, ਇਹ ਠਾਕਰ ਨੂੰ ਪੂਜ ਕਰਦਾ, ਗੱਗਾ ਚ ਆ ਕੇ ਨਹਾਉਂਦਾ, ਇਹਨੂੰ ਪੂਜਾ ਕਰਨ ਦਾ ਹੱਕ ਨਹੀਂ ਹੈ, ਇਹ ਸਾਡੇ ਧਰਮ ਵਿਚ ਦਖਲਅੰਦਾਜ਼ੀ ਦਿੰਦਾ। ਉਹਨਾਂ ਦੀ ਗੱਲ ਸੁਣ ਲਈ, ਇੰਨੇ ਨੂੰ ਕਾਜ਼ੀ ਆ ਕੇ ਮੂਹਰੇ, ਕਹਿੰਦੇ ਬਾਦਸ਼ਾਹ ਅਸੀਂ ਵੀ ਇਹਦੀ ਉਹ ਗੱਲ ਕਹਿਣ ਆਏ ਹੈ। ਕਾਜ਼ੀ ਕਹਿੰਦੇ, ਬਾਦਸ਼ਾਹ ਕਹਿੰਦੇ ਤੁਹਾਨੂੰ ਕੀ ਤਕਲੀਫ ਹੈ, ਕਹਿੰਦੇ ਜੰਮਿਆ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਘਰ ਤੇ ਪੂਜਦਾ ਕ੍ਰਿਸ਼ਨ ਨੂੰ, ਇਹ ਮੁਸਲਮਾਨ ਹੋ ਕੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕਰਦੇ, ਇਹ ਤਾਂ ਸ਼ਰ੍ਹਾਂ ਨੂੰ ਦਾਗ ਲੱਗਦੇ। ਦੋਹਾਂ ਦਾ ਜਦ ਸਵਾਲ ਸੁਣਿਆ ਨਾ, ਦੋਹਾਂ ਤੇ ਰਹਿੰਦਾ, ਦੋਹਾਂ ਦੀ ਸ਼ਿਕਾਇਤ, ਸਿਕੰਦਰ ਲੋਧੀ ਕਹਿੰਦਾ ਲਿਆ ਪੜ ਕੇ ਕਬੀਰ ਨੂੰ, ਫੜ ਲੈਂਦਾ ਵਿਚਾਰਾ, ਆ ਗਏ ਉੱਥੇ ਕਿਹੜਾ ਕੋਈ ਭੈ ਸੀ, ਸਿਕੰਦਰ ਲੋਧੀ ਇੰਨਾ ਜ਼ਾਲਮ ਬਾਦਸ਼ਾਹ ਕੱਟੜ, ਆ ਕੇ ਦਰਬਾਰ ਵਿਚ ਆਰਾਮ ਨਾਲ ਖੜ ਗਏ ਕਬੀਰ ਜੀ। ਤੇ ਸਿਕੰਦਰ ਲੋਧੀ ਨੇ ਵੇਖਿਆ ਤਾਂ ਅਸਲ ਡਾਕੂ ਹੈ ਕੋਈ, ਇਹ ਤੱਤਵਾਦੀ ਹੈ, ਇਹ ਮੇਰੇ ਦਰਬਾਰ ਵਿਚ ਆਇਆ, ਨਾ ਮੈਨੂੰ ਸਜਦਾ ਕੀਤਾ, ਨਾ ਸਲਾਮ ਕੀਤੀ, ਇਹਨੂੰ ਸਲਾਮ ਬੁਲਾਉਣੀ ਚਾਹੀਦੀ ਸੀ ਮੇਰਾ ਬਾਦਸ਼ਾਹ ਦਾ ਦਰਬਾਰ, ਇਹ ਮੱਥਾ ਟੇਕਣਾ ਚਾਹੀਦਾ ਸੀ, ਸਿੱਖਦਾ ਕਹਿੰਦੇ ਮੱਥਾ ਟੇਕਣ ਨੂੰ ਮੁਸਲਮਾਨ। ਕਬੀਰ ਨੂੰ ਕਹਿੰਦਾ, ਕਬੀਰ ਤੈਨੂੰ ਪਤਾ ਨੀ ਤੂੰ ਸਿਕੰਦਰ ਲੋਧੀ ਦੇ ਦਰਬਾਰ ਵਿਚ ਹੈ, ਨਾ ਤੂੰ ਸਲਾਮ ਬੁਲਾਈ, ਨਾ ਤੂੰ ਸਿੱਖਦਾ ਕੀਤਾ, ਤੈਨੂੰ ਭੈ ਨੀ। ਕਬੀਰ ਸਾਹਿਬ ਨਿਰਭੈ, ਭਗਤ ਭੈ ਤੋਂ ਪਰੇ, ਸਾਰੇ ਭੈ ਖਤਮ। ਕਹਿੰਦਾ ਬਾਦਸ਼ਾਹ ਮੈਨੂੰ ਭੈ ਹੈਗਾ, ਮੈਂ ਭੈ ਦੇ ਵਿਚ, ਪਰ ਤੈਨੂੰ ਸਲਾਮ ਮੈਂ ਤਾਂ ਨੀ ਬੁਲਾਈ, ਤੂੰ ਕੰਨਾਂ ਤੋਂ ਬੋਲਿਆ ਤੈਨੂੰ ਸੁਣਨਾ ਹੀ ਨਹੀਂ ਸੀ, ਤੈਨੂੰ ਮੈਂ ਸਿਜਦਾ ਤਾਂ ਨੀ ਕੀਤਾ, ਤੂੰ ਅੱਖਾਂ ਤੋਂ ਤੈਨੂੰ ਮੱਥਾ ਟੇਕਣਾ ਦਿਖਣਾ ਹੀ ਨਹੀਂ ਸੀ, ਕੋਈ ਸਤਨਾਮ ਇਹ ਹੈ ਭਗਤ ਦੀ ਨਿਸ਼ਾਨੀ। ਅਸੀਂ ਤਾਂ ਦੁੱਖ ਨਾ ਮਨਾਉਣ, ਗੁਰਦੁਆਰੇ ਦੇ ਪ੍ਰਧਾਨ ਤੇ ਹੀ ਡਰ ਜਾਂਦੇ, ਕੋਈ ਸਤਨਾਮ ਜੇ ਕੋਈ ਸੱਚੀ ਗੱਲ ਕਹਿਤੀ ਇਹਨੇ ਕੱਲ ਕਹਿ ਦੇਣਾ ਵੀ ਬਾਬਾ ਜੀ ਕਿਸੇ ਚੱਕੋ ਕਿਸੇ ਹੋਰ ਗੁਰਦੁਆਰੇ ਜਾ, प्रचार से की होगा सच्ची गल सिकंदर लोधी दे सामने खड़े कबीर एक गरीब श्रेणी का बंदा और कहना तू अखा टोना तेन मत्था टेकन का की फायदा तू कन्ना तो बोला तेन सलाम बनाने का यह आप भी कह कि बनना जायो माया धारी अत अन्ना हो जेड़ा माया धारी बन जाए बस माया नु धारण करे मैं माया ने मुख रखे ओनू धर्म की गल कन्ना नाल सुनती नहीं होंगी ओनू गुरु का रस्ता अखा नाल दिखता नहीं होंगा माया अन्ना कर दिंदी है बोआ कर दिंदी है इस करके नहीं तेन मैं सलाम बुलाई तो फिर गुस्से हो रहे थी बादशाह नु अन्ना कहना बादशाह नु बोआ कहना वो कबीरा तू मेनु खड़ा दिखदा तेरिया गल्ला सुन दिया है तू इना दोष लाने मेरे उत्ते कहना फड़ ले दे इनू पाओ जंजीरा हथा पैरों में सीटो इन गंगा बनारस कित जाओ ना बनारस गंगा ते जमुना दोवें कठिया मिलके चल दिया इलाहाबाद तो 80 मील है बनारस बहुत पानी है उसे बनारस का असल नाम है वरना 80 जो मुड़के बनिया वारा नसी उथे दो दरिया ने छोटे छोटे एक दरिया वरना है एक दरिया 80 है इन दोहां दरिया के कंडे ते वसन करके दा नाम है वाराणसी दो दरिया के कंडे ते वसिया शहर है शिवजी महाराज का ला जो इन बन के छिठो गंगा दे पालिया बचारा सिपाहिया ने पालिया बेड़िया बिठा लिया बोत दे विच बेड़ी विच ते जदो गंगा दे आन गब्बे गए चक के सिपाहिया ने घेरता कबीर विच हुक्म सी बादशाह दा घेर के ना आगे बाहर आना ही सिपाही ज्यादा आए सिपाही मुड़के कंधे पे वो बाद में चाहे कबीर पहले ही उसे बैठा राम नाल बैठा कंधे पे वो आपस में गला कर ले वो कहने आप भी पहला आ गए उन्होंने कहते वो नहीं है कोई हो रहा चलिए वो हाथ पैर बने पे एन चक के गंधे सिटे सिकते आ जाने वो कहने असी जानते हैं उ दूजे कहने तुम्हें मूर्ख बन गए जे आ भी जाता ना झग्गा तो भिजिया होंगे तो बैठा भी सुखा ही है जे वो होंगे ना कपड़े तो भिजदे तो नम करके अपने सीटे दो आपस में कहने वो कहने आपने की देना फेर फड़ो बादशाह गुस्से भी रिश्वत लेके चढ़ता तुम इन फिर पेश करो ये नहीं डुबेगा ते फड़के ले गए गुरु सिंह प्यारे उस सिकंदर से कहने महाराज बेड़िया पाई हुई तेन असि गब्बे सिटिया ये तो सातों भी पहला उसे बैठा है झग्गा भी नहीं भिजिया नीर ना साकस बोर जो अज का बचन है पानी उन्होंने डोब नहीं सकता किना गुर का बचन बसा जी नाले जल नहीं डूबे तस्कर नहीं ले पा न साक जल जरा बोलोगे सारी संगत ये बोलोगे ना भुख सोनी लगूगी प्रसादा बड़ा स्वाद लगू एम गज बज के बीबीएम बोलो बस।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਇੱਕ ਓਮਕਾਰ
1: ਗੋਡ ਇਜ਼ ਓਨਲੀ ਵਨ
0: ਸਤ ਨਾਮ
1: ਹਿਜ਼ ਨੇਮ ਇਜ਼ ਟਰੂ
0: ਕਰਤਾ ਪੁਰਖ
1: ਹੀ ਇਜ਼ ਦ ਕ੍ਰੀਏਟਰ
0: ਨਿਰਭਉ
1: ਹੀ ਇਜ਼ ਵਿਦਆਊਟ ਫੀਅਰ
0: ਨਿਰਵੈਰ
1: ਹੀ ਇਜ਼ ਇਨਿਮਿਕਲ ਟੂ ਨਨ
0: ਅਕਾਲ ਮੂਰਤਿ
1: ਹੀ ਨੇਵਰ ਡਾਈਜ਼
0: ਅਜੂਨੀ
1: ਹੀ ਇਜ਼ ਬਿਯੋਂਡ ਬਰਥ ਐਂਡ ਡੈਥ
0: ਸਰਬੰਗ
1: ਹੀ ਇਜ਼ ਸੈਲਫ ਇਲਿਮੀਨੇਟਿਡ
0: ਗੁਰ ਪ੍ਰਸਾਦ
1: He is realized by the kindness of the true Guru.
0: Jap.
1: Repeat his name.

0: ਕੇਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਸਰਦਾਰ ਪਹਿਲਾਂ ਤਾਂ ਇੱਕ ਪਿੰਡ ਦਾ ਛੱਡ ਉੱਠਿਆ ਫਿਰ ਪਾਂਧਾ ਨਹੀਂ ਖੋ ਸ਼ੌਕਾ ਕਰਦੇ
1: ਮੇਰੀ ਬੋਡੀ ਤਾਂ ਦੇਖ ਕੇ ਪਾਗਲ ਹੋ ਜਾਏਗੀ ਸਿੰਘ ਨੀ ਦੇ ਘਰ ਵਿੱਚ ਫਿਰ ਸੀ ਉਹਦੇ ਦੀਦੇ ਵਾਲੂ

ਜਲਦੀ ਸੁੱਚਾ ਸੁੱਚਾ ਜਾਓ ਬੰਦਿਆ।

0: ਕਿਹੜੇ ਪਾਸੇ ਬਿਠਾਇਆ ਹੋ?
1: ਅੰਤ ਕਾਲ ਕਿਹਨੇ ਦੇਖਿਆ? ਅੱਜ ਦੀ ਗੱਲ ਕਰੋ, ਅੱਜ ਦੇ ਜਾਨਾ ਸਲੀ ਦੇ ਲੈ ਕੇ ਜਾਂਦੇ ਹਾਂ, ਔਰ ਜਿਹੜਾ ਮਾਲ ਲੁੱਟ ਕੇ ਜਾਂਦੇ ਹਾਂ ਉਹ ਸਾਡੀ ਕਮਾਈ ਹੈ।
0: ਕੁੜੀਆਂ ਗੱਲ ਕਰ ਰਹੇ ਹੋ,
1: ਮੁਰਖਾ ਬਣੋ।
0: ਠੀਕ ਹੀ ਕਹਿ ਰਿਹਾ, ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਤਿਆਈ

ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗੁਆਈ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਜਿਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਹੋਇਆ ਸਿੱਖੀ ਸਿਦਕ ਨੇ ਹਾਰਿਆ ਮਨ ਅਡੋਰ ਰੱਖਿਆ ਪ੍ਰਾ

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚੰਨ ਕਮਲਾ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏ ਵੰਗ, ਸਰਬੱਤ ਕੇ ਕਾਰਜ ਰਾਸ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਸ।

ਜੁਗਾਦ ਜੁਗਾਦ ਆਦ ਸੱਚ ਜੁਗਾਦ ਸੱਚ ਹੈ ਤੂੰ ਸੱਚ ਨਾਨਕ ਹੋ ਸੀ ਤੂੰ ਸੱਚ ਸੋਚੈ ਸੋਚਣਾ ਹੋ ਗਏ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਗਏ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ

ਜਾਪ ਸੰਗ ਭਾਓ ਸੰਗ ਪੂਜਾ ਸੰਗ ਪ੍ਰਗਟਾਓ ਸੰਗ ਗ੍ਰੰਥ ਮਕਬੀਰ ਪਾਠ ਸੰਗ ਜੋ ਮਨ ਰਹੇ ਹੈ ਉਦਾਸ ਅਸੰਖ ਭਗਤ।

ਸਦਾ ਕੀਰਤ ਮਨ ਨਾਉ। ਸਭ ਗੁਣ ਤੇਰੇ ਮੈਂ ਰਾਹੀਂ ਕੋਏ, ਗੁਣ ਗੁਣ ਕੀਤੇ ਭਗਤ ਨਾ ਹੋਏ। ਸਵਾਸਿਆਤ ਬਾਣੀ ਪਰਮਾਉ, ਸਤ ਸੁਹਾਉਣ ਸਦਾ ਮਨ ਪਿਆਉ। ਕਵਣ ਸੁਵੇਲਾ ਵਖਤ ਕਵਣ, ਕਵਣ ਫਿਤ ਕਵਣ ਵਾਰ, ਕਵਣ ਸਿਰਤੀ ਮਾਂ ਕਵਣ ਲਿਖ ਆਕਾਰ। ਵੇਲ ਨਾ ਪਾਈਆ ਪੰਡਤੀ ਦੇ ਹੋਗਾ ਲੇਖ ਪੁਰਾਣ, ਵਖਤ ਨਾ ਪਾਓ ਕਰਨੀਆਂ ਜੇ ਲਿਖਣ ਲੇਖ ਪੁਰਾਣ। ਫਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ, ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਾ ਰਾਹੀ, ਕਿਉਂ ਵਰ ਨਹੀਂ ਕਵ ਜਾਣਾ, ਨਾਨਕ ਆਖਣ ਸਭ ਕੋ ਅਸੈ ਕਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾ ਹੀ।

ਵਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਜੁੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਰਨ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਦੇਖਣ

ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਤਿਲਨਾ ਤੁਮਾਈ, ਕੀਤੇ ਮੰਗਾ ਯੂਰ ਅਪਾਰ, ਕੀਤਿਆਂ ਬਣ ਬਣਾਈ ਦੀ ਚਾਰ, ਕੀਤੇ ਸ਼ਬਦ ਟੈਮ ਕਾਰ, ਕੀਤੇ ਲੈ ਲੈ ਮੁਕਰ ਪਾਏ।

ਕਿਤੇ ਵਰਮ ਕਾਟ ਕੜੀ ਆ ਉਪਰੰਗ ਤੇ ਵੇਸ ਕਿਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਸਤਬੁਧ ਨਾਲ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਬਾਤ ਨਰਿੰਦ ਕੀਤੀ ਸੇਵਾ ਕਹਤੇ ਨਾਨਕ ਸੰਤ ਨੰਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਸੈ ਨਾਦ ਵਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਸੈ ਕਾਰਜ ਕਰੀਏ ਬਹੁਤ ਚੈਨ ਰੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹੇ ਪਿੱਛੇ ਪਛਤਾਈ ਕਾਗਜ ਦਿੱਛਾ ਘੜੀਆ ਸੁਰਤ ਮਤ ਮਨ ਬੁੱਧ ਪਿੱਛਾ ਘੜੀਆ ਸੁਰਤ ਦਾਨ ਕੀ ਸੁੱਧ

ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਾਬ ਸਾਹਿਬ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁੱਖ ਵਾਕ

ਤਾਪੇ ਨਮਾਸੰਗ ਅਤਾਪੇ ਨਮਾਸੰਗ ਬ੍ਰਹਮਾਨੇ ਨਮਾਸੰਗ ਨਦਾਨੇ ਨਮਾਸੰਗ ਅਗਾਹੇ ਨਮਾਸੰਗ ਅਵਾਹੇ ਨਮਾਸੰਗ ਪ੍ਰਵਰਗੇ ਨਮਾਸੰਗ ਅਸਰਗੇ ਨਮਾਸੰਗ ਪ੍ਰਭੋਗੇ ਨਮਾਸੰਗ ਸੁਜੋਗੇ ਨਮਾਸੰਗ ਰੰਗੇ ਨਮਾਸੰਗ ਅਪੰਗੇ ਨਮਾਸੰਗ ਅਗੰਮੇ ਨਮਾਸਾ ਸਰਮੇ ਨਮਾਸੰਗ ਜਲਾਸਰੇ ਨਮਾਸੰਗ ਨਿਰਾਸਰੇ ਨਮਾਸੰਗ ਅਜਾਤੇ ਨਮਾਸੰਗ ਅਪਾਤੇ ਨਮਾਸੰਗ ਮਜਦੇ ਨਮਾਸਾਦੇ ਅਦੇਸੰਗ ਅਦੇਸੇ ਨਮਾਸੰਗ ਅਪੇਸੇ ਨਮਾਸੰਗ ਨਿਰਭਾਮੇ ਨਮਾਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਸਾਪੇ ਨਮੋ ਸਰਬ ਸਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸਾ ਸੁਦੇਵੈ ਨਮਾਸੰਗ ਅਤੇਵੈ ਨਮਾਸੰਗ ਅਜਨਮੇ ਨਮਾਸੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਲ ਕਾਲੇ ਨਮਾਸਾ ਸੁਦਿਆਲੇ ਨਮਾਸੰਗ ਅਭਰਣੇ ਨਮਾਸੰਗ ਅਮਰਣੇ ਨਮਾਸੰਗ ਜਿਰਾਰੰਗ ਨਮਾਸੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਵਸਦਾ ਬੰਦੇ ਨਮਾਸੰਗ ਨਿਰਸਾਕੇ ਨਮਾਸੰਗ ਨਿਰਵਾਕੇ ਨਮਾਸੰਗ ਰਹੀਮੇ ਨਮਾਸੰਗ ਕਰੀਮੇ ਨਮਾਸੰਗ ਅਨੰਤੇ ਨਮਾਸੰਗ ਮਹਾਂਤੇ ਨਮਾਸਾ ਸੁਰਾਗੇ ਨਮਾਸੰਗ ਸੁਰਾਗੇ ਨਮੋ ਸਰਬ ਸੋਖੰਗ ਨਮੋ ਸਰਬ ਭੋਗੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾ ਸ਼੍ਰੀ ਚੰਦ ਦਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੋ ਹੈ ਪੂ ਹੈ ਲੇਖਾ ਪੇਖਾ ਨਾਮ ਹੈ ਥਾਮ ਹੈ ਦੇਹ ਪੇ ਹੈ ਜੀਤਾ ਪੀਤਾ ਸਰਮਾਨ ਅਨੁਦਾਨ ਕਰ ਵਰਗਾ ਸਰਗਾਈ ਅਨੀਲ ਹੈ ਅਨਾਦ ਹੈ ਜਯਾ ਜਾਦ ਹੈ ਜਨਮ ਵਰਣ ਪੂਜਾ ਪਰਣ ਗਾਂਝਾ ਪਾਂਝਾ ਜੂਝਾ ਜਾਂਝਾ ਮੀਗਾ ਰਫੀਗਾ ਦੰਦ ਬੰਦ ਹੈ

ਸੁਭਰਾਜੀ ਸਮਾਸਾ ਸਦਾਨੰਦ ਤੇਰਾ ਜੋਰ ਚਾਚਰੀ ਸੰਗ ਜੜੇ ਹੈ ਥਲੇ ਹੈ ਪਿਤਾ ਵੇ ਹੈ ਪ੍ਰਭੂ ਆਜੂਆ ਦੇ ਸਾਦੇ ਸਾਏ ਭਜੰਗ ਭਰਿਆ ਦਿਸੰਗ ਅਗਾਧਿ ਅਵਾਧਿ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਜ ਦੀ ਨਦਾਨੇ ਨਮਾਜ ਤੋਂ ਨਰਨਾਥੀ ਨਮਾਜ ਤੋਂ ਪਰਮਾਤੀ ਨਮਾਜ ਤੋਂ ਗੰਜੇ ਨਮਾਜ ਤੋਂ ਪੰਜੇ ਨਮਾਜ ਤੋਂ ਅਕਾਲੀ ਨਮਾਜ ਤੋਂ ਅਕਾਲੀ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪ੍ਰੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ਤੰਗ ਨਮੋ ਸਰਵ ਕ੍ਰਿਸ਼ੰਗ ਨਮੋ ਸਰਵ ਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਭਿਜੇ ਅਭਿਜੇ ਸਮਾਤੰ ਪ੍ਰਸਿਦੇ

ਠਾਵ ਨਾ ਜਾ ਜਗ ਰੂਪ ਰੰਗ ਨਾਰੀ ਗੁਰੂਆਦ ਪੁਰਖ ਉਧਾਰ ਮੂਰਤ ਜੋ ਨਾ ਦਸੇ ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਰਿਸਾ ਦੇਸਾ ਹੋਈ ਫੈਲੇ ਹੋ ਨਾਗ ਨਾਮ ਕਾਮ ਵਿਹੀਨ ਪੇਖਤ ਕਾਮ ਨਹਿ ਜਾਹੀ ਸਰਬਵਾਨ ਸਰਬਤ

ਚੱਕਰ ਬੱਕਰ ਫਿਰਿਆ ਚਦਰ ਜਾ ਸੋ ਮਾਨ ਹੀ ਪਰਤੈਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵ ਨਾਦ ਮੂਰਤ ਸਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਰਚਿਓ ਸੁਜਮ ਪਵਗਣ ਭਜਨਹਾਰ ਕਾਲਹੀਨ ਕਲਾ ਸੰਜੋਤ ਅਕਾਲ ਪੁਰਖ ਦੇਸ ਕਰਮ ਧਾਮ ਸੁ ਪਰਮ ਰਹਿਤ ਪੂਤਾ ਲੱਖ ਅਭੇਸ ਰੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਅੰਦੋਸ਼ ਭਜਨ

ਕੇ ਸਰਬਤਰ ਦੇਸ਼ ਹੈ, ਕੇ ਸਰਬਤਰ ਦੇਸ਼ ਹੈ, ਕੇ ਸਰਬਤਰ ਮਾਨੇ ਹੈ, ਉਸ ਵੈਰ ਨੂੰ ਪ੍ਰਧਾਨੇ ਆਏ, ਕੇ ਸਰਬਤਰ ਜਾਪੇ ਆਏ, ਕੇ ਸਰਬਤਰ ਸਾਪੇ ਆਏ, ਕੇ ਸਰਬਤਰ ਭਾਨ ਹੈ, ਕੇ ਸਰਬਤਰ ਮਾਨ ਹੈ, ਕੇ ਸਰਬਤਰ ਇੰਦਰ ਹੈ, ਕੇ ਸਰਬਤਰ ਚੰਦਰ ਹੈ।

ਸੁੰਦਰ ਬਨ ਹੈ ਤਮਾਮ ਜੀ ਜਹ ਪਰਮ ਪਰਮੀਸ ਹੈ ਸਮਾਤਲ ਜੀ ਹੈ।

ਸਰਾਬ ਸੁਧ ਸਮੂਹ ਸੁਧਾਨ ਕੇ ਦੇਸ਼ ਗੁਰੂ ਗੜ ਜੋਗ ਜਤੀ ਕੇ ਸੂਰ ਸੁਰਾਬਦਨ ਸੁਧ ਸੁਧਾ ਦੇਖੋ ਸੰਤ ਸਮੂਹ ਨੇ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਦਬਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾਉਣ ਤੇ ਕਰਤੀ ਬਨੇ ਕਰਤੀ ਕੇ ਮਾਤੇ ਮਦੰਗ ਜਰੇ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਗੋਟ ਸੁਰੰਗ ਗੁਰੰਗ ਸੇ ਗੁਰਦ ਪੌਣ ਕੇ ਕੌਣ ਕੋ ਜਾ ਦਿਨਵਾਰੀ ਭਾਰੀ ਭਜਾਨ ਕੇ ਭੂ ਭਲੇ ਗਦ

ਗੁਜਾਰੀ ਸਰੀ ਪਾਸਰੀ ਭਗਵਾਨ ਭਜੇ ਬਿਰੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਹਾਨ ਉਦੈਦ ਮਦਾਨ ਸੁਸੰਜਮ ਨੇਮ ਅਨੇਕ ਵਸੇਛਾਏ ਵੇਦ ਪੁਰਾਣ ਦੇਵ ਪੁਰਾਣ ਜਮੀਨ ਦਿਵਾਨ ਸੁਬਾਨ ਸਪੇਛਾਏ ਕੌਣ ਹਾਰ ਜਗ ਜਗਾਰ ਸਭ ਸਭ ਚਾਰ ਹਜ਼ਾਰ ਕ ਦੇਖਾਏ ਸਰੀ ਭਗਵਾਨ ਭਜੇ ਬਿਨ ਭੂਪਤ ਇੰਦਰਤੀ ਬਿਨ ਏਕ ਨਾ ਲੇਖਾਏ ਸੁਧ ਸੁਭਾ ਦੁਰੰਤ ਸੁਭਾ ਸੋ ਸਾਸਨਾ ਦੁਰਜਾਨ ਦਲੈਂਗੇ ਤਾਰੀ ਗੁਮਾਨ ਭਰੇ ਮਨ ਮੈਂ ਤਾਰੂ ਪਰਵਤ ਪੰਥਾਲੇ ਨਾ ਹਰੈਂਗੇ ਚੋਰ ਹਰੀਨ ਮਰੋਰ ਮਵਾਸਨ ਮਾਂ ਤੇ ਮਨੰਗਰ ਮਾਨ ਮਲੈਂਗੇ ਸਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਤਾਰ ਪਛਈਆ ਤੋਰ ਪ੍ਰਦੇਸ ਮਲੰਦ ਮਵਾਸਨ ਮਾਂ ਤੇ ਜਾਨ ਤੇ ਮਾਨ ਮਲਈਆ

ਪਹਾਤ ਤੈ ਮੋਹਿ ਬਚਾਵਹੁ, ਸੁਖੀ ਵਸੈ ਮੋਰ ਪਰਿਵਾਰ, ਸੇਵਕ ਸਿੱਖ ਸਭ ਕਰਤਾਰਾ। ਮੋਰ ਰੱਖਿਆ ਨਿਜ ਕਰਦੈ ਕਰਿਆ, ਸਭ ਬੈਰ ਨਕਵਾ ਸੰਗਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਸ਼ਾੜ ਕੋਈ ਅਬਰਨਾ ਧਿਆਉ, ਜੋ ਬਰ ਚਾਹੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੰਚਨ ਸਤਰ ਹਮਾਰੇ ਮਾਰੀ ਹੈ। ਸਾਪ ਹਾਲ ਦੈ ਮੁਝੇ ਬਰੇ।

ਜੀਵਨ ਬਨੈ ਪ੍ਰੇਮ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਿਨ ਪਿਨ ਦੋਏ ਤੇਤੀ ਕਮਰਾ ਲਖਾ ਨਾ ਜਾਏ ਪਸਾਰਾ ਕਿਸੇ ਬੁੱਧ ਸਜਾ ਬ੍ਰਹਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀਂ ਕੂਪਾ ਅੰਡਜ ਜੇਰਜ ਸਿੱਧ ਜਗੀਨੀ।

ਸਤਿਗੁਰ ਦਾ ਪਾਇਆ ਸਾਹਿਬ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦ ਉਦਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਵਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਵਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸ

ਬਨ ਹਦਵਾਜੀ ਸਾਚੀ ਲਿਵੈ ਬਿਨ ਦੇਨ ਮਾਣੀ ਦੇਨ ਮਾਣੀ ਲਿਵੈ ਬਾਜੋ ਕਹਿ ਕਰੇ ਵਿਚਾਰੀ ਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਇਸ ਨੂੰ ਹੋਰ ਥਾਂ ਨਾਹੀ ਸਬਦ ਲਾਲ ਸਵਾਰੀ ਆ ਸਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚ ਸੁਭਾਰਿਆ ਕਹੇ ਨਾਨਕ ਹੀ ਆਨੰਦ ਹੈ।

ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ ਇਕੱਠ ਕੀ ਕਰਾਂ ਕਹਾਣੀ ਕਰਾਂ ਕਹਾਣੀ ਇਕੱਠ ਕੇਰੀ ਕਿਰਤ ਦੁਆਰੇ ਪਾਈ ਹੈ ਤਨ ਮਨ ਤਨ ਸਭ ਸਾਂਭ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਠਿਓ ਘੱਟ ਕਹਾਣੀ ਹੇ ਮਨ ਚੰਚਲਾ ਚਤਰਾਈ ਕਨੇ ਨਾ ਪਾਇਆ ਚਤਰਾਈ ਨਾ ਪਾਇਆ ਕਨੇ ਤੂੰ ਸੁਣ ਮਨ ਮੇਰਿਆ ਹੇ ਮਾਇਆ ਮੋਹਣੀ ਜਿਨੇ ਪਰਮ ਪਲਾਇਆ ਮਾਇਆ ਤਮੋਣੀ ਜਨੇ ਕੀਤੀ ਜਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ।

ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਸਾਥ ਤੇਰਾ ਚੱਲੇ ਨਾ ਹੀ, ਜਿਸ ਨਾਲ ਕਿਉਂ ਚਤਰਾਈ ਹੈ। ਐਸਾ ਕੰਮ ਮੂਲੇ ਨਾ ਕੀਤਾ ਜਦੰਤ ਪਛੋਤਾਈ ਹੈ।

ਵੇਖ ਪਰਖਣ ਆਇਆ। ਲਭ ਲੋਭ ਅਹੰਕਾਰ ਜੂਕਾ ਸਤਿਗੁਰੁ ਭਲਾ ਪਾਇਆ, ਕਹੇ ਨਾਨਕ ਜਿਸਨੁ ਆਪ ਦਿੱਠਾ, ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਤੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜੋ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨੋ ਦੇਖੀ ਵਾਲੋ ਨੇ ਕੀਏ ਦਮਾਰਗ ਜਾਣਾ, ਗੁਰਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ, ਉਰਗਾ ਜਾਣਾ ਗੁਣ ਤੇਰੇ, ਜਬ ਤੂੰ ਚਲਾਹੀ ਤਿਵੇਂ ਚੱਲਾਂ।

ਸਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ, ਜੰਤਰੋਂ ਲਿਖਿਆ ਆਇਆ।

ਵਾਰ ਮੁੜ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੂੰ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਕਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਸ਼ਾ ਜਿਵੇਂ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾਂ ਨਿਰਾਲੀ ਭਗਤਾਂ ਕੇਰੀ

ਜਿਉਂ ਤੂੰ ਚਲਾਏ ਤੂੰ ਚਲਾ ਸਵਾਮੀ ਹੋਰ ਕੇ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਵਹਿ ਚੱਲਾਂ ਜਿਨ੍ਹਾਂ ਮਾਰਗ ਪਾ ਰਹੀ, ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਤਿਆਰ ਰਹੀ, ਜਿਸ ਨੂੰ ਕਥਾ ਸੁਣਾਹੀ ਆਪਣੀ।

ਕੁਝ ਨਹੀਂ ਕਿਹਾ ਯਾਰ। ਪਵਿੱਤਰ ਮਾਤਾ ਪਿਤਾ ਕੁਟੰਬ ਸਾਹਿਤ ਆਮ ਬਚ ਸੰਗਤ ਸਭਾਈ ਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਘਰ ਰਚਿਆ ਆ। ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸ ਨ ਜਾਏ ਨਾ ਜਾਏ ਸਹਿਸ ਕਿਤੇ ਸੰਜਮ ਰਾਏ, ਕਰਮ ਕਮਾਏ ਸਹਿਸ ਜਿਉ ਮਲੀਨ ਹੈ ਕਿ ਸੰਜਮ ਤੋਟਾ ਜਾਏ।

ਸਿੰਘ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਖਾਣੀ, ਹਰ ਹਾਰ ਉਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ, ਜਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਦ ਮਨ ਲਾਗਾ ਇਹ ਹੋਆ ਸਮਾਓ,

ਗੁਣ ਬਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ, ਦਿੱਤਾ ਸਾਰ ਨਾ ਜਾਣੀ ਗੁਰੂ ਵਾਜੋ, ਦਿੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬਨ ਸਦਾ ਸੁਧਿਆ ਰਹਿਣ ਬਿਹਾਣੀ। ਗੁਰਕਿਰਪਾ ਜਿਸ ਜਨ ਜਾ ਕੇ ਜਿਨ ਹਰ ਮਨ ਵਸਿਆ, ਬੋਲੇ ਅਮਰਤ ਬਾਣੀ ਸਹਿ ਨਾਨਕ ਸੋ ਤਦ ਪਾਏ, ਜਿਸਨੂੰ ਲਾਗੇ ਜਾ ਰਹਿਣ ਬਿਹਾਣੀ। ਮਾਤਾ ਕਹਿ ਉਧਰ ਮੈਂ ਪ੍ਰਤਪਾਲ ਕਰੇ, ਸੋ ਗਮਨ ਵਸਾਰੀ ਹੈ, ਮਨ ਕੋ ਵਸਾਰੀ ਹੈ ਉਰਾ ਰਾਜ, ਜਗਨ ਆਹਾਰ ਬਨ ਜਾਵੇ ਉਸ ਨੂੰ ਕਹਿ ਭੋਲ ਸਕੇ।

ਜੋਤ ਰੱਖੀ ਤੁਧ ਵਿੱਚ ਦਾਤ ਨੂੰ ਜਗ ਵਹਿਆਇਆ। ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਗਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂੰਹ ਦਰਜਿਆ ਜੋਤ ਰਾਖੀ ਦਾਤ ਨੂੰ ਜਗ ਮਹਿ ਆਇਆ। ਮਨ ਚਾਉ ਪਇਆ ਪ੍ਰਭਾਗਮ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਜਿਹੜੇ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਜੀਏ ਸੋ ਦੂਗਣਾ ਵਿਆਪੇ ਗੁਰਚਰਨ ਲਾ ਕੇ ਜਨਸ ਪਾ ਕੇ ਆਪਣਾ ਅੰਦਰ ਜਾ ਪਏ।

ਸਾਜਾ ਪਵਨ ਵਜਾਇਆ। ਇਹ ਸਾਜਾ ਸਾਹ ਸਾਚਾ ਸੁਹਿਲਾ ਸਾਜਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਸ ਭਾਵੇ ਗੁਰਮੁਖ ਜਨਾ ਬਜਾਵੇ ਸਾਚੋ ਸਭਨਾ ਕਾ ਖਸਮ ਹੈ।

ਲਾਲ ਚੱਲੀਏ ਹੋਏ ਕਮਲ ਪਿਆਈਏ ਫਲ ਦੇ ਉਹ ਪਾਈਏ ਦੇਵੀ ਕਾਲ ਕਮਾਈਏ ਜੇ ਹੋਵੇ ਪੂਰਵ ਲਿਖੀਆਂ ਤਾਂ ਧੂਰ ਪਿਆਰੀ ਪਾਈਏ ਮਸੋੜੀ ਸੇਵ ਗਵਾਈਏ ਮਸੋੜੀ ਸੇਵ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਾਓ ਜਾਸ ਬਿਸ਼ਵੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਏਕਾਖਿਰ ਤਿਨਕਾ ਏਕ ਜਿਸ ਜੀਵ ਬਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗਾਉ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿਨ ਆਨੰਦ ਕਨੇਰੇ ਪ੍ਰਭ ਕਉ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੋ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਪਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਯਾਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਘਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤ ਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਭੋ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਗ ਕੇ ਗਣੇ ਜਾਹੇ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹਿ ਮਹਾਂ ਭਯਾਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕਉ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਚੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ

ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਿਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੌਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਚੂਟਸ ਨਾਹੀ ਊਬ ਪਿਆਲ ਮੋਹੇ ਵਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਦੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਤਨ ਤੇ।

ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪਹੁ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ

ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲਿਹੁ ਤਉ ਨਾਨਕ ਸੀਜੈ, ਜੇ ਪ੍ਰਸਾਦ ਧਰ ਉਪਰ ਸੁਖ ਬਸਹਿ, ਸੁਤ ਪ੍ਰਾਤ ਮੀਤ ਬੰਤਾ ਸੰਗ ਹਸਹਿ, ਜੇ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜੇ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸਹਿ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦਿ ਅੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨਾ ਕਰੈ ਗਵਾਰ, ਜਾ ਕੀ ਸੇਵਾ ਨਵਨਿਧ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਤ ਸਦਾ ਹਜੂਰੇ, ਤਾਂ ਕਉ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸਹਿ ਵਿਸਾਰੈ ਮੁਗਧ ਅਜਾਨ, ਸਦਾ

ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਕਿਸ ਕਾ ਸ਼ਰਮ ਕਰੈ, ਸੰਗ ਸਹਾਈ ਕਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਧਵ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸਭ ਸੁਨਾਹੇ ਕਛ ਕਰੈ ਕਿਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਵਾਨ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੈ ਅਥਾਹ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤਉ ਸਮਝੈ ਪੋਰਾ। ਕਹਾਂ ਬਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉਂ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਂ

ਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਤਾਰੇ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮੀ।

ਪਿੱਛੋਂ ਗੰਢ ਲਾਵਤ ਜਨ ਨਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਇਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਏ ਲੜ ਲਾਏ ਥਾਂ ਤਨੰਤਰ ਰਹਿਆ ਸਮਾਏ ਸੋ ਸੇ

ਨਾਨਕ ਪ੍ਰਭ ਸਰਣਾਗਤੇ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੇ ਅੰਮ੍ਰਿਤ ਖਾਹਿ ਤਿਸ ਠਾਕੁਰ ਕਉ ਰੱਖ ਮਨ ਮਾਹਿ ਜੇ ਪ੍ਰਸਾਦ ਸੁਗੰਧਤ ਤਨ ਲਾਭ ਹੈ ਤਿਸ ਕਉ ਸਿਮਰਤ ਪਰਮਗਤ ਭਾਵ ਹੈ ਜੇ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵ ਹੈ ਤਿਸਹਿ ਤਿਆਗ ਕਤ ਅਬਰ ਲੁਭਾਵ ਹੈ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਤ ਦਰਗਹਿ ਮਾਨ ਪਾਵ ਹੈ ਨਾਨਕ ਪਤ ਸੇਤੀ ਕਰ ਜਾਵ ਹੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਹੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਤ ਸਹਿ ਧਿਆਏ ਤਿਸਹਿ ਧਿਆਏ ਜੋ ਏਕ ਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆ ਚਾਰ ਵਿਵਹਾਰੀ ਇਸ ਪ੍ਰਭ ਕਉ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਭਾਵ ਹੈ ਜੇ ਪ੍ਰਸਾਦ ਸੁਖ ਸਹਿ ਸਮਾਵ ਹੈ ਐਸਾ ਪ੍ਰਭ ਤਿਆਗ ਅਵਰ ਕਤ ਲੱਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਪ੍ਰਭ ਕਉ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਇਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਭ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂੰ ਲਇਆ ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ ਨਾਨਕ ਇਨ ਕਹਿ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਂਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀਂ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ
आपे जानै साध बडाई, नानक साध प्रभु बन आई। साध कै संग ना कबू तावै, साध कै संग सदा सुख पावै। साध संग बस्त अगोचर लहै, साधु कै संग अजर सहै। साध कै संग बसै थान ऊचै, साधु कै संग महल पहुचै। साध कै संग दृढ़ सब धर्म, साध कै संग केवल पार ब्रह्म। साध कै संग पाए नाम निधान, नानक साधु कै कुर्बान। साध कै संग सब कुल उधारै, साध संग साजन मीत कुटुंब निस्तारै। साधु कै संग सो धन पावै, जिस धन ते सब को वरसावै। साध संग धर्म राय करे सेवा, साध कै संग शोभा सुर देवा। साधु कै संग पाप पलायन, साध संग अमृत गुण गायन। साध कै संग सब थान गम, नानक साध कै संग सफल जनम। साध कै संग नहीं कछ काल, दर्शन भेट होत निहाल। साध कै संग कलूखत हरै, साध कै संग नरक पर हरै। साध कै संग इहा उहा सुहेला, साध संग बिछुरत हर मेला। जो इच्छै सोई फल पावै, साध कै संग न बिरथा जावै। पार ब्रह्म साध रिद बसै, नानक उधरै साध सुन रसै। साध कै संग सुनो हर नाव, साध संग हर के गुण गाओ। साध कै संग न मनते बिसरै, साध संग सर पर निस्तरै। साध कै संग लगै प्रभ मीठा, साधु कै संग घट घट डीठा। साध संग पै आज्ञाकारी, साध संग गत पई हमारी। साध कै संग मिटे सब रोग, नानक साध भेटे संजोग। साध की महिमा वेद न जान है, जेता सुन है तेता बखियान है। साध की उपमा त्यो गुण ते दूर, साध की उपमा रही भरपूर। साध की शोभा का नाही अंत, साध की शोभा सदा बेअंत। साध की शोभा ऊंच पे ऊंची, साध की शोभा मूच पे मूची। साध की शोभा साध बन आई, नानक साध प्रभ भेद न पाई। श्लोक मन साचा मुख साचा सोए, अवर न पेखै एक बिन कोए। नानक ए लक्षण ब्रह्म ज्ञानी होए अस्पदे। ब्रह्म ज्ञानी सदा निर्लेप, जैसे जल मह कमल अलेप। ब्रह्म ज्ञानी सदा निर्दोख, जैसे सूर सर्व कौ शोक। ब्रह्म ज्ञानी कै दृष्ट समान, जैसे राज रंक कौ लागै तुल पवान। ब्रह्म ज्ञानी कै तीर्ज एक, ज्यों वसुधा को खोदै को चंदन लेप। ब्रह्म ज्ञानी का यह गुनाओ, नानक ज्यों पावक का सहज सुभाओ।

ਸੰਸਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਰ ਜੀਵ ਹੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ

ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਛੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿੱਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਂਤਕ, ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗ।

ਕਈ ਕੋਟ ਨਰਕ ਸੁਰਗ ਨਿਵਾਸੇ, ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਬਹੁ ਜੋਨੀ ਫਿਰ ਹੈ, ਕਈ ਕੋਟ ਬੈਠਤ ਹੀ ਖਾ ਹੈ, ਕਈ ਕੋਟ ਕਲ ਹੈ ਥੱਕ ਪਾ ਹੈ।

ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋ ਜਨਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ। ਕਈ ਕੋਟ

ਪ੍ਰਭਾ ਸਮਾਤ ਤਾ ਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵ ਹੈ ਅਮਰ ਭਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿ ਸਮਾਵ ਹੈ ਆਪਣੇ ਜਨ ਕੋ ਸਾਸਾ ਸਮਾਰੇ ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਇਸ ਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋ ਨਾਨਕ ਇਸ ਬਲਿਹਾਰਣ ਹੈ।

ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਦ ਪਾਵੈ, ਪ੍ਰਭ ਭਾਵੈ ਤਾਂ ਪਾਥਰ ਪ੍ਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਖਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਸਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮਹਿ ਰਚੈ, ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ

ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰਖ ਰੰਗ ਹੱਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੁ ਨਿਰਤ ਕਰੈ ਬਹੁ ਭਾਤ ਕਬਹੁ ਸੋਏ ਰਹਿ ਦਿਨ ਰਾਤ ਕਬਹੁ ਮਹਾ ਕ੍ਰੋਧ ਵਿਕਰਾਲ ਕਬਹੁ ਸਰਬ ਕੀ ਹੋਤਰਵਾਲ ਕਬਹੁ ਹੋਏ ਬਹਿ ਬਡ ਰਾਜਾ ਕਬਹੁ ਪੇਖਾਰੀ ਨੀਚ ਕਾ ਸਾਜਾ ਕਬਹੁ ਅਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੁ ਹੋਏ ਪੰਡਿਤ ਕਰੇ ਬਖਿਆਨ ਕਬਹੁ ਮੋਨ ਧਾਰੀ ਲਾਵੈ ਧਿਆਨ ਕਬਹੁ ਤਟ ਤੀਰਥ ਇਸਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ ਕਬਹੁ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉ ਸਵਾਂਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੁ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ ਬਹੁ ਲਸਕਰ ਮਾਨਖ ਉਪਰ ਕਰੇ ਆਸ ਪਲ ਪੀਤਰਤਾ।

ਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਤਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ

ਇੱਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਤਪਦੇ ਸੰਤ ਕਾ ਦੁੱਖਨ ਆਰਜਾ ਘਟੈ ਸੰਤ ਕਾ ਦੁੱਖਨ ਜਮਤੇ ਨਹੀਂ ਛੁਟੈ ਸੰਤ ਕਾ ਦੁੱਖਨ ਸੁਖ ਸਭ ਜਾਏ ਸੰਤ ਕਾ ਦੁੱਖਨ ਨਰਕ ਮਹਿ ਪਾਏ ਸੰਤ ਕਾ ਦੁੱਖਨ ਮਤ ਹੋਏ ਮਲੀਨ ਸੰਤ ਕਾ ਦੁੱਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕਾ ਦੁੱਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕਾ ਦੁੱਖਨ ਤੇ ਮੁਖ ਭਵੈ ਸੰਤਨ ਕਾ ਦੁੱਖਨ ਕਾਗ ਜਿਉਂ ਲਵੈ ਸੰਤਨ ਕਾ ਦੁੱਖਨ ਸਰਪ ਜੋਨ ਪਾਏ ਸੰਤ ਕਾ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁੱਖਨ ਤ੍ਰਿਸ਼ਨਾ ਮਹਿ ਜਲੈ ਸੰਤ ਕਾ ਦੁੱਖਨ ਸਭ ਕੋ ਛਲੈ ਸੰਤ ਕਾ ਦੁੱਖਨ ਤੇਜ ਸਭ ਜਾਏ ਸੰਤ ਕਾ ਦੁੱਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹਿ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹਿ ਸੰਤ ਕਾ ਨਿੰਦਕ ਮਹਾਂ ਅਤ ਪਾਈ ਸੰਤ ਕਾ ਨਿੰਦਕ ਖਿਣ ਟਿਕ ਨ ਪਾਏ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੋਖੀ ਕਉ ਡਾਨ ਲਾਗੈ ਸੰਤ ਕੇ ਦੋਖੀ ਕਉ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕਉ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ ਸੰਤ ਕਾ ਦੋਖੀ ਕਿਤਾ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੋਖੀ ਉੱਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੋਖੀ ਕੀ

ਆਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੂ ਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰੀ ਪਿਆ ਨਾਨਕ ਜੋਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੁਖ

ਸਭ ਘਟ ਤਿਸਕੇ ਉਹ ਕਰਨਾ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸਹਿ ਧਿਆਵਹੁ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ।

ਸਲੋਕ ਤਜੋ ਸਿਆਨਪ ਸੁਰਜਨਹੁ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਾਉ ਜਾਏ ਅਸਪਦੀ ਮਾਨੁ ਕੀਤੇ।

ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ

ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮਹਿ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਇਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗ ਹੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖਾਂ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਮੈਂ ਕਿਸ ਜਨਮੈ ਨੈ ਕਿਸ

ਆਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੇ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬੜਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ

ਵਾਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉਂ ਮੰਦਰ ਕਉ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ

ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਲ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਹੇ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੈ ਸਦਬ ਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਐ ਕੁਰਮਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੈ ਦਰ ਆਇਆ।

ਪਾਏ ਸਭ ਕਿਛ ਤਿਸਕਾ ਉਹ ਕਰਨਾ ਜੋਗ ਤਿਸਵਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ।

ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਯਾਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ।

ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੇ ਅਵਿਨਾਸੀ ਪ੍ਰਭ ਮਨ ਮਹਿ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਹੈ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹਿ ਸਗਲ ਦੇਵ ਹਾਰੇ ਅਵਗਾਹਿ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈ ਸੇ ਇਹੋ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ

ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ। ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕਾ ਸੰਗ ਉਧਰੇ ਸੁਨ ਸ੍ਰਵਨ। ਕਰ ਕਿਰਪਾ ਜਿਸ

ਸਤ ਜਾ ਕੀ ਮਾਣੀ, ਸਤਿਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੇ, ਸਤ ਨਾਮ ਪ੍ਰਭ ਕਾ ਸੁਖਦਾਏ, ਵਿਸਵਾਸ ਸਤ ਨਾਨਕ ਗੁਰ ਤੇ ਪਾਏ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ।

ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਝਣਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਬਸਤ ਮਾਇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ

ਕੋ ਨ ਪੁੱਛੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨ ਕਾੜਤ ਆਪ ਤਾਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ।

ਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਇਸ ਕਿਚ ਅਵਰ ਨਾਹੀ ਦਿਸਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੈ ਭਗਤ ਆਤਮ ਕੈ

ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਇਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਸ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਰ ਕਛ ਨਾ

ਪੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜਿਹਾ ਏਕ ਉਸਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰ

ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ, ਤਪਤ ਮਾਹੇ ਠਾਣ ਵਰਤਾਏ, ਅਨੰਦ ਭਇਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁੱਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੇ, ਜਿਸ ਦਾ ਸਾ ਤਿਨ ਕਿਰਪਾ ਧਾਰੀ।

ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਮਨ ਮਾਹਿ, ਸਰਬ ਰੋਗ ਨਾਨਕ ਮਿਟ ਜਾਹਿ, ਜਿਸ ਧਨ ਕਉ ਚਾਰ ਕੁੰਟ ਉਠਤਾ ਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕਉ ਨਿਤ ਬਾਂਛਹਿ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ

ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇ ਰਹਿ ਧਨਾ, ਤੂੰ ਕਿਆ ਲਪਟਾਵ ਹੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰ ਬੰਤਾ, ਇੰਤੇ ਕਹੋ ਤੁਮ ਕਵਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ

ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ।

ਆਨਾ ਹੈ। ਸੋ ਕਿਉਂ ਬਿਸਤਰਾ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਤਰਾ ਜੇ ਜੀਵਨ ਜੀਆ, ਸੋ ਕਿਉਂ ਬਿਸਤਰਾ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਤਰਾ ਜੇ ਵਿਖਤੇ ਕਾਢ ਹੈ, ਜਨਮ ਜਨਮ ਕਾ ਟੂਟਾ ਗੰਢ ਹੈ, ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਮ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੁ, ਆਪ ਜਪਹੁ ਆਵ ਰਹਿ ਨਾਮ ਜਪਾਵਹੁ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਧ।

ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ।

ਮਹਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ।

ਤੈ ਛਲ ਛਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸਹਿ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹਿ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ, ਜੈ ਸਰਬ ਕਲਾ ਆਪਹਿ ਪ੍ਰਬੀਨ, ਤੈ ਬੇਦ ਕਤੇਬ ਕਹਾਂ ਕਉ ਚੀਨ, ਜਬ ਆਪਣੇ ਆਪ ਆਪ ਉਰਤਾਰੈ, ਤੋ ਸਗਨ ਅਪਸਗਨ ਕਹਾਂ ਵਿਚਾਰੈ, ਜੈ ਆਪਣੇ ਊਚ ਆਪਣੇ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਆ ਚੇਰਾ, ਬਿਸਮ

ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ

ਹੀ ਦੇਖਿਆ। ਜਿਸ ਮਨ ਬਸੈ ਤਿਸ ਸੱਚ ਪ੍ਰੀਖਿਆ, ਮਨ ਤਨ ਨਾਮ ਜਪਹੁ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹ, ਨਾਨਕ ਬਹੁਰ ਨਾ ਆਵੈ ਜਾਹ, ਇਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਤੇ ਆਏ।

ਸਾਰ ਸਿਰ ਉੱਪਰ ਠਾਂਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ

ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝ ਹੀ ਪਾਏ।

ਡੋਲੇ ਸਰਬ ਕਲਾ ਕਰ ਖੇਲੇ ਖੇਲ ਬੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੇ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ।

ਸਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੋਤ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤੱਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਯਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਇਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਰਲੱਭ ਦੇਹ ਤਤਕਾਲ ਉਧਾਰੈ ਨਿਰਮਲ ਸੋਭ।

0: ਕੇਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3872.

वाहगुरु जी का खालसा, वाहगुरु जी की फतेह। परम सम्मान योग जुगो जुग अटल सतगुरु सर्व श्री गुरु ग्रंथ साहिब महाराज के लिए पावन पवित्र हजूरी अंदर सुबह मान खुल बैठे गुरमुख प्यारे सत संगीतनों वजपाती को जो अज रात्रि के विशेष दीवान अंदर धन गुरु ग्रंथ साहिब जी ने पावन पवित्र हजूरी आप जी ने कीर्तन और सत्कार जो भाई साहब भाई जगजीत सिंह जी और आकाशन गुरु इतिहास की विचार सरण की है। सात संगत धन गुरु ग्रंथ साहिब जी ने कृपा की आप संतान ने फिर दर्शन करने का सुभाग प्राप्त हुए। गुरु बख्शिश करे जितना समा गुरु प्यार वालों रूप पुलिसिया गया है तब गुरु उस समय पहले पावना इस श्रद्धा विचरा के अपने पवित्र बचना की विचार करा लगे। सतगुरु गुरु तेग बहादुर जी की इलाके गुरबाणी जो सलोक ने साहब के जिन्हों की गिनती सतवंजा है अक्सर ये सलोक हर गुरमुख प्यारे की जबान के उपर चढ़े हुए हैं। करीब करीब प्राणिया कंठ में जदों भी ये सलोकों का पाठ किया जाता है तो गुरु के सिख इन्हों सलोकों नाल गायन करते हैं। कल मैं एक अर्ज की थी एक तो गुरु तेग बहादुर जी की शहादत का दिन पिछले दिन बतीत हो गुरु तेग बहादुर सच्चे पिता महाराज उन्होंने पावन पवित्र बाणी ने आधार बना के आप विचार करनी कि गुरु तेग बहादुर सानू संदेश की देंगे यदा कारण यह मैं अर्ज की गुरु तेग बहादुर महाराज उन्होंने संकेत की जीवनी अर्थ करदे श्लोकों की विचार से आरंभ तो पहले सतगुरु गुरु तेग बहादुर जी का आगमन गुरु के लय अमृतसर की धरती के सन 1621 हुए। गुरु तेग बहादुर महाराज करतारपुर की चौथी जंग के अपने पिता गुरु हरगोबिंद साहब के नाल शामिल हुए हैं। इसी करतारपुर की धरती से जो जलंधर के लिए करतारपुर उसके सन 1632 गुरु तेग बहादुर जी का आनंद कारज भाई लाल चंद जी की सपुत्री बीबी गुजरी जिन्होंने आप अदर न माता गुजरी कहने इन्हों के पिता का नाम से भाई लाल चंद माता का नाम से बिशन कौर। असल में भाई लाल चंद का जोड़ा अपना जदी किजला पेंडे वो अंबाले के नेड़े पेंडे लखनऊ लखनऊ के रहने वाले ने भाई लाल चंद जी सन 1632 में गुरु तेग बहादुर जी का आनंद कारज करतारपुर हुए। सतगुरु गुरु हरगोबिंद साहब करतारपुर तो बाद कीरतपुर साहब की धरती से गए तो जदों गुरदेव ने अपने पोतरे को गुरगद्दी दिती उस वक्त गुरु हरगोबिंद साहब जी को जब गुरगद्दी दिती है तो गुरु तेग बहादुर जी के माता का नाम ही माता नानकी जी इन्होंने पूछा कि गुरु हरगोबिंद साहब तो सतगुरु मेरे एक पुत्र से कुछ कृपाणी होगी क्योंकि गुरु तेग बहादुर शुरू तो गंभीर ने अंदर टिकिया हुए है हर वक्त परमेश्वर की सिर्फ सलाह हर वक्त मालक के बैराग के भी रेंगे ने कि गुरु हरगोबिंद साहब ने उस वक्त यदा पुत्र दिता कि नानकी अपने को एक रुमाल दिता
एक कतार दिखी एक गुरु हर गोबिंद साहब जी ने पोथी दिखी से लाल साहब का तीर्थ को भी टिकना बकाले की धरती से चले जाओ तो जरा पिंड बकाला जिन्हों आप अजमेर बाबा बकाला कहने इस धरती से गुरु तेग बहादुर जी अपनी माता नानकी और मैं माता गुजरी जी पहुंचे गुरु तेग बहादुर जी का नाम का पिंड सतगुरु गुरु तेग बहादुर जी गुरु बने ने जब गुरु बने ने उदू शब्द बाबा नाल जुड़े है क्योंकि गुरु हरकृष्ण साहब ने दिल्ली में एक गल कह दी थी जो पूछा सतगुरु संगत को कि लग ला के चले एक उत्तर दिता कि बाबा बचे ग्राम बकाले बनपुर संगत सतल संभाले बाबे का अर्थ दाता है गुरु तेग बहादुर जी बाबे गुरदे सच्चे भरा ने यही कारण गुरु हरकृष्ण साहब जी इन्होंने दाता बाबा को दिता ने बाबे के भरा अगर बाबा कहते इस करके इस बकाले का नाम पै गया कि बाबा बता खैर मैं अर्ज करा गुरु तेग बहादुर जी ने उस तो बाद अमृतसर गए अनेक थावान से प्रचार किया नाम भी चक वसाया कि जिन्हों आप अज आनंदपुर साहब की धरती कहने गुरु तेग बहादुर सच्चे पिता गुरु नानक साहब तो बाद पंजाब की धरती तो निकल के जे किसी गुरुदेव ने प्रचार किया गुरु हरगोबिंद साहब जहां गुरु हरकृष्ण साहब गए हैं तो असल गुरु नानक साहब तो बाद जो वध तो ज्यादा किसी शब्द किया है तो वो सतगुरु गुरु तेग बहादुर महाराज जी सतगुरु गुरु तेग बहादुर गुरगति से विराजमान ने हजूर आनंदपुर की धरती से जो विद्वान संतान ने तिलक से जन्यू का रास्ता पाया कि गुरु तेग बहादुर जी ने सन 1675 विखे दिल्ली के चांदनी चौक में शहीद किया गया जिसे गुरुद्वारा शीशगंज गुरु तेग बहादुर सच्चे पिता महाराज उन्होंने बाणी गुरु ग्रंथ साहब जी के 15 रागों में दर्ज 31 रागों में ਕੀ ਰਾਗ ਤਾਂ ਬਾਕੀ ਵੀ ਪੰਜ ਪਾਤਸ਼ਾਹੀਆਂ ਦੇ ਵਰਤੇ ਨੇ ਉਹਨਾਂ ਵਿੱਚ ਬਾਣੀ ਉਚਾਰੀ ਪਰ ਇੱਕ ਰਾਗ ਕੇਵਲ ਜੈਜਾਵੰਤੀ ਉਹਦੇ ਵਿੱਚ ਗੁਰੂ ਤੇਗ ਬਹਾਦੁਰ ਜੀ ਨੇ ਬਾਣੀ ਉਚਾਰੀ 15 ਰਾਗਾਂ ਵਿੱਚ ਬਾਣੀ ਹੈ ਕਿਉਂਕਿ ਆਪਾਂ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਵਿਚਾਰ ਕਰਨੀ ਹੈ 15 ਰਾਗਾਂ ਵਿੱਚ ਸਹਿਜ ਦੇ ਸ਼ਬਦ ਨੇ ਕੋਈ ਅਸ਼ਟਪਦੀ ਨਹੀਂ ਕੋਈ ਗੁਰੂ ਤੇਗ ਬਹਾਦੁਰ ਜੀ ਦਾ ਛੰਦ ਨਹੀਂ ਤੇ 15 ਰਾਗਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਟੋਟਲ ਗਿਣਤੀ 59 ਬਣ ਗਈ ਇੱਕ ਧੱਜ ਪੱਖ ਗੁਰੂ ਤੇਗ ਬਹਾਦੁਰ ਜੀ ਦੇ ਸ਼ਬਦ ਨੇ ਤੇ 57 ਸ਼ਲੋਕ ਨੇ ਜਿਹੜੇ ਸ਼ਲੋਕ 12 ਤੇ ਵਧੀਕ ਦੇ ਨਾਂ ਹੈ ਸ਼ਲੋਕ ਮਹਿਲਾ 9 ਜਿਹਨੂੰ ਅਕਸਰ ਸਾਡੇ ਲੋਕ ਭੋਗ ਦੇ ਸ਼ਲੋਕ ਕਹਿੰਦੇ ਸਤਿਗੁਰੂ ਗੁਰੂ ਤੇਗ ਬਹਾਦੁਰ ਮਹਾਰਾਜ ਉਹਨਾਂ ਨੇ ਕਿਰਪਾਲਤਾ ਕੀਤੀ ਤੇ ਇਹਨਾਂ ਸ਼ਲੋਕਾਂ ਦੀ ਵਿਚਾਰ ਆਪਾਂ ਨੇ ਕਰਨੀ ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਆਪ ਕਿਰਪਾ ਕਰਕੇ ਵਿੱਚ ਵਰਤਣਾ ਅੰਦਰ ਦੀ ਇਕਾਗਰਤਾ ਟਿਕਾਓ ਤੇ ਸ਼ਰਧਾ ਭਾਵਨਾ ਬਸ ਕੇ ਸਤਿਗੁਰੂ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣੀ ਤੇ ਅਸੀਸ ਆਪ ਸਾਧ ਸੰਗਤ ਨੇ ਬਖਸ਼ਣੀ ਹੈ ਗੁਰੂ ਗ੍ਰੰਥ ਸਾਹਿਬ ਲੇਖ ਕਰ ਕਰੋ ਕਿਰਪਾ ਅੱਜ ਆਪਾਂ ਅਰੰਭਤਾ ਕਰੀਏ ਗੁਰੂ ਤੇਗ ਬਹਾਦੁਰ ਜੀ ਦੀ ਤੇਗ ਲੈ ਕੇ ਸਤਿਗੁਰੂ ਨੇ ਰੰਗ ਕਰਨ ਬੜੇ ਪਿਆਰ ਅਦਬ ਦੇ ਨਾਲ ਕੋਈ ਵੀ ਰਚਨਾ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਕਰੋ ਬਖਸ਼ ਗੁਰਮਤਿ ਪਿਆਰਿਓ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਪਹਿਲਾ ਸ਼ਲੋਕ ਜਿਹੜਾ ਉਚਾਰਨ ਕੀਤਾ ਸੰਬੋਧਨ ਸਾਰੇ ਸ਼ਲੋਕਾਂ ਵਿੱਚ ਆਪਣੇ ਮਨ ਨੂੰ ਕੀਤਾ ਕਰੀਬ ਕਰੀਬ ਕੁਝ ਸ਼ਲੋਕਾਂ ਵਿੱਚ ਪ੍ਰਾਣੀ ਸ਼ਬਦ ਨਰ ਸ਼ਬਦ ਵਰਤੇ ਹੈ ਸਾਹਿਬ ਨੇ ਪਹਿਲਾ ਬਚਨ ਕਿਆ ਕਹਿਣ ਲੱਗੇ ਗੁਣ ਗੋਬਿੰਦ ਕਾਲੋ ਨਹੀਂ ਜਨਮ ਅਕਾਲ ਕੀਨ ਕਉ ਨਾਨਕ ਹਰਿ ਭਜਿ ਮਨਾ ਜੇ ਜਿਸ ਜਲ ਕੋ ਨੀਂਦ ਦੋ ਗੱਲਾਂ ਕੀਤੀਆਂ ਮੇਰੇ ਗੁਰੂ ਤੇਗ ਬਹਾਦੁਰ ਜੀ ਨੇ ਪਹਿਲੇ ਸ਼ਲੋਕ ਵਿੱਚ ਕਹਿਣ ਲੱਗੇ ਉਹ ਮੇਰੇ ਮਨਾ ਗੁਰ ਗੋਬਿੰਦ ਗਾਇਓ ਨਹੀਂ ਗੋਬਿੰਦ ਦਾ ਅਰਥ ਵਾਹਿਗੁਰੂ ਉਸ ਵਾਹਿਗੁਰੂ ਦੇ ਗੁਣਾਂ ਨੂੰ ਤੂੰ ਕਦੀ ਗਾਇਆ ਨਹੀਂ
ਜਨਮ ਆਕਾਰ ਸਕੀਨ ਤੇ ਜੇ ਤੂੰ ਵਾਹਿਗੁਰੂ ਦੇ ਗੁਣ ਨਹੀਂ ਨਾ ਗਾਏ ਤੇ ਇੱਕ ਗੱਲ ਯਾਦ ਰੱਖੀ ਤੇਰਾ ਜਨਮ ਜਿਹੜਾ ਉਹ ਅਕਾਰਥ ਚਲਾ ਜਾਣਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਜੇ ਮੈਂ ਕੱਲ੍ਹ ਅਰਜ਼ ਕੀਤੀ ਸੀ ਗੁਰੂ ਕਲਗੀ ਵਾਲੇ ਕਿੰਨੇ ਕਿਤੇ ਵੀ ਯਾਦ ਕਰੋ ਗੁਰੂ ਤੇਗ ਬਹਾਦਰ ਜੀ ਸਹਾਈ ਹੁੰਦੇ ਨੇ ਅਸੀਂ ਅਰਦਾਸ ਵਿੱਚ ਰੋਜ਼ ਪੜ੍ਹਦੇ ਨੇ ਤੇਗ ਬਹਾਦਰ ਸਿਮਰੀਏ ਘਰ ਨੌਂ ਨਿਧ ਆ ਰਹੇ ਤਾਏ ਸਿੱਖਾ ਤੇਰੇ ਘਰ ਦੇ ਅੰਦਰ ਨੌਂ ਨਿਧਾਂ ਦਾ ਖਜ਼ਾਨਾ ਆ ਜਾਏਗਾ ਪਰ ਇਸ ਗੱਲ ਯਾਦ ਰੱਖੀ ਸਭ ਥਾਈ ਹੋਏ ਸਹਾਏ ਕਿਤੇ ਵੀ ਤੂੰ ਯਾਦ ਕਰੀ ਗੁਰੂ ਤੇਗ ਬਹਾਦਰ ਮਦਦ ਕਰਦੇ ਤੇ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ ਸਾਹਿਬ ਕਹਿੰਦੇ ਨੇ ਜੇ ਕਿਸੇ ਦਾ ਤਨ ਲਗਨ ਕਰਦੇ ਨੇ ਆਪਣੇ ਤਨ ਦੇ ਬਰਕਤ ਉਤਾਰ ਕੇ ਉਹਦੇ ਤਨ ਨੂੰ ਢੱਕ ਦਿੰਦੇ ਨੇ ਜੇ ਕਿਸੇ ਦੇ ਧਰਮ ਨੂੰ ਕੋਈ ਨਜ਼ਰ ਕਰਨਾ ਚਾਹੁੰਦਾ ਗੁਰੂ ਤੇਗ ਬਹਾਦਰ ਆਪਣੇ ਤਨ ਨੂੰ ਚਾਦਰ ਬਣਾ ਕੇ ਸ਼ੀਸ਼ ਦੇ ਕੇ ਉਹਦੇ ਧਰਮ ਨੂੰ ਢੱਕ ਦਿੰਦੇ ਨੇ ਤੇ ਅੱਜ ਜਦੋਂ ਦੇਖਦੇ ਨੇ ਗੁਰੂ ਤੇਗ ਬਹਾਦਰ ਜੀ ਇਸ ਮਨੁੱਖ ਦਾ ਅੰਦਰ ਵੀ ਨਜ਼ਰ ਨੇ ਇਹਦੇ ਅੰਦਰ ਕੋਈ ਪਰਦਾ ਨਹੀਂ ਉਹ ਅੰਦਰ ਕਿਤਾ ਨਹੀਂ ਜਿਹੜਾ ਇਹਨੂੰ ਮਾਲਕ ਦੇ ਘਰ ਪਹੁੰਚਾ ਸਕੇ ਤੇ ਸਤਿਗੁਰੂ ਨੇ ਬਾਣੀ ਦੀ ਚਾਦਰ ਪਾ ਕੇ ਸਾਡੇ ਐਬਾਂ ਨੂੰ ਵੀ ਢੱਕ ਦੇ ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਵਰਤਣੇ ਆਪਾਂ ਚਾਦਰ ਤੇ ਭਾਈ ਗੁਰਦਾਸ ਉਹਨਾਂ ਨੇ ਇੱਕ ਬਚਨ ਕਿਹਾ ਕਹਿੰਦੇ ਚਾਦਰ ਸ਼ਬਦ ਕਹਿਣਾ ਬੜਾ ਆਸਾਨ ਹੈ ਪਰ ਕਦੀ ਚਾਦਰ ਦੀ ਵਿਆਖਿਆ ਕਰਕੇ ਤਾਂ ਦੇਖੋ ਕਿ ਆਹ ਚਾਦਰ ਜਿਹੜੀ ਕਿਸੇ ਦੇ ਨਵੇਦ ਨੂੰ ਕਿਸੇ ਦੀ ਸਰਦੀ ਨੂੰ ਕਿਸੇ ਦੀ ਗਰਮੀ ਤੋਂ ਬਚਾਉਂਦੀ ਹੈ ਇਸ ਚਾਦਰ ਨੇ ਕਿੰਨਾ ਕੁ ਪਹਿਲਾਂ ਤਪ ਕੀਤਾ ਕਿੰਨੇ ਕੁ ਦੁੱਖ ਇਸ ਚਾਦਰ ਨੇ ਝੱਲੇ ਨੇ ਤੇ ਤਾਂ ਕਿਸੇ ਦੇ ਤਨ ਨੂੰ ਢੱਕਦੀ ਹੈ ਕਿਉਂਕਿ ਕਿਸੇ ਦੇ ਤਨ ਨੂੰ ਢੱਕਣ ਤੋਂ ਪਹਿਲਾਂ ਉਹਨੂੰ ਬੜੀ ਵੱਡੀ ਕੁਰਬਾਨੀ ਕਰਨੀ ਪੈਂਦੀ ਚਾਦਰ ਸ਼ਬਦ ਤੋਂ ਆਪਾਂ ਤੁਰਨੇ ਗੁਰੂ ਤੇਗ ਬਹਾਦਰ ਜੀ ਨੂੰ ਵੈਸੇ ਹਿੰਦੀ ਚਾਦਰ ਲੋਕ ਕਹਿੰਦੇ ਨੇ ਤੇ ਇੱਕ ਕਵੀ ਸੈਨਾ ਤੱਕ ਹੋਇਆ ਤੇ ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਚਾਦਰ ਕਿਹਾ ਉਹ ਕਹਿੰਦੇ ਕਿਸੇ ਧਰਮ ਨੂੰ ਵੀ ਲੋੜ ਪੈਂਦੀ ਤੇ ਗੁਰੂ ਤੇਗ ਬਹਾਦਰ ਚਾਦਰ ਕਰਕੇ ਉਹਨੂੰ ਢੱਕ ਲੈਂਦੇ ਉਸ ਵਕਤ ਲੋੜਵੰਦ ਹਿੰਦੂ ਜੀ ਜੇ ਮੁਸਲਮਾਨ ਵੀ ਮਜ਼ਲੂਮ ਹੁੰਦਾ ਉਹਦਾ ਧਰਮ ਖਤਰੇ ਵਿੱਚ ਹੁੰਦਾ ਤੇ ਗੁਰੂ ਤੇਗ ਬਹਾਦਰ ਉਹਨੂੰ ਵੀ ਢੱਕ ਲੈਂਦੇ ਤੇ ਉਹਨਾਂ ਨੇ ਬਚਨ ਕੀਤਾ ਕਹਿਣ ਲੱਗੇ ਪ੍ਰਗਟ ਭੈ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪਰ ਧਾਤੀ ਚਾਦਰ ਉਹਨਾਂ ਨੇ ਸਾਰੀ ਧਰਤੀ ਨੂੰ ਢੱਕ ਲਿਆ ਮੈਂ ਅਰਜ਼ ਕਰ ਰਿਹਾ ਭਾਈ ਗੁਰਦਾਸ ਨੇ ਬਚਨ ਕੀਤਾ ਕਿ ਪੁੱਛਿਆ ਭਾਈ ਗੁਰਦਾਸ ਚਾਦਰ ਦੀ ਵਿਆਖਿਆ ਕੀ ਉਹਨਾਂ ਨੇ ਕਿਹਾ ਸੱਜਣਾ ਇੱਕ ਗੱਲ ਯਾਦ ਰੱਖ ਜਿਹੜੀ ਚਾਦਰ ਤੂੰ ਆਪਣੇ ਤਨ ਦੇ ਲਈ ਬੈਠਾ ਉਹਨਾਂ ਨੇ ਉਸ ਚਾਦਰ ਦਾ ਜ਼ਿਕਰ ਕੀਤਾ ਕਹਿਣ ਲੱਗੇ ਇਸ ਚਾਦਰ ਦੇ ਪਹਿਲੇ ਕਵੀ ਰੂਪ ਦੇ ਜਦੋਂ ਜ਼ਿਮੀਂਦਾਰ ਨੇ ਫਸਲ ਬੀਜੀ ਇੱਕ ਬਾਹ ਦੀ ਇਹ ਚਾਦਰ ਬਣਨ ਤੋਂ ਪਹਿਲਾਂ ਕਿੰਨੀ ਕੁ ਘੋਰ ਤਪੱਸਿਆ ਕਰਨੀ ਪਈ ਉਹਨੇ ਵੜੇਵਿਆਂ ਨੂੰ ਜ਼ਮੀਨ ਵੀ ਸੱਜਣ ਤੋਂ ਪਹਿਲਾਂ ਮਿੱਟੀ ਵਿੱਚ ਮਰ ਮਰ ਕੇ ਉਹਨਾਂ ਵੜੇਵਿਆਂ ਨੂੰ ਨਖੇੜ ਦਿੱਤਾ ਹੈ ਕਿਉਂਕਿ ਵੜੇਵਿਆਂ ਵਿੱਚ ਕਪਾਹ ਨੂੰ ਫਸਲ ਪੈਦਾ ਹੁੰਦੀ ਵੜੇਵੇ ਮਰ ਕੇ ਧਰਤੀ ਵਿੱਚ ਬੀਜੇ ਉੱਤੇ ਮਿੱਟੀ ਪਾ ਦਿੱਤੀ ਪਰ ਕਿਤੇ ਭਾਈ ਗੁਰਦਾਸ ਕਹਿੰਦੇ ਨੇ ਉਸ ਕਪਾਹ ਦੇ ਟੇਡਿਆ ਜਦੋਂ ਪੈਦਾ ਹੋਏ ਉਹਨੂੰ ਫੁੱਲ ਲੱਗੇ ਨੇ ਫੁੱਲਾਂ ਤੋਂ ਬਾਅਦ ਛੋਟੇ ਛੋਟੇ ਟੀਂਡੇ ਬਣ ਗਏ ਨੇ ਫਲ ਬਣ ਲੱਗੇ ਨੇ ਫਲ ਜਦੋਂ ਖਿੜ ਪਏ ਨੇ ਕਪਾਹ ਦੀਆਂ ਫੁੱਟੀਆਂ ਬਣ ਗਈਆਂ ਨੇ ਤੇ ਉਹਨੂੰ ਬੂਟੇ ਨਾਲ ਚੁਣ ਚੁਣ ਕੇ ਲਿਆਂਦਾ ਤੇ ਚੁਣ ਕੇ ਲਿਆਂਦਾ ਇਸੇ ਕਪਾਹ ਨੂੰ ਧੁੱਪ ਵਿੱਚ ਸੁਕਾਇਆ ਫਿਰ ਤੂੰ ਦੀ ਸੋਚੀ ਲੈ ਕੇ ਜਿਨ੍ਹਾਂ ਲੋਕਾਂ ਨੇ ਘਰਾਂ ਵਿੱਚ ਪ੍ਰਾਰਥਨ ਕੱਢਿਆ ਇਸ ਥੰਮ ਨੂੰ ਇਸ ਖੇਤ ਨੂੰ ਉਹਨਾਂ ਨੂੰ ਪਤਾ ਹੈ ਕਪਾਹ ਨੂੰ ਸੁਕਾ ਕੇ ਫਿਰ ਤੂੰ ਦੀ ਸੋਚੀ ਨੂੰ ਝੰਮੇ ਝੰਮਣ ਤੋਂ ਬਾਅਦ ਵੇਲਣੇ ਦੀਆਂ ਲੱਖਾਂ ਵਿੱਚ ਰੱਖ ਕੇ ਪਿੰਜ ਦਿੱਤਾ ਹੈ ਉਹਨੂੰ ਵੇਲ ਦਿੱਤਾ ਹੈ ਵੇਲਣ ਤੋਂ ਬਾਅਦ ਪਿੰਜ ਦਿੱਤਾ ਹੈ ਪਿੰਜਣ ਤੋਂ ਬਾਅਦ ਜਦੋਂ ਰੂਹ ਬਣ ਗਿਆ ਤੇ ਉਹਦੀਆਂ ਪੂੜੀਆਂ ਲਗਾ ਕੇ ਚਰਖੇ ਦੇ ਉੱਪਰ ਉਹਨਾਂ ਨੇ ਸੂਤ ਤਿਆਰ ਕੀਤਾ ਇਸੇ ਸੂਤ ਦੇ ਨਾਲ ਪਰਤ ਕੇ ਉਹਨਾਂ ਨੇ ਖੱਡੀ ਦੇ ਵਿੱਚ ਚਾਦਰ ਬਣਾਈ ਤੇ ਸ਼ਾਇਦ ਤਿੰਨ ਸੱਜਣਾ ਜਦੋਂ ਚਾਦਰ ਬਣ ਗਈ ਇਹਨੂੰ ਤਪਾਸ ਪਾ ਕੇ ਰੰਗ ਚਾ ਗਏ ਰੰਗ ਚਾਰਨ ਤੋਂ ਬਾਅਦ ਕੈਂਚੀ ਦੇ ਨਾਲ ਕੱਟਿਆ ਸੂਈ ਧਾਗੇ ਦੇ ਨਾਲ ਕੀਤਾ ਤੇ ਯਾਦ ਰੱਖੀ ਇੰਨੇ ਘੋਰ ਤਪ ਤੋਂ ਬਾਅਦ ਚਾਦਰ ਕਿਸੇ ਦਾ ਤਨ ਢੱਕਦੀ ਐਵੇਂ ਇਹ ਚਾਦਰ ਕਿਸੇ ਦੇ ਤਨ ਨੂੰ ਢੱਕਦੀ ਕਿੰਨੀ ਵੱਡੀ ਤਪੱਸਿਆ ਇੱਕ ਚਾਦਰ ਬਣਨ ਤੋਂ ਪਹਿਲਾਂ ਤੇ ਗੁਰੂ ਤੇਗ ਬਹਾਦਰ ਤੁਸੀਂ ਧਰਮ ਦੀ ਚਾਦਰ ਹੋ ਇੱਕ
ਇੱਕ ਚਮੜੀ ਨੂੰ ਢੱਕਣਾ ਹੋਵੇ ਤੇ ਚਾਦਰ ਇੰਨਾ ਕੁ ਤਪ ਕਰਦਾ ਕੱਪੜਾ ਤੇ ਗੁਰੂ ਤੇਗ ਬਹਾਦਰ ਤੁਸੀਂ ਕਿਸੇ ਦੇ ਧਰਮ ਦੀ ਪੱਤ ਢੱਕਣੀ ਹੈ ਤੇ ਤੁਸੀਂ ਕਿੰਨੇ ਸਾਹ ਲਾ ਕੇ ਮੇਰੇ ਸਹਿਬਿਆ ਮੇਰੇ ਸਤਿਗੁਰੂ ਆਪਣੇ ਅੰਦਰ ਨੂੰ ਤਪੱਸਿਆ ਵਿੱਚ ਲੀਨ ਕਰ ਦਿੱਤਾ। ਭਾਈ ਗੁਰਦਾਸ ਦਾ ਬਚਨ ਹੁੰਦਾ ਹੈ ਕਹਿਣ ਲੱਗੇ ਹੋਏ ਬੜੀਆਂ ਜਗ ਵਿੱਚ ਬੀਜੇ ਤਨ ਛੇ ਨਾਰ ਰਲਾਇਆ ਬੂਟੀ ਹੋਏ ਕਪਾਹ ਦੀ ਕੀਲੇ ਹੱਥ ਆਪ ਖਿਲਾਇਆ ਦੋਵੇਂ ਵੇਲਣ ਮੇਲਿਆ ਲੂਲੂ ਕਰ ਕਰ ਕੁੰਭ ਤਪਾਇਆ। ਕਹਿਣ ਲੱਗੇ ਤਿੰਨ ਪਿੰਡ ਉਡਾਇਆ ਕਰ ਕਰ ਗੂੜੀ ਤੂਤ ਕਟਾਇਆ। ਕਹਿਣ ਲੱਗੇ ਫਿਰ ਸਰਦੇ ਕੀਲੇ ਬਣ ਤੁਰ ਕੁੰਭ ਚੜਾਏ ਕਹਿ ਬੇਟੇ ਦੁੱਖ ਧੁਆਏ ਵਧਾਇਆ ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਕਰਾਇਆ ਤੇ ਭਾਈ ਗੁਰਦਾਸ ਕਿਵੇਂ ਲੱਜਣ ਸੱਜਣ ਹੋਏ ਕਰਾਇਆ ਇੰਨੀ ਤਪੱਸਿਆ ਤੋਂ ਬਾਅਦ ਕਿਸੇ ਦੇ ਤਨ ਨੂੰ ਤੱਕਿਆ ਜਾਂਦਾ ਤੇ ਇਹ ਜਿਹੜੇ ਬਚਨ ਨੇ ਯਾਦ ਰੱਖਣਾ ਉਸ ਤਪੱਸਿਆ ਵਿੱਚੋਂ ਨਿਕਲੇ ਨੇ ਜਦੋਂ ਕਿ ਗੁਰੂ ਤੇਗ ਬਹਾਦਰ ਜੀ ਦਾ ਉਸ ਨਿਰੰਕਾਰ ਨਾਲ ਇੱਕ ਨਿਕ ਹੋਇਆ ਤੇ ਸਹਿਬ ਕਹਿ ਰਹੇ ਨੇ ਗੁਰੂ ਗੋਬਿੰਦ ਗਾਇਓ ਨਹੀਂ ਉਹ ਮੇਰੇ ਮਨਾਂ ਤੂੰ ਗੋਬਿੰਦ ਦੇ ਗੁਣਾਂ ਨੂੰ ਨਹੀਂ ਗਾਇਆ। ਜਨਮ ਅਕਾਰਕ ਕੀਨ ਅਕਾਰਕ ਦਾ ਅਰਥ ਹੁੰਦਾ ਅਰਥ ਤੋਂ ਬਿਨਾਂ ਤੇਰੇ ਜਨਮ ਦਾ ਅਰਥ ਕੀ ਜੇ ਤੂੰ ਨਾਮ ਨਹੀਂ ਜਪਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਬਚਨ ਹੁੰਦਾ ਕਹਿੰਦੇ ਸਾਧੋ ਗੋਬਿੰਦ ਕੇ ਗੁਣ ਗਾਓ ਜੇ ਸਾਧੋ ਦਰ ਤੇ ਸਤ ਸੰਗੀ ਜਨੋ ਉਸ ਗੋਬਿੰਦ ਦੇ ਗੁਣਾਂ ਨੂੰ ਗਾਓ ਮਾਨਸ ਜਨਮ ਅਮਰੂਤ ਪਾਇਓ ਬਿਰਸਾ ਤਾਂ ਗਵਾਲੋ ਜੇ ਗੁਰ ਨਹੀਂ ਗਾਓ ਤੇ ਤਾਂ ਫਿਰ ਵਿਰਤ ਜਾਏਗਾ। ਮਾਨਸ ਜਨਮ ਅਮਰੂਤ ਪਾਇਓ ਬਿਰਸਾ ਤਾਂ ਗਵਾਲੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਨਾਮ ਨਹੀਂ ਜਪਦਾ ਉਹਦਾ ਜਨਮ ਵਿਰਤ ਕਿਵੇਂ ਨੇ। ਸੁਖਮਨੀ ਸਾਹਿਬ ਦੀ ਬਾਣੀ ਦਾ ਜਦੋਂ ਅਸੀਂ ਅੰਮ੍ਰਿਤ ਵੇਲੇ ਪਾਠ ਸਰਵਨ ਕਰਦੇ ਹਨ ਤੇ ਗੁਰੂ ਅਰਜਨ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਸਾਹਿਬ ਕਹਿੰਦੇ ਦਿਲ ਦੀ ਸਾਖਤ ਕੀ ਆਰਜਾ ਮੈਂ ਸਿਰਫ ਅਜੇ ਇਸ ਪੰਕਤੀ ਦੀ ਵਿਆਖਿਆ ਕਰ ਲਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਕ ਕੀ ਸਾਹਿਬ ਕਹਿੰਦੇ ਦਿਲ ਦੀ ਸਾਖਤ ਕੀ ਆਰਜਾ ਜਿਹੜਾ ਗੋਬਿੰਦ ਤੇ ਗੁਣ ਨਹੀਂ ਗਾਉਂਦਾ ਉਹਦੀ ਉਮਰ ਵਿਰਤ ਸਾਤ ਬਿਨਾਂ ਤੈ ਗੋਬਿੰਦ ਸੁੱਚਾ ਬਿਰਸਾ ਨਾਮ ਬਿਨਾਂ ਤਨ ਅੰਤ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਕ ਕੀ ਬਿਰਸਾ ਨਾਮ ਬਿਨਾਂ ਤਨ ਅੰਤ ਮੁੱਖ ਆਵਤ ਤਾਕੈ ਦੁਰਗੰਧ ਇੱਥੇ ਦੁਰਗੰਧ ਦਾ ਅਰਥ ਨਿੰਦਿਆ ਦੀ ਗੋ ਹੁੰਦੀ ਹੈ ਜਿਹੜਾ ਮੇਰੇ ਦਾਸਿਆ ਤੇਰੇ ਗੁਣ ਨਹੀਂ ਗਾਉਂਦਾ ਗੁਣ ਕੋ ਬਿੰਦ ਗਾਇਓ ਨਹੀਂ ਜਨਮ ਅਕਾਲ ਕੀਨ ਬਿਰਸਾ ਨਾਮ ਬਿਨਾਂ ਤਨ ਅੰਗ ਮੁੱਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਜਿਨ ਰਹਿਣ ਬਿਰਸਾ ਦਿਹਾਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਕੀਨ ਸਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਜਿਨ ਰਾਤ ਬਿਰਥ ਚਲਾ ਗਿਆ ਤੇ ਕਿਵੇਂ ਚਲਾ ਗਿਆ ਸਹਿਬ ਕਹਿੰਦੇ ਨੇਕ ਬਿਨਾਂ ਜਿਉਂ ਖੇਤੀ ਜਾਏ ਹੁਣ ਜ਼ਿਮੀਂਦਾਰ ਨੇ ਰੱਬ ਦੇ ਦੁਪਹਿਰੇ ਖੇਤ ਨੂੰ ਵਾਹਿਆ ਉਹਨੇ ਬੀਜ ਵੀ ਪਾਇਆ ਉਹਨੇ ਵਾੜ ਵੀ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਜ਼ਿਮੀਂਦਾਰ ਤੇਰੀ ਵਾਹੀ ਹੋਈ ਖੇਤ ਤੇਰੇ ਪਾਏ ਹੋਏ ਬੀਜ ਤੇਰੀ ਕੀਤੀ ਹੋਈ ਵਾੜ ਤਾਂ ਸਮਝੀਏ ਜੇ ਬਦਲਾਂ ਦਾ ਮੀਂਹ ਪੈਦਾ ਜੇ ਮੀਂਹ ਨਾ ਪਏ ਅਸੀਂ ਆਮ ਤੌਰ ਤੇ ਜ਼ਿਮੀਂਦਾਰਾਂ ਨੂੰ ਸੁਣਦੇ ਹਾਂ ਪਿੰਡਾਂ ਵਿੱਚ ਕਹਿੰਦੇ ਨੇ ਯਾਰ ਐਬ ਕੀ ਮੀਂਹ ਨਹੀਂ ਪਿਆ ਸਮੇਂ ਨਾਲ ਹੋ ਗਈ ਇੱਕ ਸ਼ਬਦ ਵਰਤਨੇ ਸਮੇਂ ਨਾਲ ਹੋ ਗਈ ਇਹਦਾ ਮਤਲਬ ਕਿ ਇਹਨੇ ਸਮਾਂ ਮਿਲਿਆ ਪਰ ਖਤਮ ਹੋ ਗਿਆ ਕਿਉਂਕਿ ਜਿਹੜਾ ਸਮੇਂ ਵਿੱਚ ਫਲ ਮਿਲਣਾ ਸੀ ਉਹ ਮਿਲਿਆ ਸਾਹਿਬ ਕਹਿੰਦੇ ਯਾਦ ਰੱਖ ਦਿਲ ਚਿਮਰਨ ਦਿਲ ਰਹਿਣ ਬਿਰਖਾ ਦਿਹਾਏ ਜ਼ਿਮੀਂਦਾਰ ਨੇ ਖੇਤ ਵਾਹਿਆ ਬੀਜ ਪਾਇਆ ਵਾੜ ਕੀਤੀ ਤੇ ਜਦੋਂ ਮੀਂਹ ਨਹੀਂ ਪਿਆ ਕਹਿੰਦਾ ਕੀ ਤਰ੍ਹਾਂ ਦਾ ਵਾਹਿਗੁਰੂ ਇੰਨੀ ਮਿਹਨਤ ਕੀਤੀ ਪਰ ਪੱਲੇ ਤਾਂ ਕੁਝ ਵੀ ਨਾ ਪਿਆ ਸਾਹਿਬ ਕਹਿਣ ਲੱਗੇ ਸੱਜਣਾ ਉਸ ਜ਼ਿਮੀਂਦਾਰ ਨੂੰ ਕੁਛ ਜਿਹਨੇ ਹੱਦ ਤੋੜ ਵੀ ਮਿਹਨਤ ਕੀਤੀ ਪਰ ਅਖੀਰ ਤੇ ਖੇਤ ਵਿੱਚੋਂ ਨਿਰਾਸ਼ ਆਇਆ ਕਿਉਂਕਿ ਪਾਣੀ ਤੋਂ ਬਿਨਾਂ ਖੇਤ ਪ੍ਰਫੁੱਲਿਤ ਨਹੀਂ ਹੁੰਦਾ ਜੇ ਪਾਣੀ ਤੋਂ ਬਿਨਾਂ ਦਾਣੇ ਘਰ ਨਹੀਂ ਹੁੰਦੇ ਤੇ ਰੱਬ ਦੀ ਬਾਣੀ ਤੋਂ ਬਿਨਾਂ ਸੱਜਣਾ ਅੰਦਰ ਨੂੰ ਕਦੀ ਕਿਰਪਾ ਜਾਏਗੀ ਸਾਹਿਬ ਕਹਿੰਦੇ ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਕੀਨ ਬਿਨ ਸਿਮਰਨ ਬਿਨ ਰਹਿਣ ਬਿਰਸਾ ਵਿਹਾਏ ਮੇਗ ਬਿਨਾਂ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਰਨ ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਕੀਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਰਨ ਜੋ ਕਿਰਪਨ ਤੇ ਨਿਰਾਲਤ ਦਾਨ ਕਿਰਪਨ ਕਹਿੰਦੇ ਨੇ ਕੰਜੂਸ ਨੂੰ ਜੋ ਕੰਜੂਸ ਬੰਦੇ ਘਰ ਰੁਪਈਆਂ ਨੇ ਬਿਮਾਰੀਆਂ ਭਰੀਆਂ ਹੋਣ ਤੇ ਜੇ ਉਹ ਬੰਦਾ ਵਰਤੀ ਨਾ ਤੇ ਉਸਦੇ 19 ਲੱਖ ਦੇ ਰੁਪਈਏ ਸੜ ਜਾਣ ਤੇ ਉਹ ਕਿਸੇ ਦੇ ਅਰਥ ਹੈ ਜਿਵੇਂ ਕੰਜੂਸ ਬੰਦੇ ਦੀ ਮਾਇਆ ਕਿਸੇ ਅਰਥ ਨਹੀਂ ਇਸੇ ਤਰ੍ਹਾਂ ਨਾਮ ਤੋਂ ਬਿਨਾ ਸੱਜਣਾ ਤੇਰੀ ਜ਼ਿੰਦਗੀ ਵੀ ਕਿਸੇ ਅਰਥ ਨਹੀਂ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਪਹਿਲਾ ਬਚਨ ਕਰਦੇ ਨੇ ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਕੀਨ
ਹਜ਼ੂਰ ਨੇ ਕੁਝ ਬਾਣੀ ਵਿੱਚ ਪ੍ਰਮਾਣ ਹੋਰ ਦਿੱਤੇ ਜੀ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ, ਮੈਂ ਅਜੇ ਇੰਨੀ ਕੁ ਬੇਨਤੀ ਕਰ ਰਿਹਾ ਵਿਅਰਥ ਜਾ ਰਿਹਾ। ਸਾਹਿਬ ਕਹਿੰਦੇ ਨੇ ਘਰਾਂ ਦੇ ਉੱਪਰ ਅਸੀਂ ਤੱਕ ਨਹੀਂ ਹੈ, ਤੇ ਉਦਾਹਰਣਾਂ ਸਾਹਿਬ ਨੇ ਉਸ ਧਰਤੀ ਦੀਆਂ ਲਈਆਂ ਜਿੱਥੋਂ ਆਪਾਂ ਕਈ ਕੋਹਾਂ ਦੂਰ ਬੈਠੇ ਹਾਂ। ਸਤਿਗੁਰੂ ਕਹਿੰਦੇ ਕਈ ਵਾਰੀ ਘਰ ਦੇ ਬਨੇਰੇ ਉੱਪਰ ਆ ਕੇ ਕਾਂ ਬੋਲਦਾ, ਤੇ ਅਕਸਰ ਅਸੀਂ ਦੇਖਦੇ ਹਾਂ ਕਿ ਜੇ ਤਾਂ ਘਰ ਦੇ ਅੰਦਰ ਕੋਈ ਜੀ ਹੈ ਤੇ ਉੱਥੇ ਪ੍ਰਸ਼ਾਦ ਪਾਣੀ ਤਿਆਰ ਹੁੰਦਾ ਹੈ, ਤੇ ਕਾਂ ਦੀ ਚੁੰਝ ਵਿੱਚ ਵੀ ਉਹਨੂੰ ਵੀ ਖਾਣ ਨੂੰ ਕੁਝ ਮਿਲੇਗਾ। ਤੇ ਜੇ ਘਰ ਦੇ ਅੰਦਰ ਹੀ ਕੋਈ ਨਹੀਂ, ਘਰ ਚੱਲਿਆ ਤੇ ਉੱਥੇ ਬੈਠੇ ਹੋਏ ਕਾਂ

ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉੱਚਾ ਪ੍ਰਭ ਤੇ ਸਮਨ ਸਭ ਤੇ ਉ

नाम की महिमा शांत रहते वस्ते संपर्क जो सब नष्ट संत का संग

ਗੋਬਿੰਦ ਭਾਈ ਜਨ

कर भेजो मैं जिन्हें भारिया बार बार सा तुझे।

ਸਦਾ ਜੂਰੇ ਤਾਂ ਸਵਯੰ ਦਾ ਜਾਂਚ ਜੂਰੇ ਜਾਤੀ ਸਹਿਲ ਪਾਵੇ ਦਰਜੇ ਮਾ।

जाके मन लागा सर्वसुख का जय जन अपना।

Thank you.

ਮਾਨੇ ਆਪੇ ਆਪ ਆਪ ਕਾ ਸੰਦੇਰਾ ਕਛੇ ਦੂਰ ਜਿਨਾ ਉਸੇ ਭਜਾ ਸੁਨੇਰਾ ਆਪ ਆਪ ਸਿਆਮ ਨਿਕਲ ਕੇ ਰਹਿ ਕੇ ਸਾਹ ਕਹਿ ਜਾਣੇ ਆਪ ਕੀ ਰਹਿ ਕੇ ਜਿਸ ਤਾਰੇ ਸਿੱਖ ਲੈ ਲੜਾਏ ਸ਼ਾਂਤ ਨੰ ਚਲ ਰਹਿ ਸੁਮਾਏ ਸੋ ਸੇਖ ਜਿਸ ਕਿਰਪਾ ਕਰੀ ਨਿਮਤ ਨਿਮਤ ਜਾ ਕੋ ਨਾਮ ਕਰੀ ਸਲੋਕ ਸ਼ਾਂਤ ਰੋ ਜੈ ਲੋਕ ਮੋਹ ਜਿਸ ਜੈ ਅੰਗੇਵ ਨਾਨਕ ਪ੍ਰਭ ਸਰਨਾਦ ਕੀ ਕਰ ਪ੍ਰਸਾਦ ਗੁਰਦੇਵ ਅਸਤਗੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਸਾਹੇ ਤੇ ਸਾਕਰ ਕੋ ਰਸ ਮਨ ਮਾਹੇ ਜੇ ਪ੍ਰਸਾਦ ਸੰਗੰਧ ਤਨ ਲਾਵੇ ਤੇ ਸੋ ਸਿਮਰਤ ਪਰਮ ਰਸ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਚਾਹੇ ਸਦਾ ਮਨ ਅੰਦਰ ਜੇ ਪ੍ਰਸਾਦ ਕਰੇ ਸੰਤ ਸੁਖ ਰਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਚਾਹੀਏ ਧਿਆਨ ਯੋਗ ਜੇ ਪ੍ਰਸਾਦ ਪਾਠ ਸੰਭ ਰੰਧਾਵੇ ਕਿਸੇ ਪਿਆਰ ਕਾ ਲਭਾਵੇ ਜੇ ਪ੍ਰਸਾਦ ਤੁਲਸੇ ਸੁਲਜੇ ਮਨ ਆਸਾ ਸਾਚਾ ਜਸ ਗਵੀਜੇ ਜੇ ਪ੍ਰਸਾਦ ਤੁਲਸਾ ਕੋ ਮਾਨੇ ਮੁਕਤਾ ਕੋ ਜਸ ਰਸਨ ਮੁਕਾਨੇ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਕੇਸੇ ਵਿਸਨਾਦ।

ਹਰ ਨਾਥ

ਸਾਧ ਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਾਈ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ ਸਾਧਕੀ ਮਹਿਮਾ ਬਰਨ ਕੌਣ ਪ੍ਰਣ ਨਾਨਕ ਸਾਧ ਜੀ ਸੋਭਾ ਪ੍ਰਭ ਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਫੁੱਲਾਏ ਸਾਧਕ ਸੰਗ ਬਹਿਮਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਉਹ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਥੂੰ ਭਾਵੇ ਸਾਧ ਸੰਗ ਆਸ ਸਥਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਸਭ ਤੋਂ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕਾ ਸੰਗ ਮਹਾਪਨੀਤ ਸਾਧ ਸੰਗ ਤਿਸ ਸਭ ਨਹੀਂ ਬੈਰੂ ਸਾਧਕ ਸੰਗ ਨਾ ਬੀਗਾ ਪੈਰੂ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀਂ ਹੋ ਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨਾ ਕਬ ਹੁਣ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧਕ ਸੰਗ ਬਸੈ ਗੋਚਰ ਲਹੈ ਸਾਧੂ ਕਾ ਸੰਗ ਅਜਰ ਸਹੈ ਸਾਧਕ ਸੰਗ ਬਸੈ ਤਾਨ ਉਚਾਏ ਸਾਧੂ ਕਾ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਾਰੇ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਈ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪੁਲਾਇਨ ਸਾਧ ਸੰਗ ਮਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਪਛਤਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੇ ਸਾਧਕ ਸੰਗ ਨਾ ਬਿਰਤਾ ਜਾਵੇ ਪਾਤ ਬ੍ਰਹਮ ਸਾਧ ਰਿਤ ਬਸੈ ਨਾਨਕ ਸੁਧਰੈ ਸਾਧ ਸੁਧ ਰਸੈ ਸਾਧਕ ਸੰਗ ਸੁਣੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਮੰਤੇ ਵਿਸਰੈ ਸਾਧ ਸੰਗ ਸਰ ਪਰਮੇਸ਼ਰੈ ਸਾਧਕ ਸੰਗ ਲਗੈ ਪਰ ਮਿੱਠਾ ਸਾਧੂ ਕੈ ਸੰਗ ਘਾਟ ਘੜ ਰੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਵੇਦਨਾ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਾਰ ਤੂਰ ਸਾਧਕੀ ਸੁਭਾ ਕਾ ਨਾਹੀ ਅੰਤ ਸਾਧਕੀ ਸੁਭਾ ਸਦਾ ਬੇਅੰਤ ਸਾਧਕੀ ਸੁਭਾ ਉੱਚਤੇ ਉੱਚੀ ਸਾਧਕੀ ਸੁਭਾ ਮੂਚ ਤੇ ਉੱਚੀ ਸਾਧਕੀ ਸੁਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰ ਨਾ ਪੇਖੈ ਕਿਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਦੂਰ ਸਰਵ ਕੌਸ਼ੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰਾਮ ਤੋਂ ਲਾਗੈ ਤੁਲ ਭਗਵਾਨ ਬ੍ਰਹਮ ਗਿਆਨੀ ਕੈ ਧੀਰ ਦੇਖ ਜੋ ਬਸਦਾ ਤੂੰ ਸੋਦੈ ਤੂੰ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਮ ਪਾਵ ਕਾ ਸਹਿ ਸੁਪਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਇ ਪ੍ਰਗਾਸ ਜੈਸੇ ਧਰ ਉਪਰੇ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਦੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੀ ਜਨ ਭਈ ਨਾਨਕ ਜਿਨ ਪ੍ਰਵਿਆਸ ਕਰੀ ਬ੍ਰਹਮ ਗਿਆਨੀ ਸਗਲ ਕੀ ਦੀਨਾ ਆਤਮ ਰਾਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਕੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੂਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸੁਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਹਾ ਬ੍ਰਹਮ ਗਿਆਨੀ ਕੈ ਨਾਹੀਂ ਧੰਦਾ ਬ੍ਰਹਮ ਗਿਆਨੀ ਦੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਇਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਭ ਜਾਗਤੂ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤੂ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਦੇਤਾ ਬ੍ਰਹਮ ਗਿਆਨੀ ਸੰਗੇਤਾ ਬ੍ਰਹਮ ਗਿਆਨੀ ਸੀ ਕੈ ਹੋਏ ਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
ब्रह्म ज्ञानी जिस करे प्रभाप, ब्रह्म ज्ञानी का बड़ प्रताप, ब्रह्म ज्ञानी का दत्त बड़ भागी पाई है, ब्रह्म ज्ञानी पाओ बाल बाल जाइए, ब्रह्म ज्ञानी को खोज है महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहि, ब्रह्म ज्ञानी का सगल मन माहि, ब्रह्म ज्ञानी का कौन जाने भेद, ब्रह्म ज्ञानी को सदा दे, ब्रह्म ज्ञानी का कथया न जाया दाख यारु, ब्रह्म ज्ञानी सर्व का ठाकुरु, ब्रह्म ज्ञानी की मत कौन दुकाने, ब्रह्म ज्ञानी की गात, ब्रह्म ज्ञानी जान, ब्रह्म ज्ञानी का अंत न पारु, नानक ब्रह्म ज्ञानी का सदा नमस्कार, ब्रह्म ज्ञानी सब श्रेष्ठ का करता, ब्रह्म ज्ञानी सब जीव है नहीं मरता, ब्रह्म ज्ञानी मुक्त जगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा, ब्रह्म ज्ञानी बनी नानक, ब्रह्म ज्ञानी सर्व का धनी सलोक, उर धार है जो अंतर नाम, सर्व मै पी है भगवान, नमक नमक ठाकुर नमस्कार, नानक ओह अपर तू सगल निस्तारे, अष्टपदी मिथ्या नाही रसना पारस, मन मैं प्रीत निरंजन दर्श, पर तेरे रूप न पीखै नेत्र साध की पहल, संत संग हेत कारण ना सुनै, कारण से निंदा सब के जन, अपो मंदा गुर प्रसाद दिखा, पर हरे मन की वासना मन से करे, इंद्री जित पंच दुख ते रहत, नानक कोट मध्य को ऐसा परस, वैष्णो सो जिस ऊपर सो प्रसन्न, विष्णु की माया तो हुई भिन्न, कर्म कर तो वह कर्म, तिस वैष्णो का निर्मल धर्म, काहू फल की इच्छा नहीं बांचे, केवल भगत कीर्तन संग रचे, माता ने अंतर सिमरन गोपाल, सब ऊपर भगत कृपाल, आप दृढ़ अवर नाम जपावे, नानक हो वैष्णो परमगत पावे, भगवती भगवंत भगत का रंग, सगल त्याग दुष्ट का संग, मन से दिन से सगला धर्म, कर पूजा सगल पार ब्रह्म, पा साध संग पापा मल हो गए, जिस भगवती की मातु तुम हो गए, भगवंत के टहल कर नित नहीं तो, मन तन अर्प विष्णु प्रीत, हर के चरण हृदय बसावे, नानक ऐसा भगवती भगवंत को पावे, सो पंडित जो मन पर बुझे, राम नाम आत्म में सुधे, राम नाम सार रस पीवै, उस पंडित का उपदेश जग जीवै, हर की कथा हृदय बसावै, सो पंडित फिर जो न आवै, वेद पुराण सिमरत बुझै मूल, सूख मैं जानै स्थूल, चाहो वर्ण को दे उपदेश, नानक उस पंडित को सदा देश, बीज मंत्र सर्व को ज्ञान, चौ वर्ण में जपै को नाम, जो जो जपै तिसकी गत होई, साध सग पावै जन कोई, कर कृपा अंतर उर धारै, पात प्रेत मुग्ध पात्र को तारै, गर्भ रूप का उपद नाम, कल्याण रूप मंगल गुण गाम, काहू जोत कितै न पाईऐ धर्म, नानक तिस मिलै जिस लिखिया तुर कर्म, जिसका मान पार ब्रह्म का निवास, जिसका नाम सत रामदास, आत्म राम तिसम जी आया, दास संतन भाई तिन पाया, सदा निकट निकट हर जान, सो दास दुर्गा प्रवान, अपने दास को आप कृपा करे, तिस दास को सब सोजी परे, सगल संग आत्म उदास, ऐसी जुगत नानक रामदास, प्रभु की आज्ञा आत्म हिताव, जीवन मुक्त सुख कहावे, कैसा हर कट ऐसा सोग, सदा नानक नहीं गयो, कैसा सुवर्ण तैसी उस माटी, कैसा अमृत तैसी बिखाटी, कैसा मान तैसा अभिमान, कैसा रंग तैसा राजान, जो बरताई साई जुगत नानक को पुरख कही है जीवन मुक्त, पार ब्रह्म के सगले ठाउ, जित जित घर राखै तैसा तन राउ, आपी करन करावन जोग, तब भावे सुई सुन होग, पसरे हो आप हो अंतत रंग, बिलखे न जाहि पार ब्रह्म के रंग, जैसी मत दे तैसा प्रगाश, पार ब्रह्म करता विनाश, सदा सदा सदा दयालु, सिमर सिमर नानक पै निहाल, श्लोक पुस्तक करहें अनेक जाने, अंत न पर अवारु, नानक रचना प्रवची बहुत जनक प्रकारु, अष्टपदी कई कोट होए पुजारी, कई कोट आचार व्यवहारी, कई कोट पहरी उपवासी, कई कोट वन प्रमय उदासी, कई कोट वेद के स्रोते, कई कोट कपीसर होते, कई कोट आत्म ध्यान धारें, कई कोट कबका विचारे, कई कोट नवतन नाम त्यावे, नानक करती कंत न पावे, कई कोट भय अभिमानी, कई कोट अंध अज्ञानी, कई कोट कृतन कठोर, कई कोट अत्यगात्म निकोर, कई कोट पर दर्भ को रहे, कई कोट पर दुख न करहे, कई कोट माया श्रम माहे, कई कोट परदेश परमाहे, जैत जैत लागो तैत तत लगना, नानक करते की जाने करता रचना, कई कोट सद जति जोगी, कई कोट राज रस भोगी, कई कोट पंखी सरपो पाई, कई कोट पात्र बिरसन पजाई, कई कोट पवन पानी का संतर, कई कोट देश भूमंडल,
ਕਈ ਕੋਟ ਸੱਸੀ ਅਸੂਰ ਨਖਿਅਤਰ ਕਈ ਕੋਟ ਦੇਵਦਾਨ ਬਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜੈਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਥਾਨ ਸਾਧਕ ਕਈ ਕੋਟ ਦੇਵ ਗ੍ਰਾਂਤ ਸਿਮਰ ਕਰ ਸਾਸ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਗਤ ਸਿਮਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਤਾ ਪਾਤਾਲ ਕੇ ਵਾਸੀ ਕਈ ਕੋਟ ਨਰਕ ਚੁਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਬਹੁ ਜੋ ਨਿਵ ਰਹੇ ਕਈ ਕੋਟ ਬੈਠੀ ਕਾਹੀ ਕਈ ਕੋਟ ਕਿਉਂ ਭਾਲੈ ਸਤਪਾਹੀ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤਹਿ ਤੈ ਰਾਖੀ ਨਾਨਕ ਸਭ ਕੁਛ ਪ੍ਰਭ ਕਹਿ ਹਾਖੀ ਕਈ ਕੋਟ ਭਾਈ ਬੈਰਾਗੀ ਰਾਮ ਨਾਮ ਸੰਗ ਤਿਨ ਲਾਉ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਹੈ ਪਾਪ ਰਮਲ ਹੰਤੇ ਕਈ ਕੋਟ ਦਰਸ਼ਨ ਤੋਂ ਪਿਆਸ ਤਿੰਨ ਕੋ ਮਿਲੋ ਪ੍ਰਭ ਅਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਪ ਬ੍ਰਹਮ ਤਨ ਲਾਗਾ ਰੰਗ ਜਿਨ ਕਾ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਾਨ ਸਦਾ ਧਨ ਧਨ ਕਈ ਕੋਟ ਖਾਣੀਆਂ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਵਿਸਥਾਰ ਕਈ ਵਾਰ ਬਸਰੇ ਪਾਸਾਰ ਸਦਾ ਸਦਾ ਏਕ ਅੰਕਾਰ ਕਈ ਕੋਟ ਕੀ ਮੈਂ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾਣ ਸਮਾਤ ਤਾਂ ਅੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾ ਬ੍ਰਹਮ ਕੇ ਦਾਸ ਤਨ ਹੋਗਤਾ ਤੁਮ ਪ੍ਰਗਾਸ ਕਈ ਕੋਟ ਤੱਕ ਕੇ ਬੇਤੇ ਸਦਾ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸਤੀ ਵੈ ਅਮਰ ਪਏ ਸਾ ਸਦੀ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਾਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਸ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੀ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ ਨਾਨਕ ਦਿਸ ਬਲਿਹਾਰਣੈ ਜਲ ਸਾਲੋ ਮਹੀਲ ਸੋਈ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਪਾਵੈ ਸੋਈ ਹੋਗ ਸਨ ਮੈਂ ਸਾ ਪੋ ਸਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰੂ ਅਤਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤਰ ਕਰਾਵੈ ਪ੍ਰਭ ਭਾਵੈ ਬਿਨਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਾਤ ਸੁਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਵਿਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਬਰ ਨ ਆਵੈ ਕਹੁ ਮਾਨੁਖ ਤੇ ਕਿਆ ਹੋਈ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕਿਸ਼ਲਈ ਜੋ ਤਿਸ ਭਾਵੈ ਸੋਈ ਕਰੀ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਭੁੱਲਾ ਦਹਿ ਜਿਸ ਭਾਵੈ ਨਿਮਕ ਮਾਹੀ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਫਿਰ ਮੈਂ ਨੀਤ ਕੀਟ ਕੌ ਰਾਜੂ ਪਾਵਨ ਗਰੀਬ ਨਵਾਜੂ ਜਾਂ ਕਦੇ ਕਸ਼ੂ ਨ ਆਵੈ ਤਿਸਕਾਲ ਜਹ ਤਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਦਾਨ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸਤੀ ਰਾਸ ਘਟਕਟ ਪੂਰਨ ਬ੍ਰਹਮ ਪ੍ਰਗਾਸ਼ ਆਪਣੀ ਬਣ ਪਿਆ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਾਲੋ ਨਾ ਹੀ ਇਸਹਾਰ ਕਰਨ ਕਰਾਵਨ ਸਰਬ ਕੋ ਨਾਥ ਆਗਿਆ ਸਾਰੀ ਵਕਰਾ ਜੀਓ ਜੋ ਤਿਸ ਭਾਵੈ ਸੋਈ ਪੁਨ ਕੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਗਾਰ ਕਰੰਗ ਹਸੈ ਕਬ ਹੂੰ ਨਿੰਦ ਚੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬ ਹੂੰ ਨਿਰਤ ਕਰੇ ਵਾ ਭਾਂਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਪੁਰੁਸ ਵਿਤਰਾਲ ਕਬੂ ਸਰਬ ਕਿਉ ਪ੍ਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਤੇ ਸਾਰੀ ਨੀਚਤਾ ਸਾਜਾ ਕਬ ਹੂੰ ਅਪ ਕੀਰਤ ਮਹਿ ਆਵੈ ਕਬ ਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤੇ ਹੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੇ ਕਬ ਹੂੰ ਹੋਏ ਪੰਡਿਤ ਪਰੀ ਵਖਿਆਨ ਕਬ ਹੂੰ ਮੋਨ ਧਾਰੀ ਲਾਵੈ ਧਿਆਨ ਕਬ ਹੂੰ ਤਟ ਕੀਰਤ ਇਸ਼ਨਾਨ ਕਬ ਹੂੰ ਸਿੱਧ ਸਾਧਕ ਮੁਖ ਗਿਆਨ ਕਬ ਹੂੰ ਕੀਟਾਸ ਪਤੰਗ ਹੋਏ ਜੀ ਆਨਕ ਜੋਨ ਜਨਮੈ ਭਰਮੈ ਭਰਮੀ ਆ ਨਾਨਾ ਰੂਪ ਜਾਂ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵਤ ਬੰਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬ ਹੂੰ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਹੁਤ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਾਨੂੰ ਨਾਮ ਰਤੇ ਕਰੰਗ ਸਦਾ ਬਸੇ ਪਾਵਣ ਤੇ ਸੰਗ ਜਿਉਂ ਜਲ ਮੈਂ ਜਲਾਏ ਫਟਾਨਾ ਤਿਉਂ ਜੋਤੀ ਸੰਗ ਜੋ ਤਿਸ ਮਾਨਾ ਮਿਟ ਗਏ ਗਗਨ ਪਾਏ ਵਿਸਰਾਮ ਨਾਨਕ ਪ੍ਰਭ ਕਾ ਸਿਰ ਕੁਰਬਾਨ ਸਲੋਕ ਸੁਖੀ ਬਸੈ ਮੁਸਕੀਨੀ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਰੀ
ਜਿਸਕਾ ਅੰਤਰ ਰਾਜ ਉਹ ਮਹਾਨ ਸੋ ਨਰਕ ਪਾਤੀ ਹੋਵਤ ਸੁਆਮ ਜੋ ਜਾਣੈ ਮੈਂ ਜੋ ਗੁਣਵੰਤ ਸੋ ਹੋਵਤ ਬਿਸ਼ਟਾਂਕਾ ਜਾਣਦੇ ਆਪ ਸਿਖੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਤੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਈ ਕਾਰ ਗਰਬ ਆਵੈ ਤ੍ਰਿਣ ਸਮਾਨ ਕਰ ਸੰਗ ਨ ਜਾਵੈ ਬਹੁ ਲਸ਼ਕਰ ਮਾਨ ਉਪਰ ਕਰੇ ਆਸ ਪਲ ਪੀ ਸਰਦਾਨ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਸਿਨ ਮੈਂ ਹੋਈ ਜਾਏ ਪਸਮੰਤ ਕਿਸੈ ਨਾ ਬਦੇ ਆਪ ਅਹੰਕਾਰੀ ਧਰਮ ਰਾਇ ਤਿਸ ਕਰੇ ਕੁਵਾਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਾ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੀ ਸ਼ਰਮ ਪਾਵੈ ਸਗਲੇ ਬਿਰਤਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਿੰਦਰ ਵੈ ਹਰ ਦਰਗਾਹ ਕਉ ਪੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਪਟਣਾ ਆਵੈ ਸਰਬ ਕੀੜੇ ਅੰਜਾ ਕਮਨ ਹੋਈ ਕਉ ਨਾਨਕ ਤਾਂਸ ਨਿਰਮੁਖ ਹੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਹੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੂ ਬੈਰੀ ਮੀਰ ਤਬ ਲਗਨੇ ਚਲਣਾ ਹੀ ਕੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੀ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੂੰ ਸਹਿ ਗੁਰ ਪ੍ਰਸਾਦ ਨਾਨਕ ਹੁਣ ਤੂੰ ਤੈ ਸਾਹ ਸਟੇ ਲਸ ਕਾਓ ਸੁਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਪੂਰਾ ਜੈ ਸੁਪਨਮ ਨੋਟ ਵਰਸੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਵੇ ਵਡਭਾਗੀ ਕਿਸੈ ਪ੍ਰਾਪਤ ਹੋਵੇ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨਾ ਹਾਰੂ ਜਿਸ ਤੈ ਹਾਦ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਈ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖਿਆ ਕਰੇ ਬਭੀਕ ਆਪਣੇ ਕਾਪਿਆ ਨਹੀਂ ਤੋ ਮਰੈ ਨਾ ਆ ਬਿਨ ਸੈ ਆਵੈ ਨਾ ਜਾਈ ਨਾਨਕ ਸਦੀ ਰਹਿ ਸਮਾਈ ਆਪ ਉਪਦੇਸ਼ ਸਮਝੈ ਆਪ ਆਪੇ ਰਚਿਆ ਸਭ ਕੈ ਸਾਸ ਆਪ ਕੀਨੋ ਆਪਣੇ ਵਿਸਾਰ ਸਭ ਕੁਛ ਉਸਕਾਉ ਕਰਨੇ ਹਾਰ ਉਸਦੇ ਤਿੰਨ ਕਹਾਂ ਕਿਸੇ ਸ਼ਾਂਤ ਰੰਤਰੀ ਕੈ ਸੋਏ ਆਪਣੇ ਚੱਲ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਣ ਨਾ ਜਾਈ ਸਤ ਸਤ ਸਤਪੁਰਾ ਸਵਾਮੀ ਗੁਰ ਪ੍ਰਸਾਦ ਕਿਨੇ ਵਕਿਆਨੀ ਸੱਚ ਸੱਚ ਸੱਚ ਸਭ ਕਿਨਾ ਗੋਟ ਮਧ ਕਿਨੇ ਬਿਰਲੇ ਕੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਭ ਵਸਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਜਿਨੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਪਰੀ ਸੰਤ ਕੈ ਦੂਖਨ ਆਰ ਜਾ ਘਟੈ ਸੰਤ ਕੈ ਦੂਖਨ ਜਮਦੇ ਨੇ ਛੁਟੈ ਸੰਤ ਕੈ ਦੂਖਨ ਸੁਖ ਸਭ ਹੋਏ ਸੰਤ ਕੈ ਦੂਖਨ ਨਰਕ ਸੰਤ ਕਾ ਦੂਖਨ ਸੁਖ ਸਭ ਜਾਏ ਸੰਤ ਕਾ ਦੂਖਨ ਨਰਕ ਮੈਂ ਪਾਏ ਸੰਤ ਕਾ ਦੂਖਨ ਮਤ ਹੋਏ ਮਲਿਨ ਸੰਤ ਕੈ ਦੂਖਨ ਸੁਭਾ ਤੇ ਹੀਨ ਸੰਤ ਕੇ ਹਤੇ ਕੌ ਰੱਖੈ ਨ ਕੋਈ ਸੰਤ ਕੈ ਦੂਖਨ ਥਾਨ ਭਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਾ ਰਹੇ ਸੰਤ ਕੇ ਦੂਖਨ ਤੇ ਮੁਖ ਪਵੈ ਸੰਤਨ ਕੈ ਦੂਖਨ ਕਾਗਜੋ ਲਵੈ ਸੰਤਨ ਕੈ ਦੂਖਨ ਸਰਬ ਜੋਨ ਪਾਏ ਸੰਤ ਕਾ ਦੂਖਨ ਤ੍ਰਿਗ ਜੋਨ ਤਰਮਾਏ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਵੀ ਜਾਤੀ ਖਾਈ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰੂ ਨਾਨਕ ਸੰਤ ਪਾਵੇ ਤਾਂ ਲਏ ਵਾਰ ਸੰਤ ਕਾ ਦੁਖੀ ਅੰਬਲ ਲਾਏ ਜੋ ਜਲ ਵੀ ਹੋਣ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੂਕਾ ਨਹੀਂ ਰਾਜੈ ਜੋ ਪਾਪ ਕੀ ਹੁੰਦਾ ਨਹੀਂ ਤਰਾਪੈ ਸੰਤ ਕਾ ਦੁਖੀ ਸੁਟਿਆ ਕੇਲਾ ਜਉ ਬੁਆੜ ਤਰ ਖੇਤ ਮਾਹੀ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੂੰ ਸੰਤ ਕਾ ਦੁਖੀ ਸਦ ਮਿਥਿਆ ਗਾਇਤ ਕਿਰਤਨੇ ਕਾ ਧੋਰੀ ਪਿਆ ਨਾਨਕ ਜੋ ਤੁਸ ਪਾਵੇ ਸੋਈ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਆ ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈ ਹੈ ਸੰਤ ਕੇ ਦੁਖੀ ਕੀ ਪੂਜੈ ਨਾਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁਖ ਨਾ ਦ੍ਰਿਸ਼ਟੈ ਕੋਈ ਜੈਸਾ ਪਾਵੈ ਤੈਸਾ ਕੋਈ ਹੋਈ ਪਿਆ ਕਿਰਤਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘਾਟ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸ ਤੇ ਕਰੋ ਸਦਿਨ ਰਾਤ ਤੁਸੈ ਧਿਆਵੋ ਸਤਿਗੁਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਕੀਆ ਆਪਣਾ ਖੇਲ ਆਪ ਕਰਨ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੀ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਬਸੁਰਜਨੋ ਸਿਮਰੋ ਹਰ ਹਰ ਰਾਈ ਕਾ ਸ਼ਰਮਨ ਰੱਖੋ ਨਾਨਕ ਦੂਖ ਪਰਮ ਪਉ ਜਾਈ ਅਸ਼ਪਰੀ ਮਾਨਸ ਕੀ ਟੇਕ ਬਰਤੀ ਸਭ ਜਾਣ ਦੇਵਨ ਕਵਿ ਚੈ ਭਗਵਾਨ ਜਿਸ ਚੈ ਦੀਆ ਰਹਿ ਅਗਾਏ ਬੋਰ ਨ ਦਿਸ਼ਾਂ ਲੱਗ ਆਈ ਮਾਰੇ ਰਖੈ ਕੋ ਆਪ ਮਾਨਸ ਕੈ ਦਿਸ਼ਣਾ ਹੀ ਆਦੇ ਸੁਖ ਤਿਸਕਾ ਹੁਕਮ ਬੂ ਸੁਖ ਹੋਏ
ਸਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਗੰਨਾ ਲਾਗੇ ਸੋਈ ਉਸੁਤ ਮਨ ਮੈਂ ਕਰਨ ਅੰਤਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਤੇਖਾ ਗੁਰੂ ਕਾ ਰੰਗ ਸਾਧ ਸੰਗ ਬਿਨਸਾ ਸਭ ਸੰਗ ਵਿਚਾਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗਾ ਨਾਨਕ ਉਜਲ ਮਸਾਵਟ ਭਾਗੀ ਤੇ ਜਾਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ ਰਾਮ ਨਾਮ ਜੋ ਕਰੈ ਵਿਚਾਰ ਉਸੇ ਧਨਵੰਤ ਗਣੀ ਸੰਸਾਰ ਮਨ ਤਾਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਤੂਤ ਕੀ ਉਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਜੈ ਤਿਸ ਕੀ ਜਾਣੋ ਕ੍ਰਿਸ਼ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹੈ ਤੋ ਸਰਬ ਰੋਗ ਤੇ ਹਰ ਜਨ ਰਹਿ ਤੋ ਅੰਜਨ ਕੀਰਤਨ ਕੇਵਲ ਵਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਦਿਸ ਕੀ ਕਟੀ ਜਮ ਕੀ ਫਾਸਾ ਪਾਵਰਮ ਕੀ ਜਿਸ ਮਨ ਭੂਖ ਨਾਨਕ ਜਿਸੈ ਨਾ ਲਾਗੈ ਦੂਖ ਜਿਸ ਕਉ ਹਰ ਪ੍ਰਭ ਮਨ ਜਿਤੇ ਆਵੈ ਸੋ ਸੰਤ ਸੇਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਉ ਕਿਸੇ ਡਰੇ ਜੈਸਾ ਸਾਧਿਆ ਸਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਬੁਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨਾ ਕਿਸ ਜਨਮੈ ਨਾ ਕਿਸ ਮਰੈ ਆਪਣਾ ਚੱਲ ਆਪ ਹੀ ਕਰੈ ਮੰਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆ ਗਿਆ ਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਸਾਪ ਥਾਪ ਬਨਾਸ਼ੀ ਨਾਇ ਕਿਸ ਖੰਡ ਤਾਰਨ ਤਾਰ ਰਿਹੋ ਬ੍ਰਹਿਮੰਡ ਅਲਖ ਪੇਵ ਪੁਰਖ ਪ੍ਰਤਾਪ ਆਪ ਜਪਾਏ ਦਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੁਭਾ ਬੰਤ ਸਗ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਾਏ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵੱਡ ਪਾ ਗਏ ਨਾਮ ਜਪਤ ਭਾਵੈ ਬਿਸਰਾਮ ਨਾਨਕ ਦਿਨ ਪੁਰਖ ਕਾ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਇ ਹੋਵੈ ਸੋਈ ਕਰਨੇ ਹਰ ਪਛਾਣੈ ਸੋਈ ਪ੍ਰਭ ਕਾ ਕੀਆ ਜਨ ਮਿਠਲ ਗਾਨਾ ਜੈਸਾ ਸਾਧ ਐਸਾ ਦ੍ਰਿਸ਼ਟਾਨਾ ਜਿਸੇ ਉਪਜੇ ਦੇ ਸਮਾਏ ਸਮਾਏ ਉਹ ਸੁਖ ਨਿਧਾਨ ਉਹਨੂੰ ਬਣ ਆਈ ਆਪਸ ਕਹੋ ਆਪ ਦੀਨੋ ਮਾਨ ਨਾਨਕ ਪ੍ਰਭ ਕੈ ਜਾਣੇ ਕੋ ਜਾਣ ਸਲੋ ਸਰਬ ਕਲਾ ਭਰਪੂਰ ਪ੍ਰਭ ਬਿਰਸਾ ਜਾਣਨ ਹਾਰ ਜਾਣ ਕਾ ਸਿਮਰਨ ਉਦਰੀ ਹੈ ਨਾਨਕ ਦਿਸ ਬਲਿਹਾਰ ਅਸ਼ਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸੇ ਬਿਰਸਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣੇ ਕੀਆ ਕਸ਼ੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਇਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪ ਬੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਕੱਟ ਸੁਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਦਿਸਕਾ ਦੀਆ ਦਰਬੈ ਅਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਜਿਸ ਦੇਵਨਹਾਰ ਜਾਨ ਦੇਨਹਾਰ ਜਾਨੈ ਗਵਾਰ ਜਿਸ ਗੁਰਪ੍ਰਸਾਦ ਤੂੰ ਟਹਾ ਰੋਗ ਨਾਨਕ ਸੋ ਜਾਨ ਸਦਾ ਰੋਗ ਜੋ ਮੰਦਰ ਕੋ ਸਮ ਥਮਨ ਜੋ ਗੁਰ ਕਾ ਸ਼ਬਦ ਮਨੈ ਸੁਧਮਨ ਜਉ ਪਾਖਾਣ ਨਾਭ ਚੜਦਰੈ ਪ੍ਰਾਣੀ ਗੁਰ ਚਰਨ ਲਗਤ ਨਿਸਰੈ ਜਵ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਉ ਮਹਾਵਧਿਆਨ ਮੈਂ ਮਾਰਗ ਪਾਵੈ ਤਉ ਸਾਧੂ ਸੰਗ ਮੈਂ ਜੋੜ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਤੂਰ ਨਾਨਕ ਕੀ ਹਰ ਲੋਚਿਆ ਪੂਰ ਮਨ ਮੂਰਖ ਕਾਹੇ ਬਿਲ ਲਾਈਆ ਪੂਰਵ ਲਿਖੇ ਕਾ ਲਿਖਿਆ ਪਾਈਆ ਦੁਖ ਸੁਖ ਪ੍ਰਭ ਦੇ ਵਣਹਾਰ ਅਬਰ ਤਿਆਗ ਤੂੰ ਤੁਸੈ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਪੂਜਾ ਕਾਹੀ ਫਿਰੈ ਜਾਨ ਕੌਣ ਬਸ ਆਈ ਤੇਰਾ ਸੰਗ ਲਵਟ ਰਹਿ ਰਸਲੂ ਵੀ ਪਤੰਗ ਰਾਮ ਨਾਮ ਜਪ ਹਿਰਦੈ ਮਾਹੀ ਨਾਨਕ ਪਤ ਤੇਰੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜਬ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਪ ਸੰਤਾਂ ਸੰਗ ਜਾਲ ਅਬਰ ਤਿਆਗ ਵਿਖੇ ਜੰਜਾਲ ਤਨ ਤਨ ਕੈ ਸਭ ਕੋਏ ਮਕੂਜਲ ਹਰ ਦਰਗਾਹ ਸੋਏ ਵਪਾਰ ਬਿਰਲਾ ਵਪਾਰ ਨਾਨਕ ਤਾਂ ਕਸਲ ਬਲਹਾਰੇ ਚਰਨ ਸਾਧ ਕੇ ਦੋਏ ਦੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਉੱਡ ਬਾਗੀ ਪਾਈਆ ਸਾਧ ਸੰਘ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਜਾਖੇ ਉੱਡ ਗਈ ਸੰਤ ਅੰਦਰ ਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਬਾਲਣ ਹਾਰ ਭੁੱਖੇ ਕਉ ਦੀਵਤ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ ਪੁਰਬ ਲਿਖੇ ਕਾ ਲਹਿ ਨਾ ਪਾਏ ਸਭ ਕੁਛ ਜਿਸ ਕਾਉ ਕਰਨੇ ਹਾਰ ਤਿਸ ਬਿੰਦ ਸਭ ਕੁਛ ਦਿਸ ਕਾ ਉਹ ਕਰਨਾ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਾਣ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਾਣ ਨਿਰਮਲ ਸੀ ਆ
ਜਾਕੇ ਮਾਨ ਗੁਰ ਕੀ ਪ੍ਰਤੀਤ ਤਿਸ ਜਨ ਆਵ ਹਰ ਪ੍ਰਵਚੀਤ ਭਗਤ ਭਗਤ ਦੁਨੀਆ ਤਹਿ ਲੋਈ ਜਾ ਕੇ ਹਿਰਦੈ ਕੋਈ ਸੱਚ ਕਰਨੀ ਸੱਚ ਦਾਨ ਜੀ ਰਹਿ ਤੋ ਸੱਚ ਹਿਰਦੈ ਸਤਮੁਖ ਕਹਿ ਤੋ ਸਾਚੀ ਦ੍ਰਿੜ ਸੱਚ ਆਕਾਰ ਸੱਚ ਵਰਤਿਆ ਸੱਚ ਆਪਾ ਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੂਰ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇ ਸ਼ੋਤਰੇ ਗੁਣ ਤੇ ਪ੍ਰਭ ਪਹਿਲੋ ਤਿਸੇ ਬੁਝਾਏ ਨਾਨਕ ਅਜ ਸੋ ਗਏ ਸੋ ਪ੍ਰਸੰਨ ਅਸ਼ਟਪਦੀ ਅਵਨਾਸ਼ੀ ਪ੍ਰਭ ਮਨ ਮੈਂ ਰਾਗ ਮਾਨਵ ਕੀ ਤੂੰ ਬਰੀਤ ਤਿਆਗ ਦਿਸਤੇ ਪਰ ਨਾਹੀ ਕਿਸੇ ਸਰਬਨੰਤ ਕੋਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਤ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਰਾਮ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਮਨ ਹੀ ਅਧਰਾਉ ਮਨਸਾ ਪੂਰਨ ਸਰਨਾ ਜੋ ਜੋ ਕਰ ਪਾਇਆ ਸੋਈ ਹੋ ਹਰਨ ਪਰਨ ਜਾ ਕਰ ਨੇਤਰ ਹੋਰ ਜਿਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਰ ਜਾ ਕੇ ਸਰਬ ਸੁਖ ਸੁਨੀਆ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀ ਸਿਰ ਗ੍ਰਸ ਮੈਂ ਭੋਗੀ ਚਾਹੇ ਚਾਹੇ ਭਗਤਾਂ ਸੁਖ ਪਾਇਆ ਨਾਨਕ ਦੇ ਸਿੱਧ ਪਰੋਸਾ ਕਰਿਆ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਰ ਸਗਲ ਪ੍ਰੋਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਨਮ ਜਨ ਦੇ ਜਨ ਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਪਰਮਾਈ ਜਨਮ ਮਰੇ ਫਿਰ ਆਵੈ ਜਾਈ ਊਚ ਨੀਚ ਤਿਸ ਕੇ ਅਸਾਰ ਸਜਨਾਵੈ ਜੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬਿਲ ਜੀ ਨੂੰ ਵਿਸਤਾਰ ਪ੍ਰਭੂ ਨਾ ਸੀ ਕੰਕਾਰ ਨਾਨਾ ਜਲਤ ਕਰੇ ਕਿਨ ਮਾਹੀ ਪੂਰ ਰਹੇ ਪੂਰਨ ਸਭ ਠਾਈ ਨਾਨਾ ਵਿਧ ਕਰ ਬਣਤ ਬਣਾਈ ਆਪਣੀ ਕੀਮਤਾਂ ਤੇ ਪਾਈ ਸਭ ਕੁਟ ਦਿਸ ਗਏ ਹੋ ਸਭ ਦਿਸ ਕੇ ਠਾਉ ਜਪ ਜਪ ਜੀਵੈ ਨਾਨਕ ਕਰ ਨਾਮ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰ ਪੇਰ ਪੁਰਾਣ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀ ਸਭ ਪਵਨ ਨਾਮ ਕੇ ਸੰਗੁਜਰੇ ਸੁਨ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਈ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਨ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸੱਚ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਈ ਤਿਸੈ ਸਭ ਪਾਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਾਨ ਜਾਂ ਕਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੈ ਕੋਈ ਨਾਮ ਜਪਤ ਤਾਂ ਕੀ ਗਤ ਹੋਈ ਆਪ ਸਤ ਕੀ ਅਸਭ ਸਤ ਤੇ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਉਹ ਕਰਦੇ ਕੀ ਮਿਤ ਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਇੱਥੇ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝੈ ਤਸਾ ਸੁਆਦ ਪ੍ਰਭ ਕੈ ਰੰਗ ਰਾਜ ਜੰਗ ਹਰੇ ਗੁਰ ਕੈ ਬਚਨ ਪਦਾਰਥ ਲਏ ਹੋਏ ਦਾਤੇ ਦੋ ਕਾਟਣ ਹਾਰ ਜਾ ਕੇ ਸੰਗ ਧਰੈ ਸੰਸਾਰੂ ਜਨਕਾ ਸੇਵਕ ਸੁਭਟ ਪਾਗੀ ਜਨਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸੱਤ ਸੱਤ ਬਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਦੇਖਣ ਹਾਰ ਨਾਮ ਸੱਤ ਸੱਤ ਆਵਨ ਹਾਰ ਆਪ ਸੱਤ ਸੱਤ ਸਵਦਾਰੀ ਆਪੇ ਗੁਣਾ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭ ਭਗਤਾ ਸੁਰਤ ਸੱਤ ਸੱਤ ਜਾਸ ਸੁਣਤਾ ਬੁਝਣ ਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਸੱਤ ਸਰੂਪ ਹਿਰਦੈ ਜਨਮ ਮਾਨਿਆ ਕਰਨ ਕਰਾਵਣ ਤਨ ਮੂਲ ਪਛਾਣਿਆ ਜਾਂ ਕਰਦੇ ਵਿਸ਼ਵਾਸ ਪ੍ਰਭ ਆਇਆ ਤੇ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਤ ਸਮਾਏ ਸਮਾਨਾ ਬਸ ਮਾਹੇ ਲੈ ਬਸ ਗਡਾਈ ਤਾਂ ਕੋ ਪਿੰਡ ਨਾ ਕਹਿ ਨਾ ਜਾਈ ਬੁੱਝੈ ਬੁੱਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕਾ ਜਾਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਹੇ ਸੇਵਕ ਕਹਿ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਮਰੀਤ ਠਾਕੁਰ ਕਹੋ ਸੇਵਕ ਜਾਣੇ ਸੰਗ ਪ੍ਰਭ ਕਾ ਨਾ ਸੇਵਕ ਨਾਮ ਕਾ ਰੰਗ ਸੇਵਕ ਕਹੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੋ ਹੀ ਸਰਬਤ ਰਾਖੇ ਆਪਣੇ ਦਾਸ ਕੋ ਦੀ ਵਡਾਈ ਆਪਣੇ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਵੱਧ ਰਾਖੇ ਤਾਂ ਕਿ ਗਦਮਤ ਕੋਈ ਨਾ ਲਾਖੇ ਪ੍ਰਭ ਕਹਿ ਸੇਵਕ ਪਾਉ ਕੋ ਨਾ ਪਹੁੰਚੇ ਪ੍ਰਭ ਕੇ ਸੇਵ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਗਿਰੀ ਮੈਂ ਕਲ ਰਾਖਿਆ ਪਸਮ ਕਰੇ ਲਸਕਰ ਕੋਟ ਲਾਖਿਆ ਜਿਸ ਕਾ ਸਾਸ ਨੇ ਕਾਟ ਦੇ ਆਪ ਜਾਣ ਕੋ ਰਾਸ ਦੀ ਕਰ ਹਾਥ ਮਾਨਸ ਯਤਨ ਕਰਤ ਭਾਨ ਤੁਸੀਂ ਕਰਤ ਬਿਰਸੇ ਜਾਗ ਮਾਰੇ ਨਾ ਰਾਖਿਆ ਵਰਨਾ ਕੋਈ ਸਰਬ ਜੀਆਂ ਘਰ ਆਖਾ ਸੋਏ ਕਾਹੀ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਡਾਣੀ ਬਾਰੰਬਾਰ ਵਾਰ ਪ੍ਰਭ ਜਪੀਐ ਪੀ ਅਮ੍ਰਿਤ ਮਨ ਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਕੇਸ਼ ਅਵਰਨਾ ਇੰਦ੍ਰਿਤ ਆਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਾਸ ਜੋ ਜਨ ਤ੍ਰਪਤਾਨੀ ਮੰਤਨ ਨਾਮੈ ਨਾਮ ਸਮਾਨੀ
ਉਠਦ ਬੈਠਦ ਸੁਭਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ ਬੋਲੋ ਜਸ ਜੀ ਵਾਜਨ ਰਾਤ ਪ੍ਰਭ ਆਪਣੇ ਜਨ ਕੀ ਨਿਦਾਦ ਕਰੇ ਭਗਤ ਆਤਮ ਕਹਿ ਜਾਈ ਪ੍ਰਭ ਆਪਣੇ ਸਭ ਰਹੇ ਸਮਾਈ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਜਿਸ ਕੀ ਮਹਿਮਾ ਕੌਣ ਬਖਾਨੋ ਜਿਸ ਕਾ ਗੁਣ ਕਹਿ ਇੱਕ ਨਾ ਜਾਣੋ ਆਠ ਪੈਰ ਪ੍ਰਭ ਸਹਿ ਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹੀ ਮਨ ਤਨ ਆਪਣਾ ਤਿਨ ਜਨ ਲੇਹੀ ਜਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਖਾ ਦਾਤਾ ਜਿਸ ਕੀ ਸਰਨ ਸਰਬ ਸੁਖ ਪਾਵੈ।

ਹੋ ਹੀ ਅਚਿੰਤ ਬਸੈ ਸੁਖ ਨਾਲ ਸਾਸਗਰਾ ਸਰਨਾਮ ਸੁਨਾਮ ਸਾਡ ਸਿਆਨਪ ਸੰਗਲੀ ਮਨਾ ਸਾਧ ਸੰਗ ਸਭ ਪਾਵੈ ਸਚਨ ਹਰ ਪੂੰਜੀ ਸੰਚ ਕਰੋ ਵਿਹਾਰ ਈਹਾਂ ਸੁਖ ਦਰਗਾ ਜੈਕਾਰ ਸਰਵਨਾਂਤਰੇ ਕੋ ਦੇਖ ਕਉ ਨਾਨਕ ਜਾਂ ਕਮਾ ਸਕਲੇਖ ਏਕੋ ਜਾਪੋ ਏਕੋ ਸਾਲਾਹੀ ਏਕ ਸਿਮਰੇ ਕੋ ਮਨ ਆਹੀ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰਹਿ ਪ੍ਰਭਿਆਪ ਅਨਕ ਬਸਾਰ ਏਕ ਤੇ ਪਾਏ ਏਕ ਰਾਜ ਪ੍ਰਾਸ਼ਤ ਗਈ ਮਾਨਤਾ ਨੇ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ ਨਾਨਕ ਕੀ ਪ੍ਰਭ ਦੇ ਨਤੀ ਆਪਣੀ ਪਤਨੀ ਲਾਏ ਅਸ਼ਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨ ਕੀ ਮੰਗੋ ਤੂਰ ਪਾਵਣਾ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੈਂ ਧਿਆਵੋ ਚਰਨ ਕਮਲ ਸਭ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਕ ਨੀਤ ਏਕੋ ਟੇਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰੂ ਪ੍ਰਭ ਕੀ ਦੇਸ਼ ਮਾਸ ਕੋਈ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਣਿਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਾਗ ਬਟਪਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੇ ਸੁਖ ਹੋਈ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੂਖ ਕ੍ਰਮ ਗਇਆ ਇਚ ਪੁੰਨੀ ਸਰਦਾ ਸਭ ਪੂਰੀ ਰਬ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਲਾਈ ਨਾਨਕ ਭਗਤੀ ਨਾਮ ਸਮਾਈ ਸੋ ਕਮ ਬਿਸਰੈ ਜੇ ਕਾਲ ਨਾ ਪਾਨੈ ਸੋ ਕਮ ਬਿਸਰੈ ਜੇ ਕੀਆ ਜਾਨੈ ਸੋ ਕਮ ਬਿਸਰੈ ਜਨ ਸਭ ਕੁਛ ਦੀਆ ਸੋ ਕਮ ਬਿਸਰੈ ਜੇ ਜੀਵਨ ਦੀਆ ਸੋ ਕਿਉਂ ਬਿਸਰੈ ਜੇ ਅਗਨਮੈ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਮ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਪੋ ਗੁਰ ਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਅਣ ਤਿਆਗ ਜਪੋ ਹਰ ਨਾਮ ਸਮਰ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੋ ਨਾਮ ਜਪਾਵ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੋ ਸੀ ਸਾਰ ਸਰਵ ਕਲਿਆਣ ਸੁਖ ਨਿਧਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਉਪ ਦਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਉ ਮਨ ਤਾਨ ਅੰਤਰ ਹੀ ਸੁਆਉ ਨੇਤਰੋਂ ਪੇਖ ਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਦਾ ਰੰਗ ਬਿਰਲਾ ਕੋਲ ਪਾਵੈ ਸੰਗ ਏਕ ਵਸ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਸਭ ਬਖਸ਼ੰਦ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਆਰਨੀ ਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਕ ਪਾਈ ਏਕ ਨਿਮ ਕਰਕੇ ਗੁਣ ਗਾਈ ਅਨਕ ਜੋ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੁ ਬਤਨ ਵੰਤ ਹਿਰਦੈ ਬਸੇ ਪੂਰਨ ਗੁਰਵੰਤ।

ਦਾਨ ਕੇ ਤੋ ਪਸਰਿਆ ਦੂਜਾ ਕਹਿ ਵਿਸਤਾਰ ਅਸਪਦੀ ਆਪ ਪਸਰਿਆ ਸੁਮਿਆਰ ਆਪੇ ਏਕ ਆਪ ਵਿਸਾਰ ਜਾਂ ਫਿਰ ਭਾਵੇ ਤਾਂ ਸਿਸਵ ਪਾਏ ਆਪਣੇ ਭਾਣੇ ਲੈ ਸਮਾਏ ਸਮਤੇ ਤਿੰਨ ਨਹੀਂ ਕਿਛ ਹੋਏ ਆਪਨ ਸੂਰ ਸਭ ਜਗਤ ਪਰੋਏ ਜਾ ਕੋ ਪ੍ਰਭਿਉ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋਸਮ ਰਸੀ ਤਤ ਕਾ ਬੇਤਾ ਨਾਨਕ ਸਰਵ ਸੇਤ ਕਾ ਜੇਤਾ ਬੀਜਮ ਪ੍ਰਸਭ ਤਾ ਕੇ ਹਾਥ ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖੇ ਤੁਝ ਕੋਈ ਨ ਮਾਰੇ ਹੋ ਮੂਆ ਜਿਸ ਮਨ ਬਸਾਰੇ ਕਿਸਦਾ ਜ਼ੋਰ ਕਹਾਂ ਕੋ ਜਾਏ ਸਭ ਤੇਰੇ ਇੱਕ ਨਿਰੰਜਨ ਦਾਏ ਜੀ ਕੀ ਜੁਗਤ ਜਾ ਕੇ

ਕਿਸਕੀ ਆਸ ਨੰਬਰ ਕੀ ਜਾਏ, ਸੇਵਕ ਤੋਂ ਸੇਵਾ ਬਣੇ ਆਈ, ਹੁਕਮ ਬੋਝ ਪਰਮ ਪੜ ਪਾਈ, ਇਸੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭੈ ਨਿਰਵੈਰ, ਆਂਦਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭਿਆ ਤੇ ਮੇਲੇ, ਸਤਸੰਗ ਮਿਲ ਕਰੋ ਆਨੰਦ, ਗੁਣ ਗਾਓ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਧਰਨ ਕਾਏ ਸੁਆਓ, ਆਠ ਪੈਰ ਪ੍ਰਭ ਸੋਨੇਰਾ, ਮਿਟੇ ਅਗਿਆਨ।

ਪੂਰੇ ਦੋਸ਼ੀ ਪੂਰੀ ਦੇਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਹੁੰਚ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭਾਏ ਕੇਵ ਤੁਮਾਰੀ ਇਹ ਕਾਟੇ ਕਰਪੋ ਮਨ ਮਾਹੇ ਨਾਨਕ ਦੌਰ ਨਾ ਆਵੇ ਜਾਏ ਤੇ ਦੂਰ ਕਹਾਂ ਕੋ ਜਾਏ ਉਬਰੇ ਰਤਨ ਹਰ ਸਿਆਏ ਨਿਰਪੋ ਜਪੇ ਸਭ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਸੁਟਾਏ ਜਿਸ ਪ੍ਰਭ ਰਾਖੇ ਤਿਸ ਨਾਹੀ ਦੋ ਨਾਮ ਜਪਤ ਮਨ ਹੋ ਸੂ ਚਿੰਤਾ ਜਾਏ ਮਿਟੇ ਅੰਕਾਰ ਇਹ ਜਨ ਕੋ ਕੋਈ ਨਾ ਪਹੁੰਚਣਹਾਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦਰਸ਼ ਦਰਸ਼ਨ ਪੇਖ ਉਦਰ ਚਰਨ।

ਨਾ ਜਾਏ ਕਿਸ ਬਿਸਮਾਦ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜ ਬਿਆ ਭਰਿਆ ਭਗਵੰਤ ਕਰਨ ਮਾਇਆ ਸਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪ੍ਰਭ ਤੈ ਪਾਰ ਬ੍ਰਹਮ ਜੈਸੀ ਆਗਿਆ ਤੈ ਸਕਰਮ ਪਾਉਣ ਪਾਣੀ ਬੈਸਨ ਕਰਮਾਹੇ ਚਾਰ ਕੁੰਡ ਬੈ ਦਿਸੇ ਸਮਾਹੇ

ਜਨਾ ਕਾ ਪੇਖਣ ਸਭ ਬ੍ਰਹਮ ਸਮ ਜਨਾ ਕੈ ਹਿਰਦੇ ਸਭ ਧਰਮ ਸਮ ਜਨਾ ਸੁਣੇ ਸਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਉਣ ਹਰ ਪ੍ਰਭ ਜਾਣੇ ਅੰਤਰ ਬਸੇ ਬਾਹਰ ਕੀ ਉਹੀ ਨਾਨਕ ਦਰਸ਼ਨ ਦੇ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਦੁਸਾਰ ਤਿਸ ਭਾਵੇ ਤਾਂ ਇਹ ਸੰਸਾਰ ਅਨਕ ਕਲਾ ਲਕੀ ਨਹਿ ਜਾਏ ਜਿਸ ਭਾਵੇ ਤਿਸ ਲਹਿ ਮਿਲਾਏ ਕੌਣ ਨਿਰਤ ਕੌਣ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਾਤ ਜਿਸ ਆਪ ਜਨਾਏ ਨਾਨਕ ਦੇ ਜਨ ਆਪ ਬੁਝਾਏ

ਜੋ ਕਿ ਕਹਿਣ ਸੋ ਆਪੇ ਸਾਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ, ਇਸੇ ਹੋਏ ਸੋ ਨਹੀਂ ਬੁਰਾ, ਔਰ ਕਹੋ ਕਿਨੇ ਕਸ਼ਕਰਾ, ਆ ਭਲਾ ਕਰਤੂ ਤਕਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜਧਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ, ਸਾਡੀ ਗਤ ਮਿਲ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਸਿਫਤਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਹੈ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਮ ਲਾਏ ਗਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਸਰ ਦੇ

ਨਾਉ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਜਨ ਤੋਂ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਰਾਧਿਆ ਪੂਰਾ ਜਾਖਾ ਨਾਉ ਨਾਨਕ ਪੂਰਾ ਪਾਇਆ।

ਜਬ ਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਸਰਾਮ ਕੋਟ ਅਪਰਾਸਾ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਸਤੈ ਜਾ ਕੇ ਮਸਤ ਕਰਮ ਪ੍ਰਭ।

0: ਹੋਈ। ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਮ ਹਰਗੋਬਿੰਦ ਜੀ ਰੱਖਿਆ ਗਿਆ। ਬਾਬਾ ਪ੍ਰਿਥੀ ਚੰਦ ਨੇ ਆਪਣੇ ਭਾਣਜੇ ਨੂੰ ਮਾਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਸ਼ਬਦਾਂ ਦੀ ਸੰਗ੍ਰਹਿ ਇਕੱਠਾ ਕਰਕੇ ਪੋਥੀ ਸਾਹਿਬ ਤੇ ਸਿਰਗਰਮ ਕੀਤੀ ਅਤੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ। ਇਸ ਪੋਥੀ ਸਾਹਿਬ ਵਿੱਚ 30 ਰਾਗ ਦਰਜ ਕੀਤੇ। ਸ੍ਰੀ ਰਾਗ ਮਾਝ, ਗੌੜੀ, ਆਸਾ, ਗੁਰਜੀ, ਦੇਵਗੰਧੋਰੀ, ਸਹਗਾਦ, ਵਧਾਂਤ, ਸੂਰਤ, ਸੰਨਾਸਰੀ, ਪਹਾਸੂਰੀ, ਧੋਦੀ, ਸਹਗਾਂਜੀ, ਤਿਲੰਗ, ਸੋਹੀ, ਤਿਲਾਵਲ, ਗੋਦਾ, ਰਾਮਕਲੀ, ਨਾਥ ਨਾਰਾਇਣ, ਮਹਾਗੋਦਾ, ਮਾਰੋ, ਸਕਾਰੀ, ਕਦੋਰਾ, ਪਾਰੋ, ਪਦਹੰਸ, ਸਰਗਨ, ਮਾਲਰ, ਕੰਧਾਰਾ, ਕਾਲੀਆ, ਪਾਰ, ਪਾਠੀ। ਜੈ ਜੀ ਵਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ। ਲਾਹੌਰ ਤੋਂ ਆਏ ਚਾਰ ਭਗਤ ਕਾਨਾ, ਪੀਲੂ, ਸ਼ਾਹ ਹੁਸੈਨ ਵਰਗੇ ਆਪਣੀ ਰਚਨਾ ਬਾਣੀ ਵਿੱਚ ਦਰਜ ਨਾ ਹੋਣ 'ਤੇ ਗੁੱਸੇ ਹੋ ਗਏ। ਗੁਰੂ ਅਰਜਨ ਦੇਵ ਜੀ ਦਾ ਭਰਾ ਪ੍ਰਿਥੀ ਚੰਦ ਵੀ ਵਿਰੋਧੀ ਹੋ ਗਿਆ। ਗੁਰੂ ਜੀ ਦੀ ਬਾਣੀ ਸੁਣ ਕੇ ਹਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਸਨ। ਦਿੱਲੀ ਦੇ ਬਾਦਸ਼ਾਹ ਜਹਾਂਗੀਰ ਨੇ ਚੰਗੀ ਦੇ ਕਹਿਣ 'ਤੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਕਿਹਾ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਈ, ਖੂਹ ਲਵਾਏ ਅਤੇ ਦਵਾਖਾਨੇ ਖੋਲ੍ਹੇ। ਗੁਰੂ ਅਰਜਨ ਦੇਵ ਜੀ ਦੇ ਵੱਧਦੇ ਹੋਏ ਪ੍ਰਤਾਪ ਨੂੰ ਦੇਖ ਕੇ ਈਰਖਾਵਾਦੀ ਲੋਕ ਡਰ ਨਹੀਂ ਸਕੇ। ਉਹਨਾਂ ਨੇ ਜਹਾਂਗੀਰ ਕੋਲ ਝੂਠੀਆਂ ਚੁਗਲੀਆਂ ਕਰਕੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰ ਦਿੱਤਾ ਅਤੇ ਕਿਹਾ, ਦੇਵ ਅਰਜਨ ਦੇਵ ਜੀ ਨੇ ਤੁਹਾਡੇ ਬਾਗੀ ਖੁਸਰੋ ਦੀ ਮਦਦ ਕੀਤੀ ਹੈ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾਇਆ ਅਤੇ ਚੰਦੀ ਦੇ ਹਵਾਲੇ ਕਰਕੇ ਆਪ ਦਿੱਲੀ ਨੂੰ ਚਲਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰ ਯੋਗ ਗੁਰੂ ਪਿਆਰੇ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਧੀ ਦਾ ਰਿਸ਼ਤਾ ਲੈਣ ਲਈ ਕਿਹਾ। ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤੇ ਚੰਦੂ ਨੇ ਗੁਰੂ ਜੀ ਨੂੰ ਤਸਲੀਸੀ ਦੇਣੇ ਸ਼ੁਰੂ ਕਰ ਦਿੱਤੇ। ਕਈ ਦਿਨ ਭੁੱਕੇ ਪਿਆਸੇ ਰੱਖਿਆ, ਸੌਣ ਲਈ ਦਿੱਤਾ ਗਰਮੀ ਦੀ ਰੁੱਤ ਵਿੱਚ। ਗੁਰੂ ਜੀ ਨੂੰ ਗਰਮ ਪਾਣੀ ਵਿੱਚ ਉਬਾਲਿਆ ਗਿਆ, ਤਵੀ ਹੇਠ ਅੱਗ ਬਾਲ ਕੇ ਉੱਪਰ ਬਿਠਾਇਆ ਗਿਆ। ਗਰਮ ਰੇਤ ਪਾਈ ਗਈ। ਗੁਰੂ ਜੀ ਦੇ ਸਰੀਰ ਥੱਲਿਆਂ ਨਾਲ ਭਰ ਗਿਆ। ਗੁਰੂ ਜੀ ਨੇ ਆਪਣੀ ਮੁੱਖ ਤੇ ਤੋਂ ਬੋਲਿਆ, ਤੇਰਾ ਕੀਆ ਮਿੱਠਾ ਲਾਗੇ। 16 ਮਈ 1606 ਨੂੰ ਰਾਵੀ ਦੇ ਪਾਣੀ ਵਿੱਚ ਰੋੜ ਦਿੱਤਾ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ। ਜਲਮਾ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਦੀ ਖੁਸ਼ੀ ਵਿੱਚ ਆਪਣੇ ਘਰਾਂ ਵਿੱਚ ਰੋਸ ਲਗਾ ਕੇ ਮਿਠਾਈ ਵੰਡੀ, ਪਰ ਅਫਸੋਸ ਨਾਲ ਕਹਿਣਾ ਪਰਿਆ ਹੈ ਕਿ ਸਾਡੇ ਪੰਜਾਬ ਦੇ ਲੋਕ ਜਾਣੇ ਅਣਜਾਣੇ ਰੋਸ ਲਗੇ ਕੇ ਬਹੁਤ ਵੱਡੀ ਭੂਲ ਕਰ ਰਹੇ ਹਨ। ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਲੋਕਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਹੋਇਆ ਫੋਲਾ ਦੀ ਸੀਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕੀਤਾ ਹੋਇਆ ਪਰ ਉਪਕਾਰ ਹਮੇਸ਼ਾ ਸਾਨੂੰ ਯਾਦ ਰਹਿਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਸ਼ਮਸ਼ਾਨ ਘਾਟ ਦੇ ਵਿੱਚ ਬੈਠ ਕੇ ਆਪਣੇ ਮੁੱਖ ਦੇ ਵਿੱਚੋਂ ਕਹਿ ਦਿੱਤਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਉਸੇ ਦਿਨ ਤੋਂ ਲੈ ਕੇ ਪੁਜਾਰੀ ਮੁੱਲਾ ਮੁਲਾਣੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧ ਵਿੱਚ ਖੜੇ ਹੋ ਗਏ। ਇਹ ਉਸੇ ਦਿਨ ਤੋਂ ਚੱਲਿਆ ਜਿਹਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਝੂਠ ਨਾ ਬੋਲ ਪਾਂਡੇ, ਸੱਚ ਕਹੀ ਹੈ, ਪੰਡਿਤ ਵਿਰੋਧੀ ਹੋ ਗਿਆ। ਨਾ ਹਮ ਹਿੰਦੂ ਨਾ ਮੁਸਲਮਾਨ ਦੇ ਹੋਕੇ ਨੇ ਤੇ ਦੁਨੀਆਂ ਦੇ ਵਿੱਚ ਇੱਕ ਵਾਰੀ ਤਰਥੱਲੀ ਮਚਾਤੀ ਵੀ ਕਿਸੇ ਨੇ ਐਡੀ ਵੱਡੀ ਇਨਕਲਾਬੀ ਗੱਲ ਕਿਵੇਂ ਕਹੀ। ਉਸੇ ਦਿਨ ਤੋਂ ਲੈ ਕੇ ਪੁਜਾਰੀ ਬਾਦ ਬਾਬੇ ਨਾਨਕ ਦੇ ਮਗਰ ਮਗਰ ਤੁਰਿਆ ਆਉਂਦਾ, ਕਦੇ ਅੱਗੇ ਦੀ ਹੋ ਕੇ ਘੇਰਾ ਪਾਉਣ ਦੀ ਕੋਸ਼ਿਸ਼ ਕਰਦਾ, ਕਦੇ ਸਾਈਡ ਤੋਂ ਹਮਲਾ ਕਰਦਾ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਅੱਗੋਂ ਵੀ ਰੋਕਦੇ ਹੈ, ਉਹਨਾਂ ਦੇ ਜਿਹੜੇ ਸਾਈਡਾਂ ਤੋਂ ਕੀਤੇ ਹੋਏ ਹਮਲੇ ਹੈ ਉਹਨਾਂ ਦਾ ਵੀ ਰੋਕ ਕੇ ਜਵਾਬ ਦਿੰਦੇ ਨੇ। ਫਿਰ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿਰੋਧ ਵਿੱਚ ਆਏ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੇਵੀ ਦੀ ਪੂਜਾ ਛੱਡਤੀ। ਹੁਣ ਜਿਹੜੇ ਸੰਗ ਦੇ ਨਾਲ ਜਾਂਦੇ ਸੀ, ਜਿਹੜਾ ਪੁਜਾਰੀਆਂ ਕੋਲ ਜਾਂਦੇ ਸੀ, ਪਤਾ ਲੱਗ ਗਿਆ ਵੀ ਲਹਿਣਾ ਇੱਕ ਸੰਗ ਦਾ ਮੁਖੀ ਇਹ ਯਾਤਰਾ ਛੱਡ ਗਿਆ ਅਤੇ ਨਾਨਕ ਦੇ ਪਿੱਛੇ ਲੱਗ ਗਿਆ, ਉਹ ਵੀ ਵਿਰੋਧੀ ਹੋ ਗਏ। ਫਿਰ ਬਾਬੇ ਅਮਰਦਾਸ ਮਹਾਰਾਜ ਨੂੰ ਇਸ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਅਤੇ ਕੱਚੇ ਗੁਰੂਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਰੋਧ ਕੀਤਾ। ਕਪੇ ਵਰਗੇ ਪਖੰਡੀਆਂ ਨੇ ਕਹਿ ਦਿੱਤੇ, ਇੱਥੋਂ ਤੱਕ ਕਹਿਤਾ ਸੀ ਜਦੋਂ ਮੀਂਹ ਨਾ ਪਿਆ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਗਈ, ਤਪੇ ਨੂੰ ਕਿਸੇ ਨੇ ਪੁੱਛਿਆ ਨਹੀਂ, ਉੱਧਰ ਘਟ ਗਿਆ ਕੰਮ। ਅਤੇ ਤਪੇ ਨੇ ਇੱਕ ਚਾਲ ਖੇਡੀ, ਮੀਂਹ ਨਹੀਂ ਪਿਆ, ਲੋਕਾਂ ਨੇ ਤਪੇ ਨੂੰ ਪੁੱਛਿਆ ਜਾ ਕੇ, ਕਿਉਂਕਿ ਅੱਜ ਵੀ ਸਾਡੀ ਇਹ ਆਦਤ ਆ ਨਾ, ਜਦੋਂ ਕੋਈ ਕੰਮ ਨਹੀਂ ਹੁੰਦਾ ਤਾਂ ਅਸੀਂ ਕਿਸੇ ਸਿਆਣੇ ਕੋਲ ਜਾਂਦੇ ਹਾਂ ਪੁੱਛਣ ਵਾਸਤੇ, ਗੁਰੂ ਕੋਲ ਨਹੀਂ ਜਾਂਦੇ। ਉਦੋਂ ਵੀ ਲੋਕ ਗੁਰੂ ਅਮਰਦਾਸ ਮਹਾਰਾਜ ਨੂੰ ਛੱਡ ਕੇ ਅਤੇ ਤਪੇ ਸਿਆਣੇ ਕੋਲ ਗਏ, ਉਸ ਸਮੇਂ ਦਾ ਬਾਬਾ ਸਿਆਣਾ, ਉਹਨੂੰ ਮੌਕਾ ਮਿਲ ਗਿਆ ਵੀ ਮੈਨੂੰ ਇੱਕੇਦਮ ਛੱਡ ਕੇ ਅਮਰਦਾਸ ਦੇ ਕੋਲ ਜਾ ਵੜੇ, ਹੁਣ ਮੀਂਹ ਨਹੀਂ ਪੈਂਦਾ। ਉਹਨੇ ਇੱਕ ਚਲਾਕੀ ਖੇਡੀ, ਉਹ ਕਹਿੰਦਾ ਵੀ ਜੇ ਤੁਸੀਂ ਤਾਂ ਇੱਕ ਸਾਧ ਦੇ ਮਗਰ ਲੱਗੇ ਪਏ ਹੋ, ਜੇ ਤੁਸੀਂ ਉਹਨੂੰ ਪਿੰਡ 'ਚੋਂ ਬਾਹਰ ਕੱਢੋ ਤਾਂ ਫਿਰ ਮੈਂ ਮੀਂਹ ਪਵਾ ਦੂੰ। ਗੁਰੂ ਅਮਰਦਾਸ ਦੀ ਵਿਰੋਧ ਦਾ ਉਹਨਾਂ ਨੇ ਲੋਕਾਂ ਨੇ ਦੁਖੀ ਹੋਇਆ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਜੇ ਤੁਸੀਂ ਚਲੇ ਜਾਓ ਤਾਂ ਮੀਂਹ ਪੈ ਜੂ, ਸਾਡੀਆਂ ਫਸਲਾਂ ਬਚ ਜਾਣਗੀਆਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਚਲੇ ਜਾਂਦੇ ਹਾਂ। ਅਤੇ ਚਲੇ ਗਏ, ਮਹਾਰਾਜ ਚਲੇ ਗਏ। ਭਾਈ ਗੁਰਦਾਸ ਜੀ ਨੂੰ ਪਤਾ ਲੱਗਿਆ ਵੀ ਮਹਾਰਾਜ ਹੈ ਨਹੀਂ, ਪੁੱਛਿਆ ਲੋਕਾਂ ਨੂੰ ਕੀ ਗੱਲ, ਕਹਿੰਦੇ ਜੀ ਚਲੇ ਗਏ। ਕਿਉਂ ਚਲੇ ਗਏ? ਮੀਂਹ ਨਹੀਂ ਸੀ ਪੈਂਦਾ। ਫਿਰ ਕਹਿੰਦੇ ਤਪਾ ਕਹਿੰਦਾ ਵੀ ਇਹਨਾਂ ਨੂੰ ਇੱਥੋਂ ਤੋਰ ਦਿਓ ਅਤੇ ਮੀਂਹ ਮੈਂ ਪਵਾ ਦਿਓ। ਕਹਿੰਦੇ ਫਿਰ ਤਪੇ ਨੂੰ ਕਹੋ ਪਵਾਓ ਇਹ ਮੀਂਹ। ਤਪੇ ਨੂੰ ਕਿਹਾ ਤਪਾ ਜੀ ਮੀਂਹ ਪਵਾਓ। ਮੀਂਹ 'ਤੇ ਕੀ ਪੈਣਾ ਸੀ, ਗਰਮੀ ਹੋਰ ਵੱਧ ਗਈ, ਕਿਉਂਕਿ ਮੌਸਮ ਹੈ, ਕੁਦਰਤੀ ਹੈ। ਜਦੋਂ ਗਰਮੀ ਵਧੀ ਲੋਕਾਂ ਨੇ ਤਪੇ ਨੂੰ ਕਿਹਾ ਵੀ ਪਵਾ ਮੀਂਹ, ਤਪੇ ਕੋਲ ਪਾਵਰ ਤਾਂ ਹੈ ਨਹੀਂ ਸੀ ਕੋਈ। ਲੋਕ ਪਰੇਸ਼ਾਨ ਹੋ ਗਏ ਵੀ ਅਸੀਂ ਗੁਰੂ ਤੋਂ ਵੀ ਬੇਮੁੱਖ ਹੋ ਗਏ ਅਤੇ ਇਹਨੇ ਮੀਂਹ ਵੀ ਨਹੀਂ ਪਵਾਇਆ, ਅਸੀਂ ਫਿਰ ਨੁਕਸਾਨ ਦੇ ਵਿੱਚ ਆਵਾਂਗੇ। ਭਾਈ ਗੁਰਦਾਸ ਜੀ ਕਹਿੰਦੇ ਆ ਜਾਓ ਭਲਿਓ, ਤੁਹਾਨੂੰ ਮੈਂ ਦੱਸਦਾ ਮੀਂਹ ਕਿਵੇਂ ਪਊ। ਹੁਣ ਇਤਿਹਾਸਕ ਸਾਖੀਆਂ ਵਿੱਚ ਇਹ ਜ਼ਿਕਰ ਲਿਖਿਆ ਹੋਇਆ, ਕਹਿੰਦੇ ਦੱਸੋ ਜੀ, ਕਹਿੰਦੇ ਵੀ ਤਪਾ ਮੀਂਹ ਪਵਾ ਸਕਦਾ ਵੀ ਜੇ ਤੁਸੀਂ ਇਹਨੂੰ ਫੜ ਕੇ ਆਪਣੇ ਖੇਤਾਂ ਵਿੱਚ ਘੁਮਾਓ ਨਾ, ਜਿਹਨਾਂ ਖੇਤਾਂ 'ਚ ਲੈ ਕੇ ਜਾਓਗੇ ਉੱਥੇ ਮੀਂਹ ਪੈ ਜੂ। ਹੈ ਤਾਂ ਅਸੀਂ ਜੁਗਤ ਨੂੰ ਜੁਗਤ ਕੱਟਣ ਵਾਲਾ ਕੰਮ, ਪਰ ਕੁਦਰਤ ਬਲਹਾਰੀ ਹੈ, ਬਲਹਾਰੀ ਕੁਦਰਤ ਵਸਿਆ। ਗੁਰਮੁੱਖਾਂ ਦੀ ਜ਼ੁਬਾਨ 'ਤੇ ਵੀ ਕਈ ਵਾਰੀ ਪਰਮੇਸ਼ੁਰ ਦਾ ਵਾਸਤਾ ਹੋ ਜਾਂਦਾ ਹੈ। ਉਹ ਲੋਕਾਂ ਨੇ ਕਿਹਾ ਵੀ ਜੇ ਇਹ ਗੱਲ ਹੈ ਤਾਂ ਜਿਹਦੇ ਕੋਲ ਬਹੁਤੀ ਜ਼ਮੀਨ ਸੀ ਉਹ ਭੱਜਿਆ, ਭੱਜ ਕੇ ਤਪੇ ਨੂੰ ਬਾਹੋਂ ਫੜਿਆ, ਬਾਬਾ ਚੱਲ ਮੇਰੇ ਖੇਤ 'ਚ, ਉੱਧਰ ਨੂੰ ਖਿੱਚਿਆ। ਜਦੋਂ ਉਹ ਕੁਦਰਤੀ ਕਿਤੇ ਪਰਮੇਸ਼ੁਰ ਨੇ ਕਿਰਪਾ ਕਰਤੀ, ਬਦਲਵਾਈ ਹੋ ਗਈ।
ਉਹ ਤੇ ਕੁਦਰਤੀ ਹੋਈ ਨਾ। ਭਾਈ ਗੁਰਦਾਸ ਜੀ ਦਾ ਮਤਲਬ ਸੀ ਤਪੇ ਨੂੰ ਸਮਝਾਉਣਾ ਕਿ ਗੁਰੂ ਦੀ ਵਿਰੋਧਤਾ ਦਾ ਫਲ ਕੀ ਮਿਲਦਾ। ਇੱਥੇ ਧਿਆਨ ਰੱਖਣਾ, ਮੀਂਹ ਪਿਆ ਪਰਮੇਸ਼ੁਰ ਪਾਇਆ, ਇਹ ਪਰਮੇਸ਼ੁਰ ਦੇ ਵੱਸ ਵਿੱਚ ਹੈ, ਕਿਸੇ ਦੇ ਬੋਲਣ ਨਾਲ ਮੀਂਹ ਨਹੀਂ ਪੈਂਦਾ। ਹੁਣ ਜਿਹਦੀ ਬਹੁਤੀ ਜ਼ਮੀਨ ਸੀ ਉਹਨੇ ਤਪੇ ਨੂੰ ਫੜ ਲਿਆ, ਚੱਲ ਮੇਰੇ ਖੇਤਾਂ 'ਚ, ਉਹ ਕੁਦਰਤੀ ਬੱਦਲਬਾਜ਼ੀ ਹੋ ਗਈ, ਲੋਕਾਂ ਨੂੰ ਵਿਸ਼ਵਾਸ ਵੱਧ ਗਿਆ ਵੀ ਤਪਾ ਜਿੱਥੇ ਜਾਊਗਾ ਮੀਂਹ ਪੈ ਜਾਣਾ, ਉਹ ਸਾਰਿਆਂ ਨੂੰ ਤੇਜ਼ੀ ਹੋ ਗਈ, ਉਹ ਕਿਸੇ ਦੂਜੇ ਨੇ ਫੜ ਲਿਆ, ਹੁਣ ਤੇਰੇ ਖੇਤ 'ਚ ਮੀਂਹ ਪੈ ਜੂ ਮੈਨੂੰ ਫੜਾ। ਖਿੱਚਾ ਧੂਈ ਦੇ ਵਿੱਚ ਤਪੇ ਨੂੰ, ਕੋਈ ਕਿਸੇ ਨੇ ਬਾਹੋਂ ਘੜੀਸਿਆ, ਕਿਸੇ ਨੇ ਲੱਤੋਂ ਘੜੀਸਿਆ, ਬਾਹਾਂ ਦੇ ਵਿੱਚ ਘੜੀਸ ਘੜੀਸ ਕੇ ਉਹਦਾ ਬੁਰਾ ਹਾਲ ਕਰਤਾ। ਉਹ ਤਪਾ ਤੋਬਾ ਕਰ ਉੱਠਿਆ, ਉਹ ਮੈਂ ਤਾਂ ਪਖੰਡ ਕਰਦਾ ਸੀ, ਮੇਰੇ ਕੋਲ ਕੋਈ ਤਾਕਤ ਨਹੀਂ, ਮੈਨੂੰ ਤੋਬਾ ਮੈਨੂੰ ਮਾਫ਼ ਕਰ ਦਿਓ। ਲੋਕਾਂ 'ਚ ਇਹ ਕੀ ਹੋ ਗਿਆ, ਜਦੋਂ ਝੂਠ ਬੋਲਿਆ ਫਿਰ ਗੁਰੂ ਨਾਲ ਕਿਉਂ ਦੂਰ ਕੀਤਾ, ਕਹਿੰਦਾ ਮੇਰੇ ਮਨ 'ਚ ਈਰਖਾ ਵੱਸ ਗਈ। ਫਿਰ ਭਾਈ ਗੁਰਦਾਸ ਜੀ ਨੇ ਕਿਹਾ ਹੁਣ ਕਹਿੰਦੇ ਹੁਣ ਗੁਰੂ ਕੋਲ ਅਰਦਾਸ ਕਰੋ, ਗੁਰੂ ਮਿਹਰ ਕਰੇਗਾ। ਸੰਗਤ ਨੇ ਅਰਦਾਸ ਕੀਤੀ, ਮਹਾਰਾਜ ਜੀ ਫਸਲਾਂ ਪੱਕੀਆਂ ਨੇ, ਗਰਮੀ ਬਹੁਤ ਹੈ, ਪਸ਼ੂ ਢਾਂਡਾ ਭੁੱਖਾ ਧਿਆਇਆ ਮਰਦਾ ਹੈ, ਮੀਂਹ ਦੀ ਲੋੜ ਆ, ਤੁਸੀਂ ਕਿਰਪਾ ਕਰੋ। ਅਰਦਾਸ ਕਰਨਾ ਗੁਰਸਿੱਖ ਦਾ ਫਰਜ਼ ਹੈ, ਹੱਕ ਹੈ ਸਾਡਾ, ਕਿਰਪਾ ਗੁਰੂ ਨੇ ਕਰਨੀ ਹੈ। ਕਿਰਪਾ ਗੁਰੂ ਨੇ ਕਰਤੀ, ਸੰਗਤ ਦੀ ਅਰਦਾਸ ਸੁਣੀ ਕਿ ਮੀਂਹ ਪੈ ਗਿਆ ਅਤੇ ਵਿਰੋਧ ਉੱਥੋਂ ਸ਼ੁਰੂ ਹੋਇਆ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਿਰੋਧ ਵੀ ਹੋਇਆ, ਅਤੇ ਗੁਰੂ ਅਰਜਨ ਦੇਵ ਜੀ ਦਾ ਤਾਂ ਘਰ ਤੋਂ ਹੀ ਵਿਰੋਧ ਚੱਲ ਪਿਆ ਸੀ, ਅਰਥੀ ਚੰਦ ਨੇ ਕਰਨਾ ਸ਼ੁਰੂ ਕਰਤਾ। ਜਦੋਂ ਬਾਣੀ ਦਾ ਸੰਗ੍ਰਹਿ ਇਕੱਠਾ ਕੀਤਾ, ਕੰਨ ਪੀਲੂ ਛੱਜੂ ਅਤੇ ਸ਼ਾਹ ਹੁਸੈਨ ਲਾਹੌਰ ਦੇ ਮੰਨੇ ਪਰਵੰਨੇ ਚਾਰ ਭਗਤ, ਜਿਨ੍ਹਾਂ ਨੂੰ ਲੋਕ ਪੁੱਛ ਕੇ ਕੰਮ ਕਰਦੇ ਸੀ, ਉਹ ਆਪਣੀਆਂ ਕਵਿਤਾਵਾਂ ਲਿਖਦੇ ਹੁੰਦੇ ਸੀ, ਉਹਨਾਂ ਨੂੰ ਪਤਾ ਲੱਗਿਆ ਵੀ ਅਰਜਨ ਦੇਵ ਇੱਕ ਗ੍ਰੰਥ ਲਿਖ ਰਿਹਾ। ਉਹ ਚਾਰਾਂ ਨੇ ਰਾਇ ਕੀਤੀ ਵੀ ਸਾਡੀ ਬਾਣੀ ਲਿਖੋ, ਵਿੱਚ ਆਪਾਂ ਲਿਖਾ ਕੇ ਆਈਏ ਚਲੋ, ਕਿਉਂਕਿ ਕਵੀ ਕੋਲ ਕਲਮ ਹੁੰਦੀ ਹੈ, ਹਰੇਕ ਕਵੀ ਨੂੰ ਆਪਣੀ ਕਲਮ 'ਤੇ ਮਾਣ ਹੁੰਦਾ ਵੀ ਮੈਂ ਬਹੁਤ ਸੋਹਣਾ ਲਿਖਦਾ। ਉਹ ਚਾਰੇ ਰਹਿ ਕਰਕੇ ਮੰਨੇ ਪ੍ਰਵੰਨੇ ਹੋਏ, ਚਾਰੇ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਏ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪਣੇ ਆਸਣ 'ਤੇ ਬਿਰਾਜਮਾਨ ਹੈ, ਸਿੱਖਾਂ ਨੂੰ ਆ ਕੇ ਕਿਹਾ ਵੀ ਅਸੀਂ ਮਹਾਰਾਜ ਨੂੰ ਮਿਲਣਾ, ਕੀ ਕੰਮ ਆ ਵੀ ਆਓ, ਚਾ ਜਲ ਪਾਣੀ ਛਕੋ। ਉਹ ਕਹਿੰਦੇ ਜਲ ਪਾਣੀ ਵੀ ਛਕਾਂਗੇ, ਅਤੇ ਅਸੀਂ ਸਾਨੂੰ ਪਤਾ ਲੱਗਿਆ ਵੀ ਗੁਰੂ ਜੀ ਕੋਈ ਗ੍ਰੰਥ ਲਿਖਦੇ ਆ। ਕਹਿੰਦੇ ਹਾਂ, ਅਸੀਂ ਆਪਣੀ ਰਚਨਾ ਉਹਦੇ ਵਿੱਚ ਦਰਜ ਕਰਾਉਣ ਵਾਸਤੇ ਆਏ ਹਾਂ, ਤਾਂ ਮਿਲਣਾ। ਹੁਣ ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਚਾਰ ਭਗਤ ਆਏ ਹੈ ਆਪਣੀ ਰਚਨਾ ਲੈ ਕੇ ਇਸ ਬਾਣੀ 'ਚ ਦਰਜ ਕਰਾਉਣ ਵਾਸਤੇ, ਤੁਹਾਨੂੰ ਮਿਲਣਾ ਚਾਹੁੰਦੇ ਆ। ਅਤੇ ਗੁਰੂ ਜੀ ਆ ਕੇ ਮਿਲੇ ਚਾਰਾਂ ਨੂੰ, ਉਹਨਾਂ ਦਾ ਸਤਿਕਾਰ ਵੀ ਕੀਤਾ, ਜੀ ਆਇਆਂ ਵੀ ਕਿਹਾ। ਉਹਨਾਂ ਨੇ ਕਿਹਾ ਜੀ ਤੁਸੀਂ ਕੋਈ ਗ੍ਰੰਥ ਲਿਖਦੇ ਹੋ? ਕਹਿੰਦੇ ਜੀ ਹਾਂ, ਸਾਡੀ ਬੇਨਤੀ ਮੰਨ ਲਓ। ਕਹਿੰਦੇ ਕੀ ਵੀ ਅਸੀਂ ਵੀ ਕਵੀ ਹਾਂ, ਅਸੀਂ ਵੀ ਕਵਿਤਾਵਾਂ ਲਿਖਦੇ ਹਾਂ, ਅਸੀਂ ਵੀ ਬਾਣੀ ਲਿਖਦੇ ਹਾਂ, ਸਾਡੀ ਬਾਣੀ ਇੱਕ ਦਰਜ ਕਰ ਦਿਓ। ਹੁਣ ਇੱਥੇ ਗੁਰੂ ਅਰਜਨ ਦੇਵ ਦਾ ਤਰੀਕਾ ਦੇਖੋ ਕੀ ਹੈ। ਮਹਾਰਾਜ ਨੇ ਕੋਰੀ ਨਾ ਨਹੀਂ ਕੀਤੀ, ਸੱਚੇ ਪਾਤਸ਼ਾਹ ਕਹਿੰਦੇ ਵੀ ਵਿਦਵਾਨ ਲੋਕੋ, ਤੁਹਾਡਾ ਸਤਿਕਾਰ ਹੈ, ਇਸ ਗ੍ਰੰਥ ਵਿੱਚ ਅਸੀਂ ਕੇਵਲ ਨਿਰੋਲ ਸੱਚ ਲਿਖਣਾ। ਆ ਦੇਖੋ, ਜਿਹਨੂੰ ਲੋਕ ਸ਼ੂਦਰ ਕਹਿੰਦੇ ਆ, ਸਾਡੇ ਕੋਲ ਰਵਿਦਾਸ ਦਾ ਲਿਖਿਆ ਹੋਇਆ ਸੱਚ ਵੀ ਸਾਂਭਿਆ ਪਿਆ। ਕਬੀਰ ਨੂੰ ਜਲਾਹਾ ਕਹਿ ਠੋਕਰਾਂ ਮਾਰੀਆਂ ਬਾਬੇ ਨਾਨਕ ਨੇ, ਉਹਦੀ ਬਾਣੀ ਵੀ ਸਾਂਭੀ ਹੈ, ਸੱਚ ਹੈ। ਨਾਮਦੇਵ ਨੂੰ ਧਰਮ ਦੇ ਠੇਕੇਦਾਰਾਂ ਨੇ ਲੱਤਾਂ ਬਾਹਾਂ ਬੰਨ ਕੇ ਹਾਥੀ ਮੂਹਰੇ ਸਿੱਟਤਾ ਸੀ ਅਤੇ ਸ਼ੂਦਰ ਕਹਿ ਕੇ ਲਤਾੜਿਆ ਸੀ, ਉਹਦਾ ਸੱਚ ਵੀ ਸਾਡੇ ਕੋਲ ਸਾਂਭਿਆ ਪਿਆ, ਅਸੀਂ ਲਿਖਾਂਗੇ। ਆਹ ਦੇਖੋ, ਸੂਰਦਾਸ ਨੇ ਇੱਕੋ ਹੀ ਲੈਣ ਕਹੀ ਸੀ, ਸਾਡ ਮਨ ਹਰ ਬੇਮੁੱਖਨ ਕੋ ਸੰਗ, ਐ ਮਨਾ ਬੇਮੁੱਖਾਂ ਦਾ ਸੰਗ ਛੱਡ ਦੇ ਮੇਰੇ ਬਾਬੇ ਨੇ, ਉਹਦੀ ਇੱਕ ਲੈਣ ਵੀ ਸਾਂਭ ਕੇ ਰੱਖ ਲਈ, ਇਹ ਸੱਚ ਹੈ, ਅਸੀਂ ਇਹ ਵੀ ਲਿਖਾਂਗੇ। ਅਤੇ ਤੁਹਾਡੀ ਰਚਨਾ ਸੱਚੀ ਹੋਈ, ਤੁਹਾਡੀ ਵੀ ਲਿਖਾਂਗੇ, ਦਿਖਾਓ। ਹੁਣ ਉਹ ਸੀ ਦੁਨੀਆਂ ਦੀਆਂ ਗੱਲਾਂ ਲਿਖਣ ਵਾਲੇ, ਉਹਨਾਂ ਨੇ ਦੁਨੀਆਂ ਦੇ ਕਿੱਸੇ ਲਿਖੇ ਆ, ਪਰ ਝੂਠ। ਉਹਨਾਂ ਨੇ ਜਦੋਂ ਆਪਣੀਆਂ ਕਵਿਤਾਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੁਣਾਈਆਂ, ਕਿਸੇ ਨੇ ਕਿਹਾ ਘੁੰਮ ਵਿੱਚ ਰੱਖ ਲਿਆ ਘੁੰਮ, ਕਿਸੇ ਨੇ ਦੁਨੀਆਂ ਦੇ ਇਸ਼ਕ ਦੀ ਗੱਲ ਕੀਤੀ, ਕਿਸੇ ਨੇ ਦੁਨੀਆਂ ਦੀ ਹੋਰ ਗੱਲ ਕੀਤੀ, ਸਤਿਗੁਰੂ ਨੇ ਚਾਰਾਂ ਦੀਆਂ ਗੱਲਾਂ ਸੁਣੀਆਂ, ਅਤੇ ਮਹਾਰਾਜ ਨੇ ਕਿਹਾ ਭਲਿਓ ਜਲ ਪਾਣੀ ਛਕੋ, ਤੁਹਾਡੀ ਰਚਨਾ ਸਾਡੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ, ਇਹ ਕੱਚੀ ਹੈ, ਇਹ ਕੱਚੀ ਬਾਣੀ ਅਸੀਂ ਬਾਣੀ ਵਿੱਚ ਸੱਚੀ 'ਚ ਨਹੀਂ ਲਿਖ ਸਕਦੇ। ਉਹਨਾਂ ਨੇ ਬੜਾ ਪ੍ਰੈਸ਼ਰ ਪਾਇਆ, ਨਹੀਂ ਗੱਲ ਬਣੀ, ਫਿਰ ਗੁੱਸੇ ਹੋ ਕੇ ਚਲੇ ਗਏ। ਹੁਣ ਯਾਦ ਰੱਖਿਓ, ਪਹਿਲਾ ਵਿਰੋਧੀ ਘਰ 'ਚੋਂ ਪਿਰਥੀ ਚੰਦ ਵੱਡਾ ਭਰਾ, ਉਹਦੇ ਨਾਲ ਚਾਰ ਇਹ ਰਲ ਗਏ, ਵਿਰੋਧੀ ਹੋ ਗਏ ਪੰਜ। ਫਿਰ ਇਹਨਾਂ ਨੇ ਲਾਹੌਰ ਜਾ ਕੇ
ਆਪਣੇ ਧਰਮ ਦੇ ਮੁਸਲਮਾਨਾਂ ਦੇ ਸ਼ੇਖਾਂ ਨੂੰ ਇਕੱਠੇ ਕੀਤਾ। ਸ਼ੇਖ ਬੁਖਾਰੀ ਵਰਗੇ, ਸ਼ੇਖ ਫਰੀਦ ਵਰਗੇ, ਹੁਣ ਸ਼ੇਖ ਫਰੀਦ ਦੋ ਹੋਏ ਨੇ ਸਿਲੇਖਾ ਨਖਾ ਜੋ ਕਿਤੇ। ਇੱਕ ਸ਼ੇਖ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਫਰੀਦਾ ਮੌਤੇ ਦਾ ਬੰਨਾ ਆਵੇ ਦਿਸੈ ਜਿਉਂ ਦਰਿਆਵੇ ਤਾਂ। ਜਿਹਨਾਂ ਜਿਹੜੇ ਬਾਬਾ ਫਰੀਦ ਜੀ ਨੇ ਕਿਹਾ ਸੀ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਪੋਟਲੀ ਬਣਾ ਕੇ ਰੱਖ ਲਿਆ। ਫਿਰ ਕਹਿੰਦੇ ਦੇਖੋ ਬੰਦਾ ਚੱਲਿਆ ਕਿਉਂ ਜਾਣਿਆ ਦੇ ਕਰਨ। ਇਹ ਬਾਬੇ ਫਰੀਦ ਦੀ ਬਾਣੀ ਹੈ, ਪਰ ਉਹ ਸ਼ੇਖ ਫਰੀਦ ਹੈ ਬੁਖਾਰੀ, ਉਹ ਭਗਤ ਨਹੀਂ ਹੈ, ਆਪਣੇ ਤੌਰ 'ਤੇ ਭਗਤ ਬਣਿਆ ਹੋਇਆ, ਉਹ ਵੀ ਨਾਂ ਰਲ ਗਏ। ਅਤੇ ਜਦੋਂ ਇਹ ਗੱਲ ਚਰਚਾ ਛੱਡੀ, ਵਿਰੋਧੀਆਂ ਦੀ ਗਿਣਤੀ ਵਧਣ ਲੱਗ ਗਈ, ਅਤੇ ਇੱਕ ਇਹਨਾਂ ਨੇ ਵਿਰੋਧੀ ਲੜਾ ਨਾਲ ਰਲਾਇਆ ਚੰਦੂ, ਉਹਨੂੰ ਵੀ ਕਿਹਾ ਤੇਰੀ ਧੀ ਦਾ ਰਿਸ਼ਤਾ ਮੋੜਤਾ ਸੀ, ਆ ਜਾ ਬਦਲਾ ਲੈ ਲਾਂਗੇ। ਮੌਕਾ ਇਹਨਾਂ ਨੂੰ ਬਣ ਗਿਆ। ਹੁਣ ਉਹ ਬਾਣੀ ਦਾ ਇੱਕ ਇੱਕ ਸ਼ਬਦ ਜਿਹਨੇ ਦੁਨੀਆਂ ਦੇ ਵਿੱਚ ਕ੍ਰਾਂਤੀ ਲੈ ਕੇ ਆਉਣ ਦੀ ਸੱਚੇ ਰਾਹੇ ਪਾਇਆ, ਅਤੇ ਵਿਰੋਧੀਆਂ ਤੋਂ ਜਰਿਆ ਨਹੀਂ ਗਿਆ। ਉਹ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਘੁਸਪੈਠ ਹੋ ਜਾਵੇ, ਪਰ ਉਹਨਾਂ ਨੇ ਚਲਾਕੀ ਖੇਡੀ ਵੀ ਇਹ ਗਾਉਂਦੇ ਕੀ ਹੈ। ਉਹਨਾਂ ਨੇ ਬਾਣੀ ਸੁਣੀ, ਇਹਦੀ ਤਰਜ ਸੁਣੀ, ਫਿਰ ਇਹਦੀ ਛੰਦਬੰਦੀ ਦੇਖੀ। ਹੁਣ ਕਵੀ ਲੋਕਾਂ ਕੋਲ ਇੱਕ ਤਰੀਕਾ ਹੁੰਦਾ, ਉਹ ਛੰਦ ਨੂੰ ਪਹਿਲਾਂ ਦੇਖਦਾ ਜੀ ਛੰਦ ਲਿਖਣਾ ਕਿਹੜਾ, ਫਿਰ ਉਹ ਛੰਦ ਵਿੱਚ ਕਿੰਨੀਆਂ ਲੈਣਾ, ਇੱਕ ਲੈਣ 'ਚ ਕਿੰਨੇ ਅੱਖਰ ਆਉਣਗੇ, ਉਹ ਮਾਪਤੋਲ ਪੂਰਾ ਕਰਦੇ। ਕਿਸੇ ਲੈਣ ਵਿੱਚ ਘੱਟ ਵੱਧ ਨਹੀਂ ਹੋ ਸਕਦਾ, ਜੇ ਹੋਇਆ ਤਾਂ ਉਹਨੂੰ ਵਜਨ ਦੇ ਕੇ ਪੂਰਾ ਕਰਨਾ ਪੈਂਦਾ। ਇਹ ਨੁਕਤਾ ਮਹਾਰਾਜ ਨੇ ਵਰਤਿਆ। ਰਾਮ ਸ਼ਬਦ ਆਇਆ ਬਾਣੀ 'ਚ, ਮਹਾਰਾਜ ਨੇ ਤੁਕਾਂਤ ਪੂਰਾ ਕਰਨ ਵਾਸਤੇ ਵੀ ਰਾਮ ਸ਼ਬਦ ਵਰਤਿਆ, ਕਿਉਂਕਿ ਕਵਿਤਾ ਦੀ ਚਾਲ ਹੈ। ਹੁਣ ਉਹਨਾਂ ਨੇ ਦੇਖਿਆ ਵੀ ਇਹ ਇਸ ਤਰੀਕੇ ਦੀਆਂ ਕਵਿਤਾ ਗਾਉਂਦੇ ਆ, ਸ਼ੰਤ ਗਾਉਂਦੇ ਆ, ਇਹ ਦੋਹਰੇ ਗਾਉਂਦੇ ਆ, ਇਹ ਸੋਰਠੇ ਗਾਉਂਦੇ ਆ, ਉਹਨਾਂ ਨੇ ਆਪਣੇ ਲਿਖ ਲਏ। ਲਿਖੇ ਇਸ ਤਰੀਕੇ ਨਾਲ ਬਿਲਕੁਲ ਮਿਲਦੇ ਜੁਲਦੇ, ਪਤਾ ਨਹੀਂ ਸੀ ਲੱਗਦਾ ਵੀ ਇਹ ਬਾਣੀ ਆ ਕਿ ਕੱਚੀ ਬਾਣੀ ਆ। ਉਹਨਾਂ ਨੇ ਆਮ ਲੋਕਾਂ ਨੂੰ ਸੁਣਾਈ, ਆਮ ਲੋਕ ਭੰਬੜ ਭੂਸੇ 'ਚ ਪੈ ਗਏ ਵੀ ਅਸੀਂ ਤਾਂ ਕੀਰਤਨ ਗੁਰੂ ਘਰ 'ਚ ਕਰਦੇ ਹੁੰਦੇ ਆ, ਇੱਦਾਂ ਇਹ ਗਾਉਂਦੇ ਆ, ਇੱਕੋ ਜਿਹੀ ਗੱਲ ਲੱਗਦੀ ਹੈ, ਫਰਕ ਨਹੀਂ ਪੈਂਦਾ ਕੋਈ। ਪਰ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਉਹਨਾਂ ਵਾਸਤੇ ਸਾਰੂ ਵੀ ਬਾਣੀ ਹੈ। ਹੁਣੇ ਜੇ ਸੁਣਿਆ ਸੀ ਨਾ, ਇੱਕ ਥੋੜ੍ਹੇ ਦਿਨ ਦਾ ਚਰਚਾ ਚੱਲਦਾ, ਕੋਈ ਲਾਹੌਰ ਦੀ ਪਾਕਿਸਤਾਨ ਦੀ ਗਾਇਕਾ ਹੈ ਮੇਰਾ ਖਿਆਲ, ਸ਼ਾਇਦ ਨਸੀਬੋ ਹੈ, ਉਹਨੇ ਕੋਈ ਆਪਣਾ ਗੀਤ ਗਾਇਆ ਸੀ ਪਹਿਲਾਂ, ਅਤੇ ਸਾਡੇ ਬਾਬੇ ਉਹਦੇ ਗੀਤ ਦੀਆਂ ਤਾਜ਼ਿਆਂ 'ਤੇ ਆਪਣੀਆਂ ਕੱਚੀਆਂ ਬਾਣੀਆਂ ਪੜ੍ਹਨ ਲੱਗ ਪਏ, ਅਸੀਂ ਕੀਰਤਨ ਕਰਦੇ ਹਾਂ। ਇਹੋ ਜਿਹੇ ਲੋਕ ਜਿਹੜੇ ਅਨਪੜ੍ਹਤਾ ਦੇ ਵਿੱਚ ਫਸੇ ਹੋਏ ਨੇ, ਉਹ ਗੁਰਬਾਣੀ ਨੂੰ ਕਿਸੇ ਦੇ ਗੀਤਾਂ ਦੀਆਂ ਤਰਜ਼ਾਂ ਚੋਰੀ ਕਰਕੇ ਲੋਕਾਂ ਨੂੰ ਕਹਿੰਦੇ ਅਸੀਂ ਵੀ ਗਾ ਰਹੇ ਹਾਂ ਜੀ, ਅਤੇ ਉੱਥੋਂ ਹੀ ਕੰਮ ਚੱਲ ਪਿਆ। ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣਾ ਪਿਆ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਾਚੇ ਗੁਰੂ 'ਤੇ ਮੁਕਤ ਨਾ ਪਾਈ ਹੈ, ਕੱਚੇ ਗੁਰੂ ਤੋਂ ਕਦੇ ਮੁਕਤੀ ਨਹੀਂ ਪ੍ਰਾਪਤ ਹੋਣੀ। ਇਸ ਕਰਕੇ ਮਹਾਰਾਜ ਕਹਿੰਦੇ ਆ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਦੂਜਾ ਨਹੀਂ ਹੈ ਕੋਈ। ਅਤੇ ਇਹਨਾਂ ਕਾਰਨਾਂ ਕਰਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਲੈਣਾ ਵੀ ਇੱਕ ਕਾਰਨ ਹੈ, ਉਹ ਬਦਲਾ ਲੈਣਾ ਚਾਹੁੰਦਾ ਸੀ। ਫਿਰ ਖੁਸਰੋ ਨੇ ਬਗਾਵਤ ਕੀਤੀ, ਅਤੇ ਜਹਾਂਗੀਰ ਨੇ ਕਹਿ ਦਿੱਤਾ ਸੀ ਵੀ ਇਹਦੀ ਜਿਹੜਾ ਮਦਦ ਕਰੂਗਾ ਮੈਂ ਸਜ਼ਾ ਦੇਊਂ। ਗੁਰੂ ਘਰ ਆਇਆ ਸੀ, ਪ੍ਰਸ਼ਾਦਾ ਪਾਣੀ ਛਕਿਆ, ਲੰਘਿਆ। ਜਹਾਂਗੀਰ ਫੌਜ ਲੈ ਕੇ ਮਗਰ ਆਇਆ, ਜਿਹਨੇ ਜਿਹਨੇ ਉਹਨੂੰ ਉਹਦੀ ਹੈਲਪ ਕੀਤੀ ਉਹਨੂੰ ਸਜ਼ਾ ਦਿੱਤੀ, ਪਰ ਗੋਬਿੰਦਵਾਲ ਸਾਹਿਬ ਦੇ ਕੋਲ ਦੀ ਲੰਘਿਆ, ਗੁਰੂ ਘਰ ਨੂੰ ਕੁਛ ਨਹੀਂ ਕਿਹਾ ਉਹਨੇ, ਕਿਉਂ ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ ਸੀ। ਉਹ ਤਾਂ ਜਦੋਂ ਜਹਾਂਗੀਰ ਲਾਹੌਰ ਜਾ ਵੜਿਆ, ਚੰਦੂ ਨੂੰ ਚੰਦੂ ਵਰਗਿਆਂ ਨੇ ਫਿਰ ਲੁੱਟੀ ਲਾਈ ਆਪਣੇ ਕੋਲੋਂ ਬਣਾ ਕੇ ਵੀ ਗੁਰੂ ਅਰਜਨ ਦੇਵ ਨੇ ਮਦਦ ਕੀਤੀ ਹੈ, ਫਿਰ ਬੁਲਾਇਆ। ਫਿਰ ਜਹਾਂਗੀਰ ਨੇ ਕਿਹਾ ਵੀ ਤੁਸੀਂ ਮਦਦ ਕੀਤੀ ਆ, ਕਹਿੰਦੇ ਜੀ ਗੁਰੂ ਘਰ ਨਾਨਕ ਦੇ ਪਾਤਸ਼ਾਹ ਦੇ ਘਰ ਜਿਹੜਾ ਵੀ ਆਉਂਦਾ ਨਾ ਉਹਨੂੰ ਤਿੰਨ ਚੀਜ਼ਾਂ ਮਿਲਦੀਆਂ, ਕਿਸੇ ਧਰਮ ਦਾ ਆਵੇ, ਕਿਸੇ ਮਜ਼ਹਬ ਦਾ ਆਵੇ, ਕਿਸੇ ਭਾਵੇਂ ਉੱਚੀ ਜਾਤ ਵਾਲਾ ਆਵੇ ਭਾਵੇਂ ਨੀਚੀ ਜਾਤ ਵਾਲਾ ਆਵੇ, ਆਉਂਦਿਆਂ ਨੂੰ ਪ੍ਰਸ਼ਾਦਾ ਮਿਲਦਾ, ਰਹਿਣ ਵਾਸਤੇ ਮੰਜਾ ਬਿਸਤਰਾ ਮਿਲਦਾ, ਕਮਰਾ ਮਿਲਦਾ, ਇੱਥੇ ਸਾਡਾ ਅਸੂਲ ਹੈ। ਮੇਰੇ ਗੁਰੂ ਦਾ ਹੁਕਮ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਤੇਰਾ ਬੱਚਾ ਆਇਆ ਸੀ, ਭੋਜਨ ਪਾਣੀ ਛੱਕ ਕੇ ਗਿਆ, ਅਸੀਸ ਦਿੱਤੀ ਹੈ, ਮੰਗੀ ਹੈ, ਦਿੱਤੀ ਹੈ, ਉਹਨੇ ਅਰਦਾਸ ਕੀਤੀ ਹੈ। ਫਿਰ ਕਹਿੰਦੇ ਮੇਰਾ ਬਾਗੀ ਹੈ, ਕਹਿੰਦੇ ਤੇਰਾ ਹੋਊ, ਸਾਡਾ ਤਾਂ ਬਾਗੀ ਹੈ ਨਹੀਂ ਕੋਈ।
ਧਰਮ ਤਬਦੀਲ ਕਰ ਲਓ ਮਹਾਰਾਜ, ਕਦੇ ਹੋ ਹੀ ਨਹੀਂ ਸਕਦਾ। ਇਹ ਬਾਣੀ ਚ ਸਾਡੀ ਸਿਫਤ ਲਿਖ ਦਿਓ, ਕਦੇ ਹੋ ਹੀ ਨਹੀਂ ਸਕਦਾ, ਬਿਲਕੁਲ ਨਹੀਂ ਲਿਖਣੀ। ਇੱਥੋਂ ਵਿਰੋਧ ਪੈਦਾ ਹੋ ਗਿਆ। ਫਿਰ ਜਹਾਂਗੀਰ ਚੰਦੂ ਦੇ ਹਵਾਲੇ ਕਰਕੇ ਕਹਿੰਦਾ ਵੀ ਇਹਨੂੰ ਤਸੀਹੇ ਦੇ ਦੇ ਕੇ ਇਹਨੂੰ ਸਖਤੀ ਦੇ ਨਾਲ ਇਸਲਾਮ ਵਿੱਚ ਲੈ ਕੇ ਆਓ। ਫਿਰ ਚੰਦੂ ਨੂੰ ਮੌਕਾ ਮਿਲ ਗਿਆ। ਚੰਦੂ ਨੇ ਪਹਿਲਾਂ ਕਿਹਾ ਕਿ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ। ਕਹਿੰਦੇ ਮਹਾਰਾਜ ਕਹਿੰਦੇ ਨਹੀਂ, ਉਹ ਸੰਗਤ ਦਾ ਫੈਸਲਾ ਸਾਡਾ ਨਹੀਂ ਹੈ। ਤੇਰੇ ਬਚਨ ਕਠੋਰ ਹੋ ਗਏ ਸੀ, ਤੂੰ ਚਬਾਰਾ ਬਣ ਕੇ ਬਹਿ ਗਿਆ, ਤੂੰ ਗੁਰੂ ਘਰ ਨੂੰ ਨੀਵਾਂ ਸਮਝਿਆ, ਮੋਰੀ ਸਮਝਿਆ। ਸੰਗਤ ਨੇ ਫੈਸਲਾ ਕਰਤਾ ਰਿਸ਼ਤਾ ਨਹੀਂ ਜੋੜਨਾ ਤੇ ਨਹੀਂ ਜੋੜਨਾ। ਫਿਰ ਕਹਿੰਦੇ ਕਰਾਮਾਤ ਦਿਖਾ ਦਿਓ। ਕੋਈ ਕਹਿੰਦੇ ਨਹੀਂ, ਕਰਾਮਾਤ ਕਹਿਰ ਦਾ ਨਾਮ ਹੈ। ਜੁਰਮਾਨਾ ਭਰ ਦਿਓ। ਕਹਿੰਦੇ ਗੁਰੂ ਨਾਨਕ ਦੇ ਘਰੇ ਸੰਗਤ ਦੀ ਪਾਈ ਪਾਈ ਆਉਂਦੀ ਹੈ, ਇੱਕ ਪੈਸਾ ਵੀ ਨਹੀਂ ਦੇਣਾ ਅਸੀਂ। ਇਹ ਸੰਗਤ ਵਾਸਤੇ ਵਰਤਿਆ ਜਾਊਗਾ, ਲੋੜਵੰਦਾਂ ਵਾਸਤੇ। ਜੁਰਮਾਨੇ ਤੌਰ 'ਤੇ ਅਸੀਂ ਕੁਛ ਨਹੀਂ ਦੇਣਾ। ਹਾਂ, ਜਦੋਂ ਲੋੜ ਪਈ ਸੀ ਤੇਰੇ ਹੀ ਲਾਹੌਰ ਦੇ ਵਿੱਚ ਪਲੇਗ ਦੀ ਬਿਮਾਰੀ ਪਈ ਸੀ, ਅਸੀਂ ਦਵਾਖਾਨਾ ਖੋਲ੍ਹਿਆ, ਇਸੇ ਖਜ਼ਾਨੇ ਵਿੱਚੋਂ ਅਸੀਂ ਲੋਕਾਂ ਦੀ ਮਦਦ ਕੀਤੀ ਹੈ। ਪਰ ਜੇ ਕਹਿੰਦੇ ਜੁਰਮਾਨਾ ਭਰਦੇ, ਇਹ ਨਹੀਂ ਹੋ ਸਕਦਾ। ਫਿਰ ਉਹਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰਤੇ। ਭੁੱਖੇ ਰੱਖਿਆ, ਪਿਆਸੇ ਰੱਖਿਆ, ਨੀਂਦਰੇ ਰੱਖਿਆ। ਜੇਠਾੜ ਦੀਆਂ ਗਰਮੀਆਂ ਦੇ ਵਿੱਚ 3 ਲੋਹਾਂ ਤਪਾਈਆਂ ਗਈਆਂ। ਇੱਕ ਤਵੀ ਦੇ ਤਵੀ ਰੱਖੀ, ਤਵੀ ਥੱਲੇ ਅੱਗ ਬਾਲੀ ਗਈ। ਇੱਕ ਲੋਹ ਦੇ ਥੱਲੇ ਰੇਤਾ ਗਰਮ ਕੀਤਾ ਗਿਆ, ਕਿਤੇ ਪਾਣੀ ਗਰਮ ਕੀਤਾ ਗਿਆ। ਗੁਰੂ ਪਾਤਸ਼ਾਹ ਜੀ ਨੂੰ ਪਾਣੀ ਵਿੱਚ ਉਬਾਲਿਆ ਗਿਆ, ਤਵੀ 'ਤੇ ਬਿਠਾਇਆ ਗਿਆ। ਅੱਗ ਦਾ ਛੇਕ, ਲਾਟਾਂ ਉੱਚੀਆਂ ਹੋਈਆਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ, ਜੇ ਤੂੰ ਇੰਨਾ ਹੀ ਰੱਬ ਨੂੰ ਮੰਨਦਾ ਤਾਂ ਤਵੀ ਹੋਊਗੀ ਲਾਲ, ਚੱਲ ਬਹਿ ਜਾ ਚੌਂਕਾ ਮਾਰ ਕੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਬਚਨ ਆਪਣੇ ਕਿਹਾ ਹੋਇਆ ਨਾ ਗੁਰੂ ਅਰਜਨ ਦੇਵ ਜੀ ਦਾ, ਤਾਤੀ ਵਾਉਣਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਇਹ ਨਹੀਂ ਹੈ ਵੀ ਦੁੱਖ ਲੱਗਦਾ ਨਹੀਂ, ਅੱਗ ਨੇ ਆਪਣਾ ਜੋਸ਼ ਦਿਖਾਇਆ। ਗੁਰੂ ਅਰਜਨ ਦੇਵ ਜੀ ਬੈਠੇ ਨਾ ਜਦੋਂ, ਤਾਂ ਪੈਰਾਂ ਦੇ ਮਾਸ ਨੂੰ ਚੱਟਿਆ ਅੱਗ ਨੇ, ਛਾਲੇ ਹੋ ਗਏ ਮਹਾਰਾਜ ਦੇ ਪਿੰਡੇ 'ਤੇ। ਫਿਰ ਜਾਲਮਾਂ ਨੇ ਦੇਖਿਆ ਵੀ ਇਹ ਤਾਂ ਕੁਛ ਗੌਲਿਆ ਹੀ ਨਹੀਂ, ਤੱਤੇ ਰੇਤ ਦੇ ਕੜਛੇ ਭਰ ਭਰ ਕੇ ਮਹਾਰਾਜ ਦੇ ਸੀਸ 'ਤੇ ਪਾਏ। ਜਿਵੇਂ ਜਿਵੇਂ ਰੇਤਾ ਸੀਸ ਤੋਂ ਤ੍ਰਿਪ ਤ੍ਰਿਪ ਕਰਕੇ ਥੱਲੇ ਨੂੰ ਆਉਂਦਾ ਨਾ, ਅਤੇ ਸ਼ਰਰ ਸ਼ਰਰ ਕਰਦਾ ਆਉਂਦਾ, ਜਿੱਥੋਂ ਦੀ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੀਰ 'ਤੇ ਛਾਲੇ ਕਰਦਾ ਤੁਰਿਆ ਜਾਂਦਾ। ਫਿਰ ਹੋਰ ਤਸੀਹੇ ਦੇਣ ਵਾਸਤੇ, ਜੋ ਮਹਾਰਾਜ ਤੋਂ ਤੁਰਿਆ ਵੀ ਨਹੀਂ ਗਿਆ। ਹੁਣ ਕਿਸੇ ਉਬਲੀ ਹੋਈ ਚੀਜ਼ 'ਤੇ ਠੰਡਾ ਪਾਣੀ ਪਾ ਦਿਓ, ਉਹ ਹੋਰ ਜ਼ਿਆਦਾ ਤਕਲੀਫ ਵਿੱਚ ਹੋ ਗਈ ਹੈ। ਅਤੇ ਮਹਾਰਾਜ ਜੀ ਨੂੰ ਹੋਰ ਤਕਲੀਫ ਤਸੀਹੇ ਦੇਣ ਵਾਸਤੇ ਰਾਵੀ ਦੇ ਪਾਣੀ ਵਿੱਚ ਰੋੜਿਆ ਗਿਆ। ਇੱਥੇ ਭੁਲੇਖਾ ਪੈਂਦਾ ਇੱਕ, ਸਾਡੇ ਕਈ ਵਿਦਵਾਨਾਂ ਨੇ ਲਿਖਿਆ, ਮਹਾਰਾਜ ਨੂੰ ਪੁੱਛਿਆ ਆਖਰੀ ਇੱਛਾ ਕੀ ਹੈ, ਸੱਚੇ ਪਾਤਸ਼ਾਹ ਕਹਿੰਦੇ ਰਾਵੀ 'ਚ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਨ ਦੀ ਇੱਛਾ ਨਹੀਂ ਸੀ ਉਹ, ਤਾਂ ਸਤਿਗੁਰੂ ਜੀ ਨੂੰ ਹੋਰ ਤਸੀਹੇ ਦੇਣ ਵਾਸਤੇ, ਜੋ ਪਤਾ ਲੱਗ ਗਿਆ ਵੀ ਹੁਣ ਇਹ ਛਾਲੇ ਛਾਲੇ ਹੋ ਗਿਆ, ਸਰੀਰ ਸਾਰਾ ਛਾਲਿਆਂ ਨਾਲ ਭਰ ਗਿਆ, ਤੁਰਿਆ ਜਾਂਦਾ ਨਹੀਂ, ਫਿਰ ਫੜ ਕੇ ਲੈ ਕੇ ਗਏ ਅਤੇ ਰਾਵੀ ਦੇ ਪਾਣੀ ਵਿੱਚ ਮਹਾਰਾਜ ਨੂੰ ਸੁੱਟਿਆ ਗਿਆ। ਅਤੇ ਫਿਰ ਉੱਥੇ ਪਾਣੀ ਵਿੱਚ ਜਾਣ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਸੀ, ਹੁਣ ਇਹ ਗੁਰਤਾ ਗੱਦੀ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੇ ਦਿਓ, ਉਹ ਪਾਤਸ਼ਾਹ ਬਣ ਗਏ। ਅਤੇ ਮਹਾਰਾਜ ਨੇ ਆਪਣੇ ਮੁੱਖ 'ਚੋਂ ਤਵੀ 'ਤੇ ਬੈਠਿਆਂ ਨੇ ਕਿਹਾ ਸੀ, ਸਾਈ ਮੀਆਂ ਮੀਰਾ ਆਇਆ, ਮਹਾਰਾਜ ਜੀ ਹੁਕਮ ਕਰੋ, ਮੈਂ ਇਹਨਾਂ ਜਾਲਮਾਂ ਦੀ ਇੱਟ ਨਾ ਇੱਟ ਖੜਕਾ ਕੇ ਦਿੱਲੀ ਨੂੰ ਪਲਟਾ ਦਿੰਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਸਾਈ ਜੀ ਤੁਹਾਡੇ ਕੋਲ ਤਾਕਤ ਅਤੇ ਪਾਵਰ ਆਈ ਕਿੱਥੋਂ ਹੈ? ਮਹਾਰਾਜ ਤੁਹਾਡੀ ਸੇਵਾ ਕਰਕੇ, ਤੁਹਾਡੀ ਬਾਣੀ ਪੜ੍ਹ ਕੇ, ਤੁਹਾਡੀ ਸੰਗਤ ਕਰਕੇ ਆਈ ਹੈ। ਸੱਚੇ ਪਾਤਸ਼ਾਹ ਕਹਿੰਦੇ, ਫਿਰ ਜੇ ਪਾਵਰ ਹੀ ਮੇਰੇ ਕੋਲ ਆਈ ਹੈ, ਇਹ ਕੰਮ ਤਾਂ ਮੈਂ ਵੀ ਕਰ ਸਕਦਾ। ਫਿਰ ਮਹਾਰਾਜ ਕਹਿੰਦਾ, ਕਰਦੇ ਕਾਹਤੋਂ ਨਹੀਂ? ਸੱਚੇ ਪਾਤਸ਼ਾਹ ਕਹਿੰਦੇ, ਨਹੀਂ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਕੇ ਸਰਦਾਰ ਸੰਭਾਲੇ। ਸਾਈ ਜੀ ਇੱਕ ਗੱਲ ਧਿਆਨ ਰੱਖਿਓ, ਮਹਾਰਾਜ ਨੇ ਫਿਰ ਆਖਰੀ ਉਪਦੇਸ਼ ਕੀਤਾ, ਸ਼ਬਦ ਪਹਿਲਾਂ ਦਾ ਉਚਾਰਨ ਕੀਤਾ ਵਾ, ਉੱਥੇ ਪੜ੍ਹਿਆ ਮਹਾਰਾਜ ਜੀ ਨੇ,

ਨਾਨਕ ਤੈ ਸੁਖੋ ਆਦਿਤ ਕਰ ਅਨਹਦਵਾਇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸ਼ੂ।

ਚੇਤਾਵਨੀ ਦਾ ਸਦਕਾ ਸਭ ਕੁਝ ਹੋਵੇ ਜਹਾਂ ਜਹਾਂ ਸਾਹਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਇੱਕ ਵੱਡੇ ਬੰਦ ਕੀਤਾ ਹੈ ਪੰਥ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ।

ਮੰਦਿਰ ਗੁਰਦੁਆਰਿਆਂ ਨੂੰ ਧਾਵਾਂਗੇ ਜਿਨ੍ਹਾਂ ਤੋਂ ਸੰਸਥਾ ਜੋੜਿਆ ਗਿਆ ਜਿਨ੍ਹਾਂ ਵਿੱਚ ਮੇਰਾ ਸੰਸਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਸਾਹਿਬਾ ਜੀ ਨੂੰ ਬਖਸ਼ੋ ਜੀ ਫੇਰ ਮਾਣਿਆਂ ਦੇ ਮਾਣ ਸਤਿਗੁਰੂ ਜੀ ਉਹਨਾਂ ਕਾਣਿਆਂ ਦੇ ਦਾਨ ਲੋਕਾਂ ਦੀ ਹੋਰ ਸੱਚੇ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਰੀ ਸੋਹਣੇ ਪਾਵਨ ਚਰਨਾਂ ਕੌਣਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਰਮਨ ਸਰਤਾ ਅਫਲਤਾ ਵਾਲੀ ਸਮਾਗਮਾਂ ਦੀ ਅਰੰਭਤਾ ਆਪ ਜੀ ਦੇ ਪਾਵਨ ਹੁਕਮ ਦੇ ਵਿੱਚ ਹੋਲੀ ਸੱਚੇ ਪਾਤਸ਼ਾਹ ਜੀ ਅੱਜ ਦੇ ਦੀਵਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਜੀ ਦਾ ਪਾਵਨ ਪਵਿੱਤਰ ਬਚਨ

ਗੁਰਦੁਆਰੇ ਪੜ੍ਹਨ ਦਾ ਸੇਵਾ ਕਰਨ ਦਾ ਬਲਵਰਤਨ ਕਰਨਾ, ਵਧੀਆ ਤਰ੍ਹਾਂ ਵਾਲਾ ਜੀਵਨ ਦਰਸ਼ਨ ਕਰਨਾ, ਜੀ ਉਹ ਬੱਚਿਆਂ ਨੇ ਜਿੱਥੇ ਵੀ ਪਰਿਆਤਰਾ ਅਤੇ ਗੁਰਮਤ ਦੀ ਸੋਝੀ ਵਰਤਣ ਦੇ ਉੱਤੇ ਜੀਵਨ ਦਰਸ਼ਨ ਕਰਨਾ, ਜੀ ਉਹ ਸੰਗਤਾਂ ਦੀ ਪ੍ਰੇਮ ਭੇਟਾ ਪ੍ਰਵਾਨ ਕਰਕੇ ਹੈ ਦੇਖੇ ਵਿੱਚ ਹਾਜ਼ਰੀ ਲਾਉਣੀ, ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਬਚਨਾਂ ਨੂੰ ਸੁਣ ਕੇ ਮੰਨਣ ਦਾ ਉਪਦੇਸ਼ ਬਖਸ਼ਿਸ਼ ਕਰਨਾ, ਸੱਚੇ ਪਾਤਸ਼ਾਹ ਜੀ ਉਹ ਬਖਸ਼ਿਸ਼ ਕਰਨਾ, ਆਪ ਜੀ ਦੀ ਪਾਵਨ ਪਵਿੱਤਰ ਬਾਣੀ ਪ੍ਰੇਮ ਦੇ ਨਾਲ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ, ਬਾਣੀ 'ਤੇ ਅਮਲ ਕਰਨ ਦਾ ਬਲ ਬਖਸ਼ਿਸ਼ ਕਰਨਾ, ਜੀ ਉਹ ਸਤਿਗੁਰੂ ਸਿੱਖ ਨੇ ਤਨਾਤ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਦਲਜੀਤ ਸਿੰਘ ਜੀ ਬਜਾਜ ਸਮੂਹ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਮਾਤਾ ਪਿਤਾ ਜੀ ਸ਼੍ਰੀ ਵਰਜਿੰਦਰ ਕੌਰ ਜੀ ਅਤੇ ਸਰਦਾਰ ਹਰਿਮੰਦਰ ਸਿੰਘ ਜੀ ਦੀ ਮਿੱਟੀ ਰਾਜ ਵਿੱਚ ਅੱਜ ਦੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਪਾਤਸ਼ਾਹ ਜੀ ਕਿਰਪਾ ਕਰਨੀ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਪ੍ਰਵਾਨ

ਪਰਿਵਾਰ ਵੱਲੋਂ ਗੁਰੂ ਕਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਆਪ ਜੀ ਦੀਆਂ ਸੰਗਤਾਂ ਵੱਲੋਂ ਸਭ ਤੋਂ ਲੈ ਕੇ ਗੁਰੂ ਕਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸਾਰੇ ਸੇਵਾਦਾਰਾਂ ਦੇ ਸਿਰ ਤੇ ਨਿਰਭਰ ਹੱਥ ਰੱਖਣਾ ਜੀ। ਤੰਦਰੁਸਤੀਆਂ ਬਖਸ਼ਣੀਆਂ, ਪ੍ਰੇਮ ਭਾਵਨਾ, ਸ਼ਰਧਾ ਦੇ ਨਾਲ ਆਪ ਜੀ ਦੇ ਪਾਵਨ ਲੰਗਰਾਂ ਦੀ, ਪਾਵਨ ਦਰਬਾਰ ਦੀ ਸੇਵਾ ਕਰਨਾ ਬਲਵਰਸ਼ ਕਰਨਾ। ਘਰ ਘਰ ਦੇ ਫਰੀਦਵਾਨ ਭਾਈ ਅਵਤਾਰ ਸਿੰਘ ਜੀ ਆ, ਉਹਨਾਂ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਲਾਗਾਂ ਬਖਸ਼ ਕਰਨੀਆਂ ਜੀ। ਆਪ ਜੀ ਦੀ ਬੱਚੀ ਰਾਮਪ੍ਰੀਤ ਕੌਰ ਦੇ ਸਿਰ ਤੇ ਨਿਰਭਰ ਹੱਥ ਰੱਖਣਾ, ਉੱਚਾ ਸੱਚਾ ਜੀਵਨ ਬਖਸ਼ ਕਰਨਾ। ਬਾਣੀ ਦੀ ਦਾਤ ਰੋਸ਼ਨੀ ਕਰਨੀ, ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਭਾਈ ਇੰਦਰਪਾਲ ਸਿੰਘ ਜੀ ਗਿੱਖ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕਰਨੀਆਂ ਜੀ। ਭਾਈ ਮੱਖਣ ਸਿੰਘ ਜੀ ਸੰਘੇੜਾ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ। ਰਵੀ ਜੀ ਅਤੇ ਰੌਸ਼ਕਾ ਸਤਿਗੇਵਾ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਭਾਈ ਦਲਜੀਤ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਸੰਗਤ ਹਾਜ਼ਰ ਦਾ ਪਰਿਵਾਰ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਕਰੀ ਸੰਗਤ ਵਿੱਚ ਵਰਤੇ, ਜੋ ਵੀ ਛੱਤੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਸਹੀ ਪਿਆਰੇ ਮਿਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚਰਕਾਰ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ ਸਵੇ ਚਲਾਇਓ, ਸਭ ਸਿੱਖਣ ਤੋਂ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਅਸੀਂ ਅੱਜ ਗੁਰੂ ਘਰ ਜਵਾਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਜੀ। ਆ ਬਹੁਤ ਹੀ ਧੰਨਵਾਦ ਸਾਡੇ ਸਤਿਕਾਰਯੋਗ ਯਾਨੀ ਕੁਲਵੰਤ ਸਿੰਘ ਜੀ ਦਾ, ਅਤੇ ਨਾਲ ਹੀ ਲੋਕਲ ਪੀਪਲ ਦਾ, ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਸਾਡੇ ਨਾਲ ਕਥਾ ਕੀਰਤਨ ਗੁਰਬਾਣੀ ਦੀ ਸਾਂਝ ਪਾਈ ਹੈ ਜੀ। ਪਿਆਰੇ ਬੱਚਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਗੁਰਇਤਿਹਾਸ ਦੀ ਸਾਂਝ ਪਾਈ ਹੈ। ਅੱਜ ਨਾਲ ਹੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਘਰ ਦੇ ਵਿੱਚ ਕਲਾਸਾਂ ਚੱਲ ਰਹੀਆਂ ਹਨ, ਜੋ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮਾਂ ਨੂੰ 4 ਤੋਂ 5 ਵਜੇ ਤੱਕ ਲੱਗਦੀਆਂ ਹਨ। ਜਿਹੜੇ ਵੀ ਮਾਂ ਪਿਓ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਘਰ ਵਿਖੇ ਪਹੁੰਚਦੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਅਸੀਂ ਗਿਆਨੀ ਜੀ ਦੇ ਵੀ ਬਹੁਤ ਧੰਨਵਾਦੀ ਹਨ, ਜਿਹੜੇ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਅਤੇ ਅਗਲੀ ਪੀੜ੍ਹੀ ਨੂੰ ਆਪਣੇ ਵਡਮੁੱਲੇ ਵਿਰਸੇ ਨਾਲ ਜੋੜਨ ਦਾ ਵਡਮੁੱਲਾ ਕਾਰਜ ਕਰ ਰਹੇ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜਿਹੜੀਆਂ ਵੀ ਆਪਣੀਆਂ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਨੇ ਕੱਲ੍ਹ ਦੇ ਰੋਜ਼ ਤੋਂ ਲੈ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ ਹਨ, ਸਾਰਿਆਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਵੀਕਐਂਡ ਨੂੰ ਗੁਰੂ ਘਰ ਵਿਖੇ ਅਕਾਲ ਪਾਠ ਸਾਹਿਬ ਦੇ ਜਾਪ ਹੋਣਗੇ ਜੀ। 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਅਤੇ ਨਾਲ ਹੀ ਘੱਲੂਘਾਰਾ ਜੂਨ 1984 ਦੇ ਸੰਬੰਧ ਦੇ ਵਿੱਚ ਇਹ ਪ੍ਰੋਗਰਾਮ ਹੋਣਗੇ। ਅਖੰਡ ਪਾਠ ਸਾਹਿਬ ਦੇ ਜਾਪ ਸ਼ੁੱਕਰਵਾਰ ਨੂੰ ਸ਼ੁਰੂ ਹੋਣਗੇ ਅਤੇ ਭੋਗ ਐਤਵਾਰ ਵਾਲੇ ਦਿਨ ਨੂੰ ਪੈਣਗੇ ਜੀ। ਅਤੇ ਸ਼ਨੀਵਾਰ ਸ਼ਾਮ ਨੂੰ 5:30 ਤੋਂ 7:30 ਦੇ ਵਿੱਚ ਸ਼ਾਮ ਨੂੰ ਗੁਰੂ ਘਰ ਵਿਖੇ ਦੀਵਾਨ ਸੱਜਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਪ੍ਰੋਗਰਾਮਾਂ ਦੇ ਵਿੱਚ ਸਰਦਾਰ ਮੱਖਣ ਸਿੰਘ ਜੀ ਸੰਘੇੜਾ ਅਤੇ ਮਸਤਾਰ ਸਿੰਘ ਚਾਲ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਹੋਰ ਵੀ ਪਰਿਵਾਰ ਲੰਗਰਾਂ ਦੀ ਸੇਵਾ ਲੈਣ ਦੇ ਚਾਹਵਾਨ ਹੋਣ ਤਾਂ ਗੁਰੂ ਘਰ ਦੀ ਕਮੇਟੀ ਦੇ ਨਾਲ ਸੰਪਰਕ ਕਰ ਸਕਦੇ ਹਨ ਜੀ। ਉਸ ਤੋਂ ਅਗਲੇ ਵੀਕਐਂਡ ਨੂੰ 14 ਜੂਨ ਸਾਡੇ ਵੀਰ ਸੁਦੀਪ ਸਿੰਘ ਬਰਾੜ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕੀਤੇ ਜਾਣਗੇ ਅਤੇ ਗੁਰੂ ਘਰ ਦੇ ਵਿੱਚ ਲੰਗਰਾਂ ਦੀ ਸੇਵਾ ਕੀਤੀ ਜਾਵੇਗੀ। ਪਰਿਵਾਰ ਵੱਲੋਂ ਸਮੂਹ ਸੰਗਤ ਨੂੰ ਗੁਰੂ ਘਰ ਵਿਖੇ ਪਹੁੰਚਣ ਦਾ ਸੱਦਾ ਹੈ ਜੀ। ਅੱਜ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸਰਦਾਰ ਦਲਜੀਤ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ ਹੈ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਆਪਣੇ ਮਾਤਾ ਪਿਤਾ ਜੀ ਦੀ ਮਿੱਠੀ ਯਾਦ ਵਿੱਚ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਕੋਲੋਂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਜੀ। ਆਈ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਤਿਆਰ ਹਨ ਜੀ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: راز تجھ کا خزانہ راز تجھ کی
1: بوئے سونے ہاں.

ਕਲਗੀ ਵਾਲੇ ਨੇ ਪੰਜਾ ਕਿਤਾਰਾਂ ਦੇ ਨਾਲ ਸਜਾਉਣੀ ਕੀਤੀ ਜ਼ਰੂਰੀ ਦਸਤਾਰ ਸਾਨੂੰ ਉਹ ਦੁਨੀਆ ਵੇਖ ਕੇ ਸਜੀ ਦਸਤਾਰ ਸਿਰ ਤੇ ਕਹਿੰਦੀ ਇੱਜ਼ਤ ਨਾਲ ਸਿੰਘ ਸਰਦਾਰ ਸਾਨੂੰ 1699 ਦੀ ਵਿਸਾਖੀ ਨੂੰ ਪਾਤਸ਼ਾਹ ਨੇ ਛਕਾ ਕੇ ਅੰਮ੍ਰਿਤ ਇੱਕ ਸਿੱਖ ਲਈ ਦਸਤਾਰ ਸਜਾਉਣੀ ਲਾਜ਼ਮੀ ਕਰ ਦਿੱਤੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਪੰਜਾਬੀ ਵਿੱਚ ਪੱਗ ਅਤੇ ਪਗੜੀ ਕਹਿੰਦੇ ਹਨ। ਪੁਰਾਤਨ ਰਹਿਤਨਾਮਿਆਂ ਤੇ ਪਾਵਨ ਬਾਣੀ ਵਿੱਚ ਪੱਗ ਦਾ ਜ਼ਿਕਰ ਦਰਜੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਅਤੇ ਸਾਬਤ ਸੂਰਤ ਦਸਤਾਰ ਸਿਰਾ। 6ਵੇਂ ਪਾਤਸ਼ਾਹ ਦੀ ਦਸਤਾਰ ਬਾਬਤ ਪ੍ਰਸਿੱਧ ਢਾਡੀ ਨੱਥੇ ਅਬਦੁੱਲੇ ਨੇ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਹੋਰ ਵੀ ਗੁਰੂ ਸਾਹਿਬਾਨ ਰਿਸ਼ੀ ਮੁਨੀ ਦੇਵਤੇ ਰਾਜੇ ਮਹਾਰਾਜੇ ਦਸਤਾਰ ਸਜਾਉਂਦੇ ਰਹੇ। ਫੁੱਲ ਜਮਾਨੇ ਨੇ ਤੱਕਿਆ ਭਾਰਤ ਦੀ ਮੁੱਖ ਕੁਰਸੀ ਪੀਐਮ ਅਹੁਦੇ ਤੇ 10 ਸਾਲ ਦਸਤਾਰ ਦਾ ਰਾਜ ਰਿਹਾ। ਅੱਜ ਕਈ ਵੱਡੇ ਪੱਧਰ ਦੀਆਂ ਵਰਲਡ ਵਾਈਡ ਫਿਲਮਾਂ ਵਿੱਚ ਦਸਤਾਰ ਬਾਖੂਬੀ ਆਪਣਾ ਰੋਲ ਅਦਾ ਕਰ ਰਹੀ ਹੈ ਜਿੱਥੇ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਜਵਾਨਾਂ ਵੱਲੋਂ ਅੱਜ ਬੜੇ ਮਾਣ ਅਤੇ ਸਤਿਕਾਰ ਨਾਲ ਦਸਤਾਰ ਸਜਾਈ ਜਾਂਦੀ ਹੈ, ਉੱਥੇ ਮੇਰੇ ਦੇਸ਼ ਦੇ ਨੌਜਵਾਨਾਂ ਵੱਲੋਂ ਸਕੂਲਾਂ ਕਾਲਜਾਂ ਯੂਨੀਵਰਸਿਟੀ ਚੋਣ ਮੇਲਿਆਂ ਅਤੇ ਵਿਆਹ ਸ਼ਾਦੀਆਂ ਵਿੱਚ ਪੱਗਾਂ ਬੰਨ ਬੰਨ ਸਾਬਤ ਕਰ ਦਿੱਤਾ ਗਿਆ ਹੈ ਕਿ ਉਹ ਕਿੰਨਾ ਪਿਆਰ ਅਤੇ ਸਤਿਕਾਰ ਕਰਦੇ ਹਨ ਕਲਗੀਧਰ ਪਾਤਸ਼ਾਹ ਦਾ। ਮੇਰੇ ਸਾਥੀ ਕਲਗੀਧਰ ਦੇ ਉੱਤੇ ਪੁੱਤਰਾਂ ਦੀ ਦਸਤਾਰ ਦੀ ਸਿਫਤ ਹੈ ਇੰਝ ਕਰ ਰਹੇ।

ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਬੜੇ ਸੁੰਦਰ ਤਰੀਕੇ ਨਾਲ ਸਮਝਾ ਗਏ ਹਨ। ਧਨ ਦਾਰਾ ਸੰਪਤ ਸਗਲ ਜਿਹਨੇ ਆਪਣੀ ਕਰਮਾਨ, ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਨ। ਇਨਸਾਨ ਜਾਣਦਾ ਹੋਇਆ ਵੀ ਕਿ ਇਹਨਾਂ ਦੌਲਤਾਂ ਜ਼ਮੀਨਾਂ ਤੇ ਸੰਗੀਆਂ ਸਾਥੀਆਂ ਨੇ ਸਾਥ ਨਹੀਂ ਜਾਣਾ, ਫਿਰ ਵੀ ਪ੍ਰੀਤਾਂ ਪਾਈ ਬੈਠਾ। ਆਨਿਆਂ ਬਹਾਨਿਆਂ 'ਚ ਜ਼ਿੰਦਗੀ ਦਾ ਲੰਮਾ ਹਿੱਸਾ ਬਰਬਾਦ ਕਰ ਲਿਆ। ਕਿਸੇ ਸ਼ਾਇਰ ਨੇ ਲਿਖਿਆ, ਗੁਜਰੇ ਸਾਲਾਂ ਨੂੰ ਵੇਖ ਪਛਤਾਏਗਾ ਤੂੰ, ਹਾਥੀ ਆਪ ਨੇ ਗੁਜਰ ਗਏ ਸਾਲ ਕਿੱਥੇ, ਨਹੀਂ ਉਹ ਕੌਡੀਆਂ ਕੀਤੀਆਂ ਪੁੰਨ ਬੰਦੇ ਅੱਗੇ ਗਿਆ ਨੂੰ ਲੱਭਣੇ ਲਾਲ ਕਿੱਥੇ। ਬਾਦਾ ਟੁੱਕਣਾ ਹੱਥੀਂ ਦਾ ਦਾਨ ਕਰਿਆ, ਅੱਗੇ ਖੰਡ ਦੇ ਖੀਰਾਂ ਦੇ ਸਾਲ ਕਿੱਥੇ। ਪੈਸਾ ਅਰਥ ਗਰੀਬਾਂ ਦੇ ਲਾਇਆ ਨਾ ਤੂੰ, ਉਹ ਅੱਗੇ ਲੱਭਣੇ ਦੌਲਤਾਂ ਮਾਲ ਕਿੱਥੇ। ਨੰਗਾ ਦੇਖਣਾ ਕਿਸੇ ਦਾ ਤਨ ਕਜਿਆ, ਅੱਗੇ ਲੱਭਣੇ ਭਲਾ ਵਿਸ਼ਾਲ ਕਿੱਥੇ। ਬੰਦੇ ਜਿਨ੍ਹਾਂ ਨੂੰ ਸਮਝਦਾ ਆਪਣੇ ਤੂੰ, ਜਾਣਾ ਅੰਤ ਪਿਆਰਿਆਂ ਨਾਲ ਕਿੱਥੇ। ਦਇਆ ਸਿੰਘ ਦੀ ਗੌਰ ਨਾਲ ਗੱਲ ਸੁਣਨਾ, ਉਹ ਸੁਣਨ ਵਾਲਿਆ ਤੇਰਾ ਖਿਆਲ ਕਿੱਥੇ। ਇਨਸਾਨ ਦਾ ਜੀਵਨ ਇਉਂ ਹੈ ਜਿਵੇਂ ਇੱਕ ਪੰਛੀ ਕਿਸੇ ਦਰਖਤ ਤੇ ਰਾਤ ਕੱਟ ਕੇ ਅਗਾਂਹ ਹੋ ਜਾਂਦਾ ਹੈ, ਉਵੇਂ ਇਨਸਾਨ ਨੇ ਵੀ ਹੋ ਜਾਣਾ ਹੈ, ਪਰ ਉਸ ਅਗਾਂਹ ਦੀ ਚਿੰਤਾ ਨਹੀਂ ਕਰਦਾ। ਬਾਣੀ ਕਹਿੰਦੀ ਆ, ਜੋ ਕਰ ਛੱਡ ਗਵਾਵਣਾ, ਜੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਏ। ਐ ਇਨਸਾਨ ਜਰਾ ਝਾਤੀ ਮਾਰ, ਸਾਡੇ ਦਾਦੇ ਪੜਦਾਦੇ ਵੱਡੇ ਵਡੇਰੇ ਭਲਾ ਇੱਥੋਂ ਕੀ ਲੈ ਗਏ, ਕੁਝ ਵੀ ਨਹੀਂ। ਜਦ ਉਹ ਨਹੀਂ ਲਿਜਾ ਸਕੇ, ਲਿਜਾ ਆਪਾਂ ਤੋਂ ਵੀ ਨਹੀਂ ਹੋਣਾ। ਬੰਦੇ ਦੇ ਜੀਵਨ ਦੇ ਦੋ ਕੁ ਲੈਣਾ ਦੱਸਦੇ ਸਾਥੀ ਹੈ, ਇੰਝ ਕਹਿ ਰਹੇ ਨੇ।

ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਐਸ ਹੀ ਸੱਚ ਨਾਨਕ ਹੋਸੀ ਹੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਸੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਸੁਮਰੀ ਮਹਿਮਾ ਵਰਨ ਨਾ ਸਾਕੋ।